ਨਾਲ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਹੈ ਦੋ ਭਰਾਵਾਂ ਦੀ। ਪਿੰਡ ਦੀ ਹੱਦ ਮੁੱਕਣ ਤੇ ਸਾਰੀ ਪਈ ਦੇ ਕੰਢੇ ਦੇ ਉੱਤੇ ਉਹ ਪੁਰਾਣਾ ਇੱਕ ਖੰਡਰ ਵਰਗਾ ਘਰ। ਇਸ ਘਰ ਨੂੰ ਵੇਖ ਕੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਇਸ ਘਰ ਦੇ ਵਿੱਚ ਵੀ ਕਦੇ ਹਾਸੇ ਗੂੰਜਦੇ ਸੀ। ਕੰਧਾਂ ਦੀਆਂ ਪੱਕੀਆਂ ਇੱਟਾਂ ਦੇ ਵਿਚਕਾਰ ਡੂੰਘੀਆਂ ਤਰੇੜਾਂ ਪੈ ਚੁੱਕੀਆਂ, ਜਿੱਦਾਂ ਚਿਰਾਂ ਤੋਂ ਕਿਸੇ ਨੇ ਮੁਰੰਮਤ ਨਾ ਕੀਤੀ ਹੋਵੇ। ਵਿਹੜੇ ਵਿੱਚ ਹੁਣ ਵੇਖਿਆ ਜਾਵੇ ਤਾਂ ਬੜਾ ਘਾਹ ਵੀ ਬੇਤਰਤੀਬਾ ਜਿਹਾ ਹੋ ਗਿਆ ਸੀ। ਬਰਸਾਤਾਂ ਦੇ ਵਿੱਚ ਬਾਲਿਆਂ ਦੀ ਛੱਤ ਵਿੱਚੋਂ ਅਕਸਰ ਹੀ ਪਾਣੀ ਚੋਣ ਲੱਗ ਪੈਂਦਾ। ਥੱਲੇ ਭਾਂਡੇ ਰੱਖ ਰੱਖ ਕੇ ਬੁਰੇ ਹਾਲ। ਜਿਸ ਜ਼ਮੀਨ ਦੀਆਂ ਵੱਟਾਂ ਦੇ ਉੱਤੇ ਕਦੀ ਇਹ ਆਪਣਾ ਹੱਕ ਜਿਤਾਉਂਦੇ ਸੀ, ਹੁਣ ਵਕਤ ਦੀ ਮਾਰ ਚੱਲ ਰਹੀਆਂ ਨੇ। ਟੁਕੜੇ ਟੁਕੜੇ ਹੋ ਕੇ ਗਹਿਣੇ ਪੈ ਚੁੱਕੀ ਜ਼ਮੀਨ, ਅਤੇ ਬਹੁਤੀ ਤਾਂ ਵੇਖ ਵੀ ਚੁੱਕੀ। ਹੁਣ ਬਚਿਆ ਸੀ ਤਾਂ ਬਸ ਢੈਣ ਕੰਢੇ ਆਇਆ ਇੱਕ ਕੋਠਾ। ਦੋ ਬਜ਼ੁਰਗ ਭਰਾ ਜਿਨ੍ਹਾਂ ਦਾ ਆਪਸ ਦੇ ਵਿੱਚ ਨਿੱਘਾ ਪਿਆਰ, ਸੁਰਜਨ ਸਿੰਘ ਅਤੇ ਮੀਤਾ ਸਿੰਘ। ਸੁਰਜਨ ਸਿੰਘ ਵੱਡਾ ਸੀ ਅਤੇ ਹੁਣ ਤਾਂ ਸਿਰਫ ਉਹ ਮੰਜੇ ਜੋਗਾ ਹੀ ਰਹਿ ਗਿਆ। ਲੱਤਾਂ ਵੀ ਜਵਾਬ ਦੇ ਚੁੱਕੀਆਂ ਸੀ ਵਿਚਕਾਰਲਾ। ਮੀਤਾ ਆਪ ਵੀ ਦਮੇ ਦਾ ਮਰੀਜ਼ ਸੀ, ਪਰ ਫਿਰ ਵੀ ਉਹਨੇ ਭਰਾ ਦਾ ਪੱਲਾ ਨਹੀਂ ਛੱਡਿਆ। ਔਖੇ ਸੌਖੇ ਸਮਿਆਂ ਦੇ ਵਿੱਚ ਕਿੱਦਾਂ ਵੀ ਕਰਕੇ ਉਹ ਸਿਰਾਣੇ ਖੜਾ ਰਹਿੰਦਾ। ਦੋਵਾਂ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ। ਜ਼ਿੰਦਗੀ ਦੇ ਇਹਨਾਂ ਉਬੜ ਕੋਬੜ ਪੈਂਡਿਆਂ ਦੇ ਵਿੱਚ ਇੱਕ ਦੂਸਰੇ ਦੀ ਲਾਠੀ ਬਣ ਕੇ ਹਮੇਸ਼ਾ ਹੀ ਚੱਲੇ ਸੀ। ਵੈਸੇ ਇਹਨਾਂ ਦਾ ਇੱਕ ਹੋਰ ਭਰਾ ਵੀ ਸੀ, ਸਭ ਤੋਂ ਛੋਟਾ, ਨੈਬ ਸਿੰਘ। ਉਹਨਾਂ ਨੂੰ ਆਸ ਸੀ ਕਿ ਨੈਬ ਸਿੰਘ ਦਾ ਵਿਆਹ ਹੋਊਗਾ ਅਤੇ ਰੋਟੀ ਪੱਕਦੀ ਰਹੂਗੀ, ਪਰ ਵਿਆਹ ਤੋਂ ਬਾਅਦ ਉਹ ਆਪਣੇ ਬਾਲ ਬੱਚੇ ਲੈ ਕੇ ਲਾਗਲੇ ਪਿੰਡ ਜਾ ਵਸਿਆ। ਕੌਣ ਪਕਾਉਂਦਾ ਭਾਈ ਛੜਿਆਂ ਦੀਆਂ ਰੋਟੀਆਂ? ਸੰਸਾਰਕ ਰਝੇਵਿਆਂ ਅਤੇ ਆਪਣੀ ਦੁਨੀਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਉਲਝ ਗਿਆ ਕਿ ਕਦੀ ਪਿੱਛੇ ਮੁੜ ਕੇ ਹੀ ਨਹੀਂ ਵੇਖਿਆ ਉਹਨੇ, ਕਦੇ ਖਬਰਸਾਰ ਹੀ ਨਹੀਂ ਲਈ ਦੋਵਾਂ ਭਰਾਵਾਂ ਦੀ। ਇਹ ਸਭ ਕੁਛ ਦੇ ਦਰਮਿਆਨ ਇਹਨਾਂ ਬਜ਼ੁਰਗਾਂ ਦਾ ਕੋਈ ਆਸਰਾ ਸੀ ਤਾਂ ਉਹ ਇੱਕ ਨੇਕ ਗਵਾਂਢਣ ਨਾਂ ਸੀ ਪ੍ਰੀਤ, ਕਿਸੇ ਨੇਕ ਘਰ ਦੀ ਜੰਮੀ। ਸਵੇਰੇ ਸ਼ਾਮ ਦੋਵਾਂ ਬਜ਼ੁਰਗਾਂ ਦੇ ਲਈ ਗਰਮ ਰੋਟੀ ਲੈ ਕੇ ਆਉਂਦੀ। ਕਦੇ ਲੋੜ ਪੈਣ ਦੇ ਉੱਤੇ ਸਿਆਲ ਹੁੰਦਾ ਤਾਂ ਨਿੱਘੇ ਕੱਪੜੇ ਦੇ ਜਾਂਦੀ। ਸੁਰਜਨ ਸਿੰਘ ਜਦੋਂ ਵੀ ਰੋਟੀ ਫੜਦਾ ਉਹਦੀਆਂ ਥਿਰਕਦੀਆਂ ਬੋਲੀਆਂ ਸਿਰਫ ਅਸੀਸਾਂ ਜੋਗੀਆਂ ਰਹਿ ਜਾਂਦੀਆਂ। ਜਿਉਂਦੀ ਰਹਿਤੀ ਏ, ਤੇਰੇ ਜੰਮਣ ਵਾਲੇ ਜੀਣ, ਰੱਬ ਤੈਨੂੰ ਦੋਈ ਜਹਾਨੀ ਸੁੱਖ ਦੇਵੇ। ਦਿਨ ਲੰਘਦੇ ਗਏ, ਸੁਰਜਨ ਸਿੰਘ ਦੀ ਹਾਲਤ ਹੋਰ ਨਿਖਰਦੀ ਗਈ। ਇਸ ਨਿਗਰ ਦੀ ਹਾਲਤ ਨੂੰ ਵੇਖ ਕੇ ਲੱਗਦਾ ਨਹੀਂ ਸੀ ਕਿ ਬਹੁਤੇ ਦਿਨ ਕੱਢ ਪਾਊਗਾ। ਹੁਣ ਤਾਂ ਉਹ ਪਾਸਾ ਵੀ ਪਲਟਣ ਜੋਗਾ ਨਹੀਂ ਰਹਿ ਗਿਆ। ਮੰਜਾ ਉਹਦੇ ਜੋਗਾ ਅਤੇ ਉਹ ਮੰਜੇ ਜੋਗਾ, ਪਰ ਉਹਦਾ ਭਰਾ ਮੀਤਾ ਖੰਘਦੇ ਸਾਹ ਚੜ੍ਹਨ ਦੇ ਬਾਵਜੂਦ ਵੀ ਹੌਲੀ ਹੌਲੀ ਸਾਰੇ ਘਰ ਦਾ ਝਾੜੂ ਪੂੰਜਾ ਕਰਦਾ। ਘਰ ਵੀ ਖਾਧਾ ਇੱਕ ਕੋਠਾ, ਵੱਡੇ ਭਰਾ ਦੀ ਮੈਲੀ ਚਾਦਰ ਬਦਲਣ ਲੱਗਦਾ। ਇੱਕ ਦਿਨ ਸੁਰਜਨ ਨੇ ਆਖਿਰਕਾਰ ਹੱਥ ਫੜ ਲਿਆ, ਝਾੜੂ ਵਾਲਾ ਹੱਥ ਫੜ ਕੇ ਕਹਿਣ ਲੱਗਾ, ਮੀਤਿਆ ਅੱਜ ਤੇ ਰਹਿਣ ਦੇ, ਸਾਹ ਤੈਨੂੰ ਆਉਣ ਨਹੀਂ ਲਿਆ ਓਏ, ਮਸਾਂ ਸਾਹ ਲੈਣਾ, ਘੱਟਾ ਚੜ੍ਹ ਕੇ ਬੁੜਿਆ ਬੁਰੇ ਹਾਲ ਨੇ, ਨਾ ਐਵੇਂ ਖਪਿਆ ਕਰ ਮੇਰੇ ਕਰਕੇ, ਪਿਆਰ ਰਹਿਣ ਦੇ ਗੰਦ ਕੀ ਫਰਕ ਪੈਂਦਾ। ਮੀਤੇ ਨੇ ਆਪਣੇ ਕੰਮ ਦੇ ਬੁੱਲਾਂ ਦੇ ਉੱਤੇ ਇੱਕ ਫਿੱਕਾ ਜਿਹਾ ਹਾਸਾ ਲੈ ਕੇ ਆਉਂਦਾ ਅਤੇ ਭਰਾ ਦਾ ਹੱਥ ਪਿੱਛੇ ਹਟਾਉਂਦਿਆਂ ਪਰੇ ਨੂੰ ਸ਼ਾਇਦ ਇਸ ਕਰਕੇ ਕਿਉਂਕਿ ਉਹ ਆਪਣਾ ਦਰਦ ਲੁਕਾਉਣਾ ਚਾਹੁੰਦਾ ਸੀ, ਉਹ ਆਪਣੇ ਹੰਝੂ ਲੁਕਾਉਣਾ ਚਾਹੁੰਦਾ ਸੀ। ਪਰੇ ਨੂੰ ਮੂੰਹ ਕਰਕੇ ਬੋਲਿਆ, ਲੈ ਫਿਰ ਕੀ ਹੋਇਆ ਵੱਡਾ ਵੀਰੇ ਤੂੰ,
ਮੇਰਾ ਭਲਾ ਚੰਗਾ ਹਰ ਵੇਲੇ ਤੂੰ ਹੀ ਤਾਂ ਸੋਚਿਆ, ਨਾਲੇ ਐਵੇਂ ਝੁਰਿਆ ਨਾ ਕਰ, ਜੋ ਸਾਡੇ ਕੋਲ ਹੈਗਾ ਉਹਦੀ ਸਾਫ਼ ਸਫਾਈ ਤਾਂ ਕਰਨੀ ਆ। ਕੁੱਤਾ ਵੀ ਪੂਛ ਮਾਰ ਕੇ ਬਹਿੰਦਾ, ਸਰੀਰ ਦੇ ਵਿੱਚ ਤਾਂ ਹਿੰਮਤ ਵੀ ਨਹੀਂ ਸੀ ਕਿ ਸੁਰਜਣ ਅੱਗੇ ਹੋਰ ਗੱਲਾਂ ਕਰ ਪਾਉਂਦਾ। ਉਹ ਆਪਣੇ ਭਰਾ ਦੀਆਂ ਕੰਮ ਦੀਆਂ ਉਂਗਲਾਂ 'ਤੇ ਇਸ ਟਾਈਮ ਦੇ ਉੱਤੇ ਫੁਕੜੀ ਵਾਂਗੂ ਚੱਲਦੇ ਸਾਹ ਦੋਵਾਂ ਤੋਂ ਭਲੀ ਭਾਂਤ ਵਾਕਬ ਸੀ। ਦੋਵਾਂ ਭਰਾਵਾਂ ਦਾ ਰਿਸ਼ਤਾ ਕੋਈ ਕੋਈ ਸ਼ਬਦਾਂ ਦਾ ਮਥਾਜ ਨਹੀਂ ਸੀ, ਉਹ ਦੋਹਾਂ ਦਾ ਅਟੱਲ ਪਿਆਰ ਸੀ। ਇੱਕ ਦੂਸਰੇ ਦੇ ਸੁੱਖ ਦੁੱਖ ਦੇ ਵਿੱਚ ਉਹ ਬੁੱਢੇ ਬਾਰੇ ਵੀ ਖੜ੍ਹੇ ਸੀ। ਕਮਰਾ ਸਾਫ਼ ਕਰਕੇ ਮੀਤੇ ਨੇ ਸੁਰਜਣ ਨੂੰ ਸਹਾਰਾ ਦਿੱਤਾ ਅਤੇ ਢੋਹ ਲਾ ਕੇ ਬਿਠਾ ਦਿੱਤਾ। ਸੁਰਜਣ ਮੱਧਮ ਜਿਹੀ ਆਵਾਜ਼ ਦੇ ਵਿੱਚ ਆਖਿਆ, ਹਾਂ ਵੀਰ, ਉਹ ਜੇ ਕਿਤੇ ਮੈਂ ਪਹਿਲਾਂ ਤੁਰ ਗਿਆ ਨਾ ਤਾਂ ਮੈਨੂੰ ਦੱਸ ਤਾਂ ਸਹੀ, ਇਕੱਲਾ ਕਿੱਦਾਂ ਕੱਟੇਗਾ ਹੋਵੇ। ਮੀਤੇ ਦੇ ਕਲੇਜੇ ਦੇ ਵਿੱਚ ਜਿੱਦਾਂ ਹੌਲ ਜਿਹਾ ਪੈ ਗਿਆ ਹੋਵੇ। ਝੱਟ ਗੱਲ ਟੋਕ ਦਿੱਤੀ, ਵੀਰ ਚੁੱਪ ਕਰ ਜਾ ਯਾਰ, ਰੱਬ ਦੇ ਵਾਸਤੇ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰ। ਉਹਦੀਆਂ ਅੱਖਾਂ ਤਾਂ ਪਹਿਲਾਂ ਹੀ ਗਿੱਲੀਆਂ ਸੀ। ਦੋਵੇਂ ਬਜ਼ੁਰਗ ਹੁਣ ਚੁੱਪ ਚਾਪ ਖਾਮੋਸ਼ ਕਮਰੇ ਦੇ ਵਿੱਚ ਇੱਕ ਅੱਤ ਦੀ ਖਾਮੋਸ਼ੀ, ਇੱਕ ਗੰਭੀਰ ਚੁੱਪ ਜਿੱਦਾਂ ਪਸਰ ਗਈ ਹੋਵੇ, ਇੱਕ ਅਜਿਹੀ ਚੁੱਪ ਜਿੱਥੇ ਕਹਿਣ ਨੂੰ ਤਾਂ ਉਮਰਾਂ ਦਾ ਦਰਦ ਆ ਪਰ ਕਹਿਣ ਕੀ, ਹੁੰਗਾਰਾ ਭਰਨ ਵਾਲਾ ਕੋਈ ਤੀਸਰਾ ਜੀਵ ਹੀ ਤਾਂ ਨਹੀਂ। ਕੁਝ ਹੀ ਦਿਨਾਂ ਦੇ ਵਿੱਚ ਮੀਤੇ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ। ਮੰਜੇ ਤੋਂ ਉੱਠਣ ਦੇ ਵਿੱਚ ਵੀ ਹੁਣ ਉਹ ਕਾਫ਼ੀ ਔਖਾ ਸੌਖਾ ਹੋਣ ਲੱਗਾ। ਹੁਣ ਕੋਠੇ ਵਿੱਚ ਦੋ ਮੰਜੇ ਲੱਗ ਗਏ, ਪਹਿਲਾਂ ਇਕੱਲਾ ਚਾਰ ਸੀ ਹੁਣ ਦੂਸਰਾ ਵੀ, ਜਿਹੜਾ ਕੱਲ੍ਹ ਤੱਕ ਵੱਡੇ ਭਰਾ ਦੀ ਲਾਠੀ ਬਣਿਆ ਤੋਂ ਫਿਰਦਾ ਸੀ, ਹੁਣ ਉਹਦੀ ਡਾਂਗ ਕਾਹਦੀ ਬਣਨਾ। ਅੱਜ ਤਾਂ ਉਹ ਆਪ ਵੀ ਹਿੱਲਣ ਜੋਗਾ ਨਹੀਂ ਰਿਹਾ। ਅੱਜ ਪ੍ਰੀਤ ਜਦੋਂ ਰੋਟੀ ਵਾਲੀ ਥਾਲੀ ਲੈ ਕੇ ਆਈ ਤਾਂ ਹਾਲ ਵੇਖ ਕੇ ਜਿੱਦਾਂ ਉਹਦਾ ਦਿਲ ਭਰ ਆਇਆ। ਹੌਲੀ ਜਿਹੀ ਪੁੱਛਣ ਲੱਗੀ, ਤਾਇਆ ਜੀ ਜੇ ਖਾਓ ਤਾਂ ਨਾਹਿਬ ਚਾਚੇ ਨੂੰ ਸੁਨੇਹਾ ਗੱਲਾਂ, ਹੁਣ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ। ਮੀਤੇ ਨੇ ਬੜੀ ਮੁਸ਼ਕਲ ਦੇ ਨਾਲ ਸਿਰ ਹਿਲਾਇਆ, ਨਹੀਂ ਧੀ ਇਹ ਉਹ ਆਪਣੇ ਟੱਬਰ ਦੇ ਵਿੱਚ ਖੁਸ਼ ਆ, ਐਵੇਂ ਉਹਨੂੰ ਕਾਨੂੰ ਦੁਬਦਾ ਚ ਪਾਉਣਾ, ਅੱਜ ਨਹੀਂ ਤਾਂ ਕੱਲ੍ਹ ਅਸੀਂ ਆਪਣਾ ਸਫ਼ਰ ਪੂਰਾ ਕਰਕੇ ਗਾਂਹ ਜਾਣਾ, ਐਵੇਂ ਸਾਨੂੰ ਵੇਖ ਵੇਖ ਕੇ ਦੁਖੀ ਹੋਊ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਪਰ ਤਾਇਆ ਆਖਰ ਉਹ ਵੀ ਤਾਂ ਤੁਹਾਡਾ ਸਖਾ ਭਰਾ ਹੈ, ਪ੍ਰੀਤ ਨੇ ਦੁਬਾਰਾ ਜ਼ੋਰ ਦੇ ਕੇ ਕਿਹਾ। ਭਰਾ ਤਾਂ ਹੈਗਾ ਪੁੱਤ, ਪਰ ਇਸ ਤੋਂ ਅੱਗੇ ਮੀਤਾ ਬੋਲ ਨਹੀਂ ਪਾਇਆ। ਪ੍ਰੀਤ ਸਾਰਾ ਸਮਝ ਚੁੱਕੀ ਸੀ, ਇਸ ਸਾਦੇ ਜਿਹੇ ਜਵਾਬ ਦੇ ਵਿੱਚ ਕੋਈ ਰੋਸਾ ਤਾਂ ਨਹੀਂ ਸੀ, ਕੋਈ ਸ਼ਿਕਵਾ ਤਾਂ ਨਹੀਂ ਸੀ, ਪਰ ਇੱਕ ਚੁੱਪ ਕੀਤਾ ਜਾਂ ਸਮਝੌਤਾ ਸੀ ਆਪਣੇ ਆਪ ਦੇ ਨਾਲ। ਉਹ ਸਮਝੌਤਾ ਜੋ ਉਮਰ ਦੇ ਆਖਰੀ ਪੜਾਅ ਦੇ ਉੱਤੇ ਪਹੁੰਚ ਕੇ ਬਜ਼ੁਰਗ ਸ਼ਾਇਦ ਅਕਸਰ ਹੀ ਆਪਣੀ ਹੋਣੀ ਦੇ ਨਾਲ ਕਰ ਲੈਂਦੇ ਨੇ। ਉਸ ਰਾਤ ਬਾਹਰ ਕੁੱਪ ਹਨੇਰਾ ਸੀ, ਮਿੱਟੀ ਦੇ ਤੇਲ ਵਾਲਾ ਦੀਵਾ ਮੱਧਮ ਜੀ ਲੋਟ। ਮੀਤ ਨੇ ਕਰਵਟ ਲੈਣ ਦੀ ਕੋਸ਼ਿਸ਼ ਕਰਦਿਆਂ ਹੌਲੀ ਜਿਹੀ ਆਵਾਜ਼ ਮਾਰੀ, ਵੀਰ। ਅੱਗੋਂ ਵੱਡੇ ਵੀਰ ਦੀ ਆਵਾਜ਼ ਆਈ, ਹਾਂ ਮੀਤਿਆ। ਜਿੱਦਾਂ ਦੋਵੇਂ ਚੈੱਕ ਹੀ ਕਰ ਰਹੇ ਹੋਣ ਦੂਜੇ ਦੇ ਸਾਹ ਚੱਲਦੇ ਨੇ ਭਲਾ। ਮੀਤਾ ਗੱਲ ਬਦਲਦਿਆਂ ਕਹਿਣ ਲੱਗਾ, ਵੀਰ ਉਹ ਵੇਲੇ ਯਾਦ ਹੈ ਜਦੋਂ ਆਪਾਂ ਤਿੰਨੇ ਰਲ ਕੇ ਖੇਤਾਂ 'ਚ ਕੰਮ ਕਰਦੇ ਸੀ। ਸੁਰਜਣ ਦੀਆਂ ਬੁੱਝਦੀਆਂ ਅੱਖਾਂ ਜਿੱਦਾਂ ਅਤੀਤ ਦੇ ਵਿੱਚ ਚਲੇ ਗਈਆਂ ਹੁਣ ਕੁਛ ਵੇਖਣ ਦੇ ਲਈ, ਜਿੱਦਾਂ ਇੱਕ ਕਿਰਨ ਜੀ ਚਮਕੀ ਹੋਵੇ
ਉਹ ਹਲ ਪੰਜਾਲੀ ਬਲਦ ਅਰਲੀਆਂ ਉਹ ਸਾਰਾ ਕੁਛ ਜਿੱਦਾਂ ਅੱਖਾਂ ਅੱਗੇ ਘੁੰਮ ਗਿਆ ਹੋਵੇ। ਹਾਂ ਉਹੀ ਨੈਬ ਅਜੇ ਮਸਾਂ ਗਿੱਠ ਮੁੱਠ ਜਾਏ ਸੀ। ਤੂੰ ਉਹਨੂੰ ਮੋਢੇ 'ਤੇ ਬਿਠਾ ਕੇ ਗੇੜੀਆਂ ਕਢਾਉਂਦਾ ਹੁੰਦਾ ਸੀ ਅਤੇ ਮੈਂ ਕੁਰਕੀਆਂ ਮਾਰਦਾ ਹੁੰਦਾ ਸੀ। ਮੁੰਡੇ ਨੂੰ ਲਾਡਾਂ ਦੇ ਨਾਲ ਹੀ ਵਿਗਾੜ ਲਿਆ ਹੋਏ। ਮੀਤੇ ਦੇ ਸੁੱਕੇ ਬੁੱਲਾਂ ਦੇ ਉੱਤੇ ਇੱਕ ਮੁਸਕਰਾਹਟ ਜੀ ਜਿੱਦਾਂ ਆ ਗਈ ਹੋਵੇ। ਦੋਵੇਂ ਭਰਾ ਕੁਛ ਪਲ ਇੱਕ ਦੂਸਰੇ ਦੇ ਨਾਲ ਜਿੱਦਾਂ ਸਾਹਾਂ ਦੇ ਰਾਹੀਂ ਹੀ ਗੱਲਾਂ ਕਰਦੇ ਰਹੇ। ਬਹੁਤਾ ਚਿਰ ਤਾਂ ਵਿਚਾਰੇ ਬੋਲ ਵੀ ਨਹੀਂ ਸੀ ਸਕਦੇ। ਮੀਤੇ ਨੇ ਰੁਕ ਰੁਕ ਕੇ ਫਿਰ ਕਿਹਾ, ਵੀਰ ਜੇ ਅਗਲੇ ਜਨਮ ਦੇ ਵਿੱਚ ਵੀ ਰੱਬ ਨੇ ਪੁੱਛਿਆ ਨਾ, ਜੇ ਕਿਤੇ ਪੁੱਛਿਆ ਨਾ ਤੈਨੂੰ ਕੀ ਚਾਹੀਦਾ, ਸੁਰਜਨ ਨੇ ਧੁੰਦਲੀਆਂ ਅੱਖਾਂ ਦੇ ਨਾਲ ਛੱਤ ਵੱਲ ਨੂੰ ਵੇਖ ਕੇ ਪੁੱਛਿਆ, ਕੀ ਮੰਗੇਗਾ ਮੀਤਾ ਜੇ ਪੁੱਛ ਲਿਆ ਤੇ? ਮੀਤਾ ਸਾਰੀ ਜਾਨ ਇਕੱਠੀ ਕਰਕੇ ਕਹਿਣ ਲੱਗਾ, ਮੈਂ ਤੇ ਤੈਨੂੰ ਮੰਗੂੰਗਾ, ਮੈਂ ਤੇ ਤੇਰੇ ਵਰਗਾ ਵੀਰ ਮੰਗੂੰਗਾ। ਜੇ ਰੱਬ ਪੁੱਛੇ ਨਾ ਅਗਲੇ 7 ਜਨਮਾਂ 'ਚ ਕੀ ਚਾਹੀਦਾ ਤੇ ਮੈਂ ਕਹੂੰਗਾ, ਇਹ ਭਰਾ ਮੈਨੂੰ ਸਾਰੇ ਜਨਮਾਂ 'ਚ ਦੇ ਦੇ ਰੱਬ ਜੀ। ਸੁਰਜਨ ਦੇ ਬੁੱਲ ਤਿਰਕੇ ਅੱਖਾਂ ਦੇ ਵਿੱਚ ਖਾਰੇ ਹੰਝੂ ਸਰਾਣੇ ਦੇ ਉੱਤੇ ਜਿੱਦਾਂ ਤ੍ਰਿਪ ਤ੍ਰਿਪ ਵਹਿ ਰਹੇ ਹੋਣ। ਮੈਂ ਵੀ ਤਾਂ ਇਹੋ ਹੀ ਮੰਗੂੰਗਾ। ਉਹ ਇਹ ਕਮਰੇ ਦੇ ਵਿੱਚ ਜਿੱਦਾਂ ਸਿਰਫ ਹੱਥਰੂ ਬੋਲ ਰਹੇ ਹੋਣ, ਜ਼ਬਾਨਾਂ ਚੁੱਪ ਕਰ ਗਈਆਂ ਹੋਣ, ਸ਼ਾਇਦ ਜ਼ਬਾਨਾਂ ਚੁੱਪ ਕਰ ਗਈਆਂ। ਅਗਲੀ ਸਵੇਰ ਜਦੋਂ ਪ੍ਰੀਤ ਛਾਬਾ ਲੈ ਕੇ ਪਹੁੰਚੀ, ਕਮਰੇ ਦੇ ਵਿੱਚ ਚੁੱਪ ਸੀ। ਹਰ ਰੋਜ਼ ਦੀ ਤਰ੍ਹਾਂ ਆਵਾਜ਼ ਮਾਰੀ, ਤਾਇਆ ਜੀ। ਉਹ ਤਾਇਆ ਜੀ ਆਵਾਜ਼ ਉੱਚੀ ਕੀਤੀ, ਉਹ ਤਾਇਆ ਜੀ, ਪਰ ਅੰਦਰੋਂ ਅੱਜ ਆਵਾਜ਼ ਕੀ ਆਉਣੀ ਸੀ, ਪਾਸਾ ਵੱਟਣ ਦੀ ਵੀ ਆਵਾਜ਼ ਨਹੀਂ ਆਈ। ਜਦੋਂ ਕਮਰੇ ਦੀ ਦਹਿਲੀਜ ਟੱਪੀ ਤਾਂ ਸਾਹਮਣੇ ਦਾ ਦ੍ਰਿਸ਼ ਵੇਖ ਕੇ ਉਹਦੇ ਹੱਥੋਂ ਰੋਟੀਆਂ ਵਾਲਾ ਛਾਬਾ ਛੁੱਟ ਗਿਆ। ਮੀਤਾ ਆਪਣੇ ਮੰਜੇ ਤੋਂ ਰਿੜਦਾ ਹੋਇਆ ਵੱਡੇ ਭਰਾ ਦੇ ਮੰਜੇ ਦੇ ਕੋਲ ਪਹੁੰਚ ਗਿਆ ਸੀ ਅਤੇ ਉੱਥੇ ਜ਼ਮੀਨ ਦੇ ਉੱਤੇ ਸ਼ਾਂਤ ਪਿਆ ਸੀ। ਅੱਜ ਕੋਈ ਘੋੜ ਰੁੜੂ ਨਹੀਂ ਸੀ ਬੋਲਦਾ, ਅੱਜ ਉਹਦੇ ਸਾਹਾਂ ਦੀ ਆਵਾਜ਼ ਨਹੀਂ ਸੀ, ਅੱਜ ਕੋਈ ਨਹੀਂ ਸੀ ਖੰਘਦਾ ਕਮਰੇ 'ਚ। ਮੀਤੇ ਦਾ ਇੱਕ ਹੱਥ ਅਜੇ ਵੀ ਸੁਰਜਨ ਸਿੰਘ ਦੀਆਂ ਠੰਡੀਆਂ ਉਂਗਲਾਂ ਘੁੱਟ ਕੇ ਬੈਠਾ ਸੀ। ਸੁਰਜਨ ਦੀਆਂ ਅੱਖਾਂ ਸਦਾ ਲਈ ਮੀਚੀਆਂ ਜਾ ਚੁੱਕੀਆਂ ਸੀ। ਮੀਤੇ ਦੇ ਚਿਹਰੇ ਦੇ ਉੱਤੇ ਇੱਕ ਡੂੰਘਾ ਸਕੂਨ ਨਜ਼ਰ ਆਉਂਦਾ ਸੀ। ਜਿਹੜੇ ਦੋ ਭਰਾ ਸਾਰੀ ਉਮਰ ਇਕੱਠੇ ਤੁਰੇ ਸੀ, ਉਹ ਦੁਨੀਆਂ ਦਾ ਇਹ ਸਫ਼ਰ ਵੀ ਇਕੱਠੇ ਹੀ ਖਤਮ ਕਰਕੇ ਚਲੇ ਗਏ। ਦੁਪਹਿਰ ਤੱਕ ਰੇੜੇ ਦੇ ਵਿੱਚ ਲੋਕਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ। ਦੋਵਾਂ ਦੀਆਂ ਅਰਥੀਆਂ ਆਮੋ ਸਾਹਮਣੇ ਸਜਾਈਆਂ ਗਈਆਂ। ਉੱਧਰ ਖਬਰ ਮਿਲਦਿਆਂ ਨੈਬ ਸਿੰਘ ਵੀ ਆਪਣਾ ਦਫੜੀ 'ਚ ਆਪਣੇ ਪਰਿਵਾਰ ਸਮੇਤ ਪਹੁੰਚਿਆ। ਵੱਡੇ ਭਰਾਵਾਂ ਦੀਆਂ ਦੇਹਾਂ ਦੇ ਕੋਲ ਬੈਠਾ ਹੁਣ ਧਾਹਾਂ ਮਾਰੀ ਜਾਂਦਾ, ਰੋਈ ਜਾਂਦਾ, ਵੱਡੇ ਵੀਰੋ ਉਹ ਮੈਨੂੰ ਬਖਸ਼ ਦਿਓ ਓਏ, ਉਹ ਮੈਂ ਆਪਣੇ ਸੁੱਖਾਂ ਪਿਛੇਰਨਾ ਹੋ ਗਿਆ, ਮੈਂ ਕਦੇ ਮੁੜ ਕੇ ਤੁਹਾਡਾ ਸਾਥ ਨਹੀਂ ਛੱਡਦਾ, ਵਾਪਸ ਆ ਜਾਓ ਓਏ। ਪਰ ਹੁਣ ਪੱਥਰ ਹੋਏ ਸਰੀਰ ਜਵਾਬ ਕਿੱਦਾਂ ਦੇਣ, ਇੰਨੇ ਜੋਗੇ ਥੋੜ੍ਹੇ ਰਹੇ ਸੀ ਸਰੀਰ। ਸਿਵਿਆਂ ਦੀ ਅੱਗ ਠੰਡੀ ਹੋਣ ਤੋਂ ਬਾਅਦ ਨੈਬ ਭਰੇ ਮਨ ਦੇ ਨਾਲ ਸੁੰਨੇ ਘਰ ਦੇ ਵਿੱਚ ਵਾਪਸ ਵੜਿਆ। ਕੱਚੇ ਵਿਹੜੇ ਦੇ ਵਿੱਚ ਬੇਬੇ ਦਾ ਪੁਰਾਣਾ ਲੱਕੜ ਦਾ ਸੰਦੂਕ ਪਿਆ ਸੀ। ਕੰਬਦੇ ਹੱਥਾਂ ਦੇ ਨਾਲ ਸੰਦੂਕ ਨੂੰ ਖੋਲ੍ਹਿਆ। ਅੰਦਰ ਕੁਛ ਪੁਰਾਣੇ ਲੀੜਿਆਂ ਦੇ ਹੇਠ ਇੱਕ ਪੀਲੀ ਪੈ ਚੁੱਕੀ ਤਸਵੀਰ। ਤਸਵੀਰ ਦੇ ਵਿੱਚ ਤਿੰਨੇ ਭਰਾ ਬਚਪਨ ਦੇ ਵਿੱਚ ਇੱਕ ਦੂਸਰੇ ਦੇ ਮੋਢਿਆਂ 'ਤੇ ਹੱਥ ਧਰ ਕੇ ਉਹਨਾਂ ਨੇ ਖਿੜ ਖਿੜ ਹੱਸਦਿਆਂ ਇੱਕ ਫੋਟੋ ਜੂ ਖਿਚਾਈ ਸੀ। ਨੈਬ ਨੇ ਉਹ ਤਸਵੀਰ ਆਪਣੀ ਛਾਤੀ ਦੇ ਨਾਲ ਘੁੱਟ ਲਈ। ਵਿਹੜੇ ਦੀ ਮਿੱਠੀ 'ਤੇ ਬੈਠ ਗਿਆ। ਹੁਣ ਸ਼ਾਇਦ ਉਸ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਕਿੰਨੀ ਤੇਜ਼ ਦੌੜੀ ਹੈ।
ਧਨ ਦੌਲਤ ਨੇ ਇਹਦੀ ਰਫ਼ਤਾਰ ਹੋਰ ਜ਼ਿਆਦਾ ਤੇਜ਼ ਕਰ ਦਿੱਤੀ। ਪਰਿਵਾਰ ਨੇ ਉਹਨੂੰ ਆਪਣੇ ਵੱਲ ਖਿੱਚ ਲਿਆ, ਭਰਾਵਾਂ ਤੋਂ ਦੂਰ ਕਰਤਾ। ਪਰ ਜੋ ਇਸ ਦੁਨੀਆਂ ਦੇ ਵਿੱਚ ਸਭ ਤੋਂ ਅਨਮੋਲ ਸੀ ਉਹ ਤਾਂ ਸੀ ਭਰਾਵਾਂ ਦਾ ਨਿਰਸਵਾਰਥ ਪਿਆਰ। ਪਰ ਹੁਣ ਤਾਂ ਉਹ ਸਦਾ ਲਈ ਇਹ ਪਿਆਰ ਗਵਾ ਚੁੱਕਾ ਸੀ। ਜ਼ਮੀਨਾਂ ਵਿਕ ਜਾਣ ਤਾਂ ਫਿਰ ਦੁਬਾਰਾ ਬਣ ਜਾਂਦੀਆਂ ਨੇ, ਢੱਠੇ ਹੋਏ ਮਕਾਨ ਦੁਬਾਰਾ ਸਿਰਜ ਜਾਂਦੇ ਨੇ, ਬਣ ਜਾਂਦੇ ਨੇ। ਪਰ ਜਿਹੜੇ ਆਪਣੇ ਇੱਕ ਵਾਰੀ ਦੁਨੀਆਂ ਤੋਂ ਚਲੇ ਜਾਣ, ਸਾਰੀ ਉਮਰ ਆਪਾਂ ਉਹਨਾਂ ਨੂੰ ਉਡੀਕਦੇ ਹਾਂ, ਉਹ ਕਦੇ ਫਿਰ ਮੁੜ ਕੇ ਵਾਪਸ ਨਹੀਂ ਆਉਂਦੇ। ਦੁਨਿਆਵੀ ਭੱਜ ਦੌੜ ਦੇ ਵਿੱਚ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਆਪਣਿਆਂ ਨੂੰ ਸਾਡੇ ਪੈਸਿਆਂ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਸਾਡੀ ਹਾਜ਼ਰੀ ਦੀ ਲੋੜ ਹੁੰਦੀ ਆ, ਸਾਡੇ ਕੋਲ ਹੋਣ ਦੀ ਲੋੜ ਹੁੰਦੀ ਆ, ਸਾਡੇ ਪਿਆਰ ਦੇ ਦੋ ਬੋਲਾਂ ਦੀ ਲੋੜ ਹੁੰਦੀ ਆ, ਸਾਨੂੰ ਆਪਣਿਆਂ ਦੇ ਮੋਢੇ ਦੀ ਲੋੜ ਹੁੰਦੀ ਆ। ਕਿਉਂਕਿ ਆਪਾਂ ਇੱਕ ਦੂਸਰੇ ਨੂੰ ਬਚਪਨ ਤੋਂ ਜਾਣਦੇ ਹੁੰਦੇ ਹਾਂ। ਜੇ ਅੱਜ ਤੁਹਾਡੇ ਕੋਲ ਕੋਈ ਆਪਣਾ ਹੈਗਾ, ਭਾਵੇਂ ਦੂਰ ਹੋਵੇ ਅਤੇ ਭਾਵੇਂ ਨੇੜੇ, ਵੇਲ ਕੱਢ ਕੇ ਅੱਜ ਇੱਕ ਵਾਰੀ ਉਹਦਾ ਹਾਲ ਜ਼ਰੂਰ ਪੁੱਛ ਲਓ। ਕਈ ਵਾਰੀ ਕੱਲ੍ਹ ਦੀ ਉਡੀਕ ਮਹਿੰਗੀ ਪੈ ਜਾਂਦੀ ਹੈ। ਕਹਾਣੀ ਲਿਖੀ ਸੀ ਅਵਤਾਰ ਸਿੰਘ ਧਾਲੀਵਾਲ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਆਸ ਕਰਦੇ ਹਾਂ ਕਿ ਭਾਵੁਕ ਜੀ ਕਹਾਣੀ ਅੱਜ ਤੁਸੀਂ ਪਸੰਦ ਕੀਤੀ ਹੋਵੇਗੀ। ਅੱਜ ਦੀ ਇਹ ਕਹਾਣੀ ਰਿਸ਼ਤਿਆਂ ਦੇ ਨਾਂ, ਭਰਾਵਾਂ ਭਰਾਵਾਂ ਦੇ ਪਿਆਰ ਦੇ ਨਾਂ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: Toyota, the smart choice.
1: Very be Toyota, the smart choice.
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਦਿਲ ਤਾਂ ਹਰ ਕਿਸੇ ਕੇ ਪਾਸ ਹੁੰਦਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੁੰਦੇ
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਜ਼ਰ ਲਿਸਨਰਸ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
4: हां जी, अपॉइंटमेंट बुक करवाउन लई कॉल करो 0406-660-960 दे, या फिर विजिट करो bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਅੱਜ ਗਾਣੇ ਤੁਸੀਂ ਸੁਣ ਰਹੇ ਹੋ ਪੁਰਾਣੇ ਪੁਰਾਣੇ ਤੇ ਆਸ ਕਰਦਾ ਕਿ ਤੁਸੀਂ ਇੰਜੋਏ ਕਰ ਰਹੇ ਹੋਗੇ ਅੱਜ ਦਾ ਦਿਨ ਤੇ ਅੱਜ ਪੁਰਾਣੇ ਗਾਣੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਜੇ ਤੁਹਾਨੂੰ ਲੱਗਦਾ ਹੋਵੇ ਕਿ ਇਸ ਜੋਨਰ ਦਾ ਕੋਈ ਤੁਹਾਡਾ ਫੇਵਰੇਟ ਗਾਣਾ ਤੇ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ ਪੁਰਾਣੇ ਗਾਣਿਆਂ ਦੀ ਗੱਲ ਇਸ ਕਰਕੇ ਕਿਉਂਕਿ ਅੱਜ ਗੱਲਬਾਤ ਜਿਹੜੀ ਆਪਾਂ ਆਪਣੇ ਬਜ਼ੁਰਗਾਂ ਦੇ ਬਾਰੇ ਕਰਨੀ ਆ ਗੱਲਬਾਤ ਜਿਹੜੀ ਆ ਉਹ ਆਪਾਂ ਆਪਣੇ ਪੁਰਖਿਆਂ ਦੇ ਬਾਰੇ ਕਰਨੀ ਆ ਤੇ ਇਸ ਸੰਬੰਧ ਦੇ ਵਿੱਚ ਤੁਸੀਂ ਥੋੜੀਆਂ ਜਿਹੀਆਂ ਜਾਣਕਾਰੀਆਂ ਆਪਣੀਆਂ ਤਾਜ਼ੀਆਂ ਕਰਕੇ ਰੱਖੋ ਆਪਣੇ ਸੋਚ ਵਿਚਾਰ ਥੋੜੇ ਜਿਹੇ ਕਰਕੇ ਰੱਖੋ ਕਿਉਂਕਿ ਵਜ੍ਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਟਿਕਟੋਕ ਟ੍ਰੈਂਡ ਵੀ ਇੱਕ ਖਿੱਤੇ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਪੁਰਖਿਆਂ ਦਾ ਆਪਣੇ ਮਾਂ ਪਿਓ ਨੂੰ ਭੁਲੇਖਾ ਪਾਇਆ ਜਾ ਰਿਹਾ ਵਾ ਪੁਰਾਣੀਆਂ ਪੁਰਾਣੀਆਂ ਫੋਟੋਆਂ ਦੀ ਆਪਾਂ ਗੱਲ ਕੀਤੀ ਸੀ ਸੋ ਉਹ 80s ਵਾਲਾ ਜਿਹੜਾ ਸਾਡੇ ਤੱਕ ਪਹੁੰਚਿਆ ਉਹਦੀ ਗੱਲ ਨਹੀਂ ਆ ਗੱਲ ਉਸ ਤੋਂ ਵੀ ਪਿੱਛੇ ਦੀ ਆ ਪਿੱਛੇ ਦੀ ਗੱਲ ਇਹ ਆ ਕਿ ਆਪਣੇ ਉਸ ਤੋਂ ਵੀ ਮਗਰ ਜਿਹੜੀਆਂ ਹੋਰ ਅਤੇ ਹੋਰ ਪਿੱਛੇ ਪੀੜ੍ਹੀਆਂ ਨੇ ਉਹਨਾਂ ਦੇ ਭੁਲੇਖੇ ਪਾ ਪਾ ਕੇ ਅਤੇ ਭੋਲੇ ਭਾਲੇ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਰੁਝਾਇਆ ਜਾਂਦਾ ਵਾ ਇਸ ਚੀਜ਼ ਦੇ ਵਿੱਚ ਉਲਝਾਇਆ ਜਾਂਦਾ ਵਾ ਵੀ ਆਹ ਤੁਹਾਨੂੰ ਪਤਾ ਇਹ ਇੱਦਾਂ ਦਾ ਦਿਖਦਾ ਸੀ ਸਾਡਾ ਦਾਦਾ ਪੜਦਾਦਾ ਨਕੜ ਦਾਦਾ ਜਿੱਥੋਂ ਤੱਕ ਕਿ ਪਤਾ ਹੋਵੇ ਉਸ ਤੋਂ ਵੀ ਥੋੜ੍ਹਾ ਜਿਹਾ ਹੋਰ ਪਿੱਛੇ ਲੈ ਕੇ ਜਾਣਾ ਅਸਲ ਵਿੱਚ ਹੁਣ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਟਾਈਮ ਦੇ ਉੱਤੇ ਟੈਕਨੋਲੋਜੀ ਦਾ ਯੁੱਗ ਹੈ ਸਰਚਾਂ ਵੱਜਦੀਆਂ ਨੇ ਬਹੁਤ ਸਾਰਾ ਕੁਛ ਜਿਹੜਾ ਪਹਿਲਾਂ ਦੇ ਨਾਲੋਂ ਆਸਾਨੀ ਦੇ ਨਾਲ ਲੱਭ ਜਾਂਦਾ ਅਤੇ ਸ਼ਾਇਦ ਸਾਡੇ ਸਰੋਤਿਆਂ ਨੂੰ ਵੀ ਪਤਾ ਹੋਊਗਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਆਪਾਂ ancestry.com ਦੇ ਉੱਤੇ ਜਾ ਕੇ ਵੀ ਵੇਖ ਸਕਦੇ ਹਾਂ ਕਿ ਸਾਡੀ ਪਿੱਛੇ ਕਿਹੜੀ ਅੰਸਾ ਹੈ ਪਿੱਛੇ ਕਿਹੜੀ ਕਿਹੜੀ ਸਾਡੀ ਪੀੜ੍ਹੀ ਅਤੇ ਕੌਣ ਪਿਓ ਦਾਦੇ ਅਤੇ ਕੀ ਉਹਨਾਂ ਦਾ ਇਤਿਹਾਸ ਸੀ ਕਿੱਥੋਂ ਆਏ ਸੋ ਇਹ ਸਾਰਾ ਕੁਛ ਆਪਾਂ ਵੇਖ ਸਕਦੇ ਹਾਂ ਅਤੇ ਇਸ ਚੀਜ਼ ਦੀਆਂ ਥੋੜ੍ਹੀ ਜਿਹੀ ਗਰਾਊਂਡ ਬਣਾ ਕੇ ਅਤੇ ਫਿਰ ਆਪਣੇ ਬਜ਼ੁਰਗਾਂ ਨੂੰ ਥੋੜ੍ਹਾ ਜਿਹਾ ਜਜ਼ਬਾਤੀ ਕੀਤਾ ਜਾਂਦਾ ਹੈਰਾਨੀ ਦੀ ਗੱਲ ਇਹ ਆ ਕਿ ਉਹ ਜ਼ਿਆਦਾਤਰ ਕਹਿੰਦੇ ਨੇ ਕਿ ਮੰਨ ਵੀ ਲੈਂਦੇ ਆ ਸੋ ਆਪਾਂ ਮੰਗਲਵਾਰ ਦੇ ਦਿਨ ਇੱਕ ਸਿਲਸਿਲਾ ਆਪਾਂ ਰੱਖਦੇ ਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਸੋ ਬਹੁਤ ਸਾਰੇ ਕੁਛ ਦੇ ਵਿੱਚੋਂ ਇਹ ਵੀ ਇੱਕ ਚੱਲ ਰਿਹਾ ਵਾ ਅਤੇ ਇਸ ਕਰਕੇ ਆਪਾਂ ਸੋਚਿਆ ਕਿ ਕਿਉਂ ਨਾ ਫਿਰ ਅੱਜ ਇਹਦੇ ਉੱਤੇ ਗੱਲ ਕੀਤੀ ਜਾਵੇ ਸੋ ਆਪਾਂ ਕੀ ਕਰਨਾ ਕਿ ਜਿੰਨਾ ਕੁ ਆਪਾਂ ਜਾਣਦੇ ਹਾਂ ਜੇ ਤੁਸੀਂ ਠੀਕ ਸਮਝੋ ਤਾਂ ਆਪਣੇ ਪਰਿਵਾਰ ਦੇ ਵਿੱਚ ਆਪਣੀ ਬੈਕਗਰਾਊਂਡ ਦੇ ਵਿੱਚ ਝਾਤੀ ਮਾਰ ਕੇ ਤੁਸੀਂ ਦੱਸਣਾ ਕਿ ਤੁਸੀਂ ਕਿੱਥੋਂ ਕੁ ਤੱਕ ਜਾਣਦੇ ਹੋ ਆਪਾਂ ਵੱਧ ਤੋਂ ਵੱਧ ਹੋ ਸਕਦਾ ਕਿ ਆਪਣੇ ਦਾਦਾ ਦਾਦੀ ਦਾ ਨਾਂ ਜਾਣਦੇ ਹੋਈਏ ਹੋ ਸਕਦਾ ਕਿ ਕਈ ਪੜਦਾਦੇ ਪੜਦਾਦੀ ਦਾ ਜਾਣਦੇ ਹੋਣ ਜਾਂ ਫਿਰ ਜਿਹੜੇ ਉਸ ਤੋਂ ਵੀ ਪਿੱਛੇ ਦਾ ਜਾਣਦੇ ਨੇ ਤੁਸੀਂ ਅੱਜ ਥੋੜ੍ਹਾ ਜਿਹਾ ਇਹ ਘੁਮਾ ਕੇ ਵੇਖਣੀ ਆਪਣੀ ਯਾਦਾਸ਼ਤ ਕਿ ਕਿੱਥੋਂ ਕੁ ਤੱਕ ਤੁਸੀਂ ਉਹਨਾਂ ਦੇ ਨਾਂ ਜਾਂ ਉਹਨਾਂ ਦੀਆਂ ਕੋਈ ਗੱਲਾਂ ਬਾਤਾਂ ਜਾਣਦੇ ਹੋ ਉਹ ਕੌਣ ਸੀ ਉਹ ਕਿੱਥੋਂ ਆਏ ਸੀ ਆਪਣੇ ਪੁਰਖਿਆਂ ਦੇ ਬਾਰੇ ਜੇਕਰ ਕੋਈ ਵੀ ਕਹਾਣੀ ਖਾਸ ਤੌਰ ਦੇ ਉੱਤੇ ਤੁਹਾਨੂੰ ਪਤਾ ਹੋਵੇ ਅਤੇ ਬਹੁਤ ਸਾਰੀਆਂ ਆਪਾਂ ਸੁਣੀਆਂ ਹੁੰਦੀਆਂ ਆਪਣੇ ਪਰਿਵਾਰ ਦੇ ਵਿੱਚੋਂ ਪਿੰਡੋਂ ਰਿਸ਼ਤੇਦਾਰਾਂ ਦੇ ਕੋਲੋਂ ਸੋ ਉਹਨਾਂ ਕਹਾਣੀਆਂ ਦੀ ਕੋਈ ਸਾਂਝ ਹੋਵੇ ਉਹ ਭਲੇ ਵੇਲਿਆਂ ਦੇ ਵਿੱਚ ਉਹ ਬਰਮਾ ਗਏ ਸੀ ਉਹ ਫਲਾਣੀ ਲੜਾਈ ਲੜੀ ਉਹਨਾਂ ਨੇ ਉਹ ਸੁਤੰਤਰਤਾ ਸੰਗਰਾਮੀ ਹੀ ਚਲੋ ਉੱਥੋਂ ਤੱਕ ਤਾਂ ਯਾਦ ਹੀ ਹੋਣਾ ਤਾਂ ਉਸ ਤੋਂ ਪਿੱਛੇ ਹੋਰ ਕੀ ਸਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਆਪਣੇ ਪਰਿਵਾਰ ਦੇ ਵਿੱਚੋਂ ਸੁਣਨ ਨੂੰ ਮਿਲਦੀਆਂ ਕਹਾਣੀਆਂ ਅਤੇ ਤੁਸੀਂ ਉਹ ਯਾਦ ਕਰਕੇ ਦੱਸਣੀਆਂ ਅਤੇ ਨਾਲੇ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਬੈਕ ਕਿੱਥੋਂ ਕੁ ਤੱਕ ਤੁਸੀਂ ਜਾ ਸਕਦੇ ਹੋ ਕਿੱਥੋਂ ਕੁ ਤੱਕ ਦੇ ਨਾਂ ਪਤਾ ਮੈਂ ਆਪਣੀ ਜੇ ਗੱਲ ਕਰਾਂ ਤਾਂ ਮੈਨੂੰ ਵੱਧ ਤੋਂ ਵੱਧ ਆਪਣੇ ਪੜਦਾਦਾ ਜੀ ਤੱਕ ਦਾ ਪਤਾ ਉਸ ਤੋਂ ਪਿੱਛੇ ਵਾਲਾ ਜਿਹੜਾ ਵਾ ਉਹ ਮੈਂ ਕੋਸ਼ਿਸ਼ ਕੀਤੀ ਯਾਦ ਕਰਨ ਦੀ ਪਰ ਮੈਨੂੰ ਭੁੱਲ ਗਿਆ ਪਰ ਤੁਸੀਂ ਆਪਣੀ ਯਾਦਾਸ਼ਤ ਦੱਸਣੀ ਆ ਵੇਖਦੇ ਹਾਂ ਫਿਰ ਕੌਣ ਕਿੱਥੋਂ ਕੁ ਤੱਕ ਕਿੰਨਾ ਕੁ ਪਿੱਛੇ ਜਾ ਸਕਦਾ ਗੁਰਜੀਤ ਜੀ ਕਹਿੰਦੇ ਨੇ ਕਿ ਇੰਜੋਇੰਗ ਸੌਂਗਸ ਵਾਈਲ ਸਾਈਕਲਿੰਗ ਸੋ ਬੱਚਿਆਂ ਦੇ ਨਾਲ ਸਾਈਕਲਿੰਗ 'ਤੇ ਨਿਕਲੇ ਨੇ ਬੜੀ ਸੋਹਣੀ ਪਿਆਰੀ ਬਾਹਰ ਧੁੱਪ ਲੱਗੀ ਆ ਅਤੇ ਥੈਂਕ ਯੂ ਬੱਚੋ ਤੁਸੀਂ ਘਰ ਸਕਰੀਨ ਵੇਖਣ ਦੀ ਬਜਾਏ ਬਾਹਰ ਤੁਸੀਂ ਸਾਈਕਲ ਲੈ ਕੇ ਨਿਕਲੇ ਹੋ ਅਤੇ ਇਹ ਬਹੁਤ ਵਧੀਆ ਪੁੱਤ ਗੱਲ ਹੈ ਛੁੱਟੀਆਂ ਦੇ ਵਿੱਚ ਅਤੇ ਬਸ ਇਸੇ ਤਰ੍ਹਾਂ ਤੁਸੀਂ ਖਿੱਚ ਕੇ ਰੱਖੋ ਇੰਜੋਏ ਕਰੋ ਤੁਸੀਂ ਛੁੱਟੀਆਂ ਨੂੰ ਅਤੇ ਘਰ ਬੈਠੇ ਸਾਨੂੰ ਲੱਗਦਾ ਵੀ ਸਾਰੀ ਦੁਨੀਆ ਸਾਡੀ ਮੁੱਠੀ 'ਚ ਆਪਾਂ ਸਾਰਾ ਕੁਛ ਜਾਣਦੇ ਹਾਂ ਪਰ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਵੀ ਆਪਾਂ ਘਰ ਬੈਠੇ ਖੂਹ ਦੇ ਡੱਡੂ ਹੁੰਦੇ ਹਾਂ ਅਤੇ ਥੈਂਕ ਯੂ ਬਾਕੀ ਵੀ ਬੱਚੇ ਤੁਸੀਂ ਦੱਸ ਸਕਦੇ ਹੋ ਛੁੱਟੀਆਂ ਦੇ ਵਿੱਚ ਬੈਠੇ ਤੁਸੀਂ ਕੀ ਕਰ ਰਹੇ ਹੋ ਅਤੇ ਆਓ ਫਿਰ ਅੱਜ ਦੇ ਸਫ਼ਰ ਨੂੰ ਆਪਾਂ ਅੱਗੇ ਤੋਰਦੇ ਹਾਂ ਇਹ ਤਾਂ ਸਿਲਸਿਲਾ ਸੀ ਕਿ ਆਪਾਂ ਪੁਰਾਣੇ ਗਾਣੇ ਅੱਜ ਕਿਉਂ ਚਲਾਏ ਅਤੇ ਉਹਨਾਂ ਪੁਰਾਣੇ ਗਾਣਿਆਂ ਦੇ ਵਿੱਚੋਂ ਮਤਲਬ ਇਸੇ ਜੋਨਰ ਦੇ ਹੋਣ ਤੁਸੀਂ ਆਪਣੀ ਪਸੰਦ ਦਾ ਗਾਣਾ ਦੱਸ ਸਕਦੇ ਹੋ ਖਾਸ ਤੌਰ ਦੇ ਉੱਤੇ ਉਹ ਜਿਹੜਾ ਤੁਸੀਂ ਟਰੈਵਲ ਕਰਦੇ ਸਮੇਂ
ਤੁਹਾਨੂੰ ਲੱਗਦਾ ਹੋਵੇ ਬਾਹਰ ਅੰਦਰ ਜਾਂਦਿਆਂ ਸਮੇਂ ਤੁਸੀਂ ਬਹੁਤ ਇੰਜੋਏ ਕਰਦੇ ਹੋ, ਤੁਹਾਨੂੰ ਵਧੀਆ ਲੱਗਦਾ, ਜਾਂ ਫਿਰ ਉਹ ਗਾਣਾ ਜਿਹੜਾ ਸਾਡੇ ਵੱਡੇ ਰੇਡੀਓ ਦੇ ਉੱਤੇ ਸੁਣਦੇ ਹੁੰਦੇ ਸੀ, ਜਾਂ ਤੁਹਾਡੀ ਯਾਦ ਦੇ ਵਿੱਚ ਹੋਵੇ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਸੀ ਆਹ ਵਾਲਾ ਸਿੰਗਰ, ਅਤੇ ਉਸ ਸਿੰਗਰ ਦਾ ਉਹ ਆਹ ਵਾਲਾ ਗਾਣਾ ਸੁਣਦੇ ਰਹੇ ਨੇ, ਅਤੇ ਉਹ ਤੁਸੀਂ ਕੋਸ਼ਿਸ਼ ਕਰਿਓ, ਜੇ ਤਾਂ ਤੁਸੀਂ ਲਿੰਕ ਭੇਜ ਦਿਓਗੇ ਤਾਂ ਇੱਕ ਕੋਸ਼ਿਸ਼ ਹੋਰ ਕਰਿਓ ਕਿ ਉਸ ਗਾਣੇ ਨੂੰ ਪਹਿਲਾਂ ਤੁਸੀਂ ਆਪ ਚੰਗੀ ਤਰ੍ਹਾਂ ਦੇ ਨਾਲ ਸੁਣ ਲਿਓ, ਵੀ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਪਰਿਵਾਰ ਦੇ ਵਿੱਚ ਕਿ ਉਹ ਗਾਣਾ ਭਾਈ ਸਾਰਿਆਂ ਦੇ ਬੱਚੇ ਵੀ ਸੁਣ ਰਹੇ ਹੁੰਦੇ ਆ, ਉਹਨਾਂ ਦੇ ਵੀ ਸੁਣਨ ਵਾਲਾ ਹੋਵੇ, ਅਤੇ ਬੱਚੇ ਉਹਦੇ ਵਿੱਚੋਂ ਜੇ ਕੋਈ ਸ਼ਬਦ ਦੇ ਉੱਤੇ ਸਵਾਲ ਕਰਨ ਤਾਂ ਆਪਾਂ ਦੱਸਣ ਜੋਗੇ ਹੋਈਏ। ਸੋ ਉਹ ਤੁਸੀਂ ਜ਼ਰੂਰ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਭੇਜਣਾ ਵਾ, ਅਤੇ ਬਿਹਤਰ ਇਹੋ ਹੀ ਆ ਕਿ ਤੁਸੀਂ ਨਾਲ ਲਿੰਕ ਭੇਜ ਦਿਓ। ਉੱਦਾਂ ਕਿਸੇ ਵੇਲੇ ਪੁਰਾਣੇ ਗਾਣੇ ਲੱਭਣੇ ਬੜੇ ਔਖੇ ਹੋ ਜਾਂਦੇ ਆ, ਮੈਨੂੰ ਵੀ ਕਾਫੀ ਕਾਫੀ ਜਦੋਂ ਜਿਹਦ ਕਰਨੀ ਪਈ, ਅਤੇ ਹਾਲੇ ਵੀ ਕਈ ਜਿਹੜੀਆਂ ਚੀਜ਼ਾਂ ਨੇ, ਕਈ ਗਾਣੇ ਉਹ ਮੈਂ ਨਹੀਂ ਲੱਭ ਪਾਇਆ। ਸੋ ਇਹ ਥੋੜ੍ਹੀ ਰੂਪ ਰੇਖਾ ਰਜਤ ਸੈਣੀ ਜੀ ਕਹਿੰਦੇ ਕਿ ਹੋਪ ਸਭ ਦਾ ਦਿਨ ਵਧੀਆ ਹੋਵੇ, ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਅਤੇ ਵੈਸੇ ਅੱਜ ਮੰਗਲਵਾਰ ਦਾ ਦਿਨ, ਅਤੇ ਅੱਜ ਰਣਜੋਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਅੱਜ ਦੇ ਦਿਨ ਸੁੱਖ ਜੀ ਛੁੱਟੀ ਦੇ ਉੱਤੇ ਨੇ, ਅਤੇ ਆਪਾਂ ਰਲ ਮਿਲ ਕੇ ਅੱਜ ਦੇ ਸਫ਼ਰ ਨੂੰ ਅੱਗੇ ਤੋਰਦੇ ਹਾਂ, ਇਸ ਆਸ ਦੇ ਨਾਲ ਕਿ ਤੁਸੀਂ ਸੋਹਣਾ ਦਿਨ ਅੱਗੇ ਤੋਰ ਲਿਆਊਗਾ, ਸੋਹਣੇ ਤਰੀਕੇ ਦੇ ਨਾਲ ਅੱਜ ਦੇ ਦਿਨ ਦੇ ਵਿੱਚ ਵਿਚਰੇ ਹੋਵੋਗੇ, ਅਤੇ ਇਸ ਸੋਹਣੀ ਧੁੱਪ ਦਾ ਚਿੱਟੇ ਦਿਨ ਦਾ ਆਨੰਦ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਇਸ ਸੋਹਣੇ ਦਿਨ ਦਾ ਸੋਹਣਾ ਸੋਹਣਾ ਆਨੰਦ ਮਾਣਦੇ ਆਪਾਂ ਅੱਗੇ ਵੱਧਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੰਗਲਵਾਰ ਦੇ ਦਿਨ ਆਪਾਂ 7 ਸ਼ਬਦ ਲੈ ਕੇ ਆਉਂਦੇ ਹੁੰਦੇ ਹਾਂ, ਅੱਜ ਸੁੱਖ ਜੀ ਨਹੀਂ ਆਏ, ਸੋ ਇਸ ਕਰਕੇ ਆਪਾਂ ਮੈਂ ਤੁਹਾਡੇ ਲਈ ਕੁਛ ਵੱਖਰਾ ਲੈ ਕੇ ਆਉਂਦਾ ਹੁੰਦਾ ਸ਼ਬਦਾਂ ਦੀ ਬਜਾਏ, ਕਿਉਂਕਿ ਥੋੜ੍ਹਾ ਥੋੜ੍ਹਾ ਜਿਹਾ ਫਰਕ ਰਵੇ, ਅਤੇ ਮੈਂ ਅੱਜ ਦੇ ਦਿਨ ਤੁਹਾਡੇ ਲਈ ਮੁਹਾਵਰੇ ਲੈ ਕੇ ਆਵਾਂ। ਸੋ ਇਹ ਤੁਸੀਂ ਦੱਸਣੇ ਆ ਮੁਹਾਵਰੇ, ਵੀ ਇਹਨਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ, ਕਿੱਥੇ ਕਿੱਥੇ ਕੁ ਕਰਕੇ ਆਪਾਂ ਇਹ ਚੀਜ਼ ਵਰਤਦੇ ਹਾਂ, ਅਤੇ ਇੱਕ ਤਾਂ ਆਪਾਂ ਇਹ ਸਾਂਝੇ ਕਰਾਂਗੇ ਤੁਹਾਡੇ ਨਾਲ, ਅਤੇ ਦੂਸਰਾ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਉਸ ਸੰਬੰਧ ਦੇ ਵਿੱਚ ਇੱਕ ਚੀਜ਼ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰ ਹੀ ਚੁੱਕਾ, ਅਤੇ ਦੂਸਰੀ ਵੀ ਚੀਜ਼ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ, ਪਰ ਉਹਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਵਾ ਉਹਦੇ ਵਿੱਚੋਂ ਹੀ ਸਾਡਾ ਅੱਜ ਦਾ ਵਿਸ਼ਾ ਵੀ ਆ, ਅਤੇ ਵਿਸ਼ਾ ਸਾਡੇ ਬਜ਼ੁਰਗਾਂ ਦੇ ਬਾਰੇ, ਵੀ ਆਪਾਂ ਆਪਣੀ ਪੀੜ੍ਹੀ ਨੂੰ, ਆਪਣੇ ਖਾਨਦਾਨ ਨੂੰ ਆਪਾਂ ਕਿੱਥੋਂ ਕੁ ਤੱਕ ਜਾਣਦੇ ਹਾਂ, ਨਾ ਕਿੱਥੋਂ ਕੁ ਤੱਕ ਜਾਣਦੇ ਹਾਂ, ਉਹਨਾਂ ਦੇ ਨਾਲ ਜੁੜੀਆਂ ਕਹਾਣੀਆਂ ਆਪਾਂ ਕੀ ਜਾਣਦੇ ਹਾਂ। ਅੱਜ ਦੇ ਦਿਨ ਮੇਰੇ ਕੋਲ ਵੀ ਕੁਛ ਕਹਾਣੀਆਂ ਨੇ, ਕੁਛ ਉਹ ਕਹਾਣੀਆਂ ਜਿਹੜੀਆਂ ਕਿ ਸਮੇਂ ਦੇ ਨਾਲ ਜਦੋਂ ਜਦੋਂ ਕਿਸੇ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪਰਿਵਾਰ ਦੇ ਬਾਰੇ ਜਾਣਾਂ, ਅਤੇ ਉਹਨੂੰ ਕੀ ਪਤਾ ਲੱਗਾ ਅਜੋਕੇ ਸਮੇਂ ਦੇ ਵਿੱਚ ਉਹਦੀ ਕੀ ਮਦਦ ਹੋਈ, ਅੱਜ ਦੀ ਟੈਕਨੋਲੋਜੀ ਨੇ ਉਹਦੀ ਕੀ ਮਦਦ ਕੀਤੀ, ਸੋ ਉਸ ਸੰਬੰਧ ਦੇ ਵਿੱਚ ਮੇਰੇ ਕੋਲ ਕੁਛ ਕਹਾਣੀਆਂ ਨੇ, ਅਤੇ ਜੇਕਰ ਤੁਸੀਂ ਚਾਹੋ ਆਪਣੇ ਆਪਣੇ ਪਰਿਵਾਰ ਦੇ ਵਿੱਚੋਂ ਜਾਂ ਆਸ ਪਾਸ ਦੀ ਕਿਸੇ ਦੀ ਕੋਈ ਕਹਾਣੀ ਉਹਨਾਂ ਦੇ ਪੁਰਖਿਆਂ ਦੇ ਨਾਲ ਸੰਬੰਧਿਤ ਜੇ ਤੁਹਾਡੇ ਕੋਲ ਹੋਵੇ ਤਾਂ ਉਹ ਵੀ ਤੁਸੀਂ ਜ਼ਰੂਰ ਸਾਂਝੀ ਕਰਿਓ। ਨੰਬਰ ਸਾਡਾ 044-717-1674, 0447-1674, ਅਤੇ 93-56-0-344, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਮੈਸੇਜ ਪਾ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਆਪਾਂ, ਚਲੋ ਇਹ ਸਾਡਾ ਅੱਜ ਦਾ ਵਿਸ਼ਾ ਹੋ ਗਿਆ, ਉਸ ਤੋਂ ਬਾਅਦ ਆਪਾਂ ਜਿਹੜੇ 7 ਮੁਹਾਵਰੇ ਵੀ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ। ਸੋ ਅੱਜ ਦਾ ਜਿਹੜਾ ਸਾਡਾ ਪਹਿਲਾ ਮੁਹਾਵਰਾ ਆ ਉਹ ਆ ਜੀ, ਗੋਡੇ ਦਮ ਕਰਨਾ। ਗੋਡੇ ਦਮ ਕਰਨਾ ਕੀ ਹੁੰਦਾ ਵਾ, ਕਿੱਥੇ ਆਪਾਂ ਵਰਤਦੇ ਹਾਂ, ਕਿੱਦਾਂ ਤੁਸੀਂ ਵਰਤਦੇ ਰਹੇ ਹੋ, ਅਤੇ ਜਾਂ ਤੁਹਾਡੇ ਲਈ ਬਿਲਕੁਲ ਇਹ ਨਵਾਂ ਆ ਅਤੇ ਤਾਂ ਵੀ ਦੱਸ ਸਕਦੇ ਹੋ। ਦੂਸਰਾ ਨੰਬਰ ਆ ਜੀ, ਘੱਗਾ ਬੈਠਣਾ। ਘੱਗਾ ਬੈਠਣਾ ਕਿਹਨੂੰ ਕਹਿੰਦੇ ਨੇ, ਕਿੱਥੇ ਆਪਾਂ ਵਰਤਦੇ ਹਾਂ। ਤੀਸਰਾ ਆ ਘਰੋਂ ਚੂਹੇ ਖਾਲੀ ਮੋੜਨਾ, ਕਿਹਨੂੰ ਕਹਿੰਦੇ ਆ, ਕਿੱਥੇ ਵਰਤਦੇ ਆ ਮੁਹਾਵਰਾ। ਅਤੇ ਚੌਥਾ ਹੈ ਜੀ, ਘਰ ਕਰਨਾ। ਅਤੇ ਪੰਜਵਾਂ ਆ ਚੱਕਰ ਚੱਲਣਾ, ਅਤੇ ਛੇਵਾਂ ਆ ਘੁੱਗੀ ਨੱਪਣਾ। ਸੱਤਵੇਂ ਨੰਬਰ ਦੇ ਉੱਤੇ ਦੋ ਨੇ ਸਾਡੇ ਕੋਲ, ਕਿਉਂਕਿ ਇਹਨਾਂ ਦੋਵਾਂ ਦੇ ਵਿੱਚ ਕਈ ਵਾਰੀ ਆਪਾਂ ਕੰਫਿਊਜ਼ ਹੁੰਦੇ ਹਾਂ, ਅਤੇ ਹੋ ਸਕਦਾ ਇਹ ਦੋਵੇਂ ਇੱਕ ਹੀ ਹੋਣਾ। ਇਹ ਚਲੋ ਤੁਸੀਂ ਦੱਸਿਓ ਕੀ ਆ, ਕਿੱਦਾਂ ਕੀ ਜਾਣਦੇ ਹੋ ਤੁਸੀਂ। ਘਿਓ ਸ਼ੱਕਰ ਹੋਣਾ ਅਤੇ ਘਿਓ ਖਿਚੜੀ ਹੋਣਾ। ਸੋ ਇਹ ਦੋ ਅਲੱਗ ਅਲੱਗ ਆਪਾਂ ਮੁਹਾਵਰੇ ਵਰਤਦੇ ਹਾਂ, ਪਰ ਇਹਨਾਂ ਦੋਵਾਂ ਦੇ ਦਰਮਿਆਨ ਕੀ ਇਹ ਦੋਵੇਂ ਚੀਜ਼ਾਂ ਸੇਮ ਨੇ ਜਾਂ ਫਿਰ ਵੱਖ ਵੱਖ ਨੇ। ਘਿਓ ਸ਼ੱਕਰ ਹੋਣਾ ਅਤੇ ਘਿਓ ਖਿਚੜੀ ਹੋਣਾ। ਸੋ ਇਹ ਸਾਡੇ ਅੱਜ ਦੇ
ਸੱਤ ਮੁਹਾਵਰੇ ਨੇ ਅਤੇ ਇੱਕ ਆਪਾਂ ਐਡੀਸ਼ਨਲ ਵੀ ਲਿਖਿਆ ਵਾ, ਚਲੋ ਉਹ ਵੀ ਆਪਾਂ ਅੱਗੇ ਰੱਖਦੇ ਹਾਂ। ਫਿਲਹਾਲ ਤੁਸੀਂ ਇਹਨਾਂ ਦੇ ਬਾਰੇ ਮੈਸੇਜ ਕਰਕੇ ਦੱਸ ਸਕਦੇ ਹੋ। ਮੈਸੇਜ ਤਾਂ ਔਖਾ ਹੋ ਜਾਣਾ ਵਾ ਇਹ ਮੁਹਾਵਰਿਆਂ ਦਾ, ਚਲੋ ਫਿਰ ਵੀ ਤੁਸੀਂ ਫਿਰ ਕੋਸ਼ਿਸ਼ ਕਰ ਲਿਓ ਜੇ ਨਹੀਂ ਟਾਈਮ ਹੋਊਗਾ ਤਾਂ, ਵੈਸੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ ਇਹਦੇ ਬਾਰੇ। ਸੋ ਇਹ ਹੋ ਗਿਆ ਜੀ ਇੱਕ ਮਸਲਾ, ਅਤੇ ਤੁਹਾਡੇ ਗਾਣੇ ਆਉਣੇ ਸ਼ੁਰੂ ਹੋ ਗਏ ਨੇ ਜੀ ਸਦਕੇ, ਪਰ ਨਾਲ ਤੁਹਾਨੂੰ ਭਾਈ ਇਹ ਵੀ ਦੱਸਣਾ ਪਊਗਾ ਵੀ ਇਹ ਗਾਣਾ ਕਿਉਂ ਅਤੇ ਕਿੱਦਾਂ ਅਤੇ ਕਿਹਦਾ ਪਸੰਦੀਦਾ ਤੁਹਾਡਾ। ਆਪਣਾ ਪਸੰਦੀਦਾ ਵਾ ਸੋਸ਼ਲ ਮੀਡੀਆ ਦੇ ਉੱਤੇ ਸੁਣ ਲਿਆ ਅਤੇ ਤੁਹਾਨੂੰ ਇਹ ਵਧੀਆ ਲੱਗਾ, ਜਾਂ ਫਿਰ ਅੱਜ ਦੀ ਸਾਡੀ ਸ਼ਰਤ ਇਹ ਆ ਵੀ ਤੁਹਾਡੇ ਬਜ਼ੁਰਗ ਸੁਣਦੇ ਹੀ, ਜਾਂ ਫਿਰ ਕੌਣ ਸੁਣਦਾ ਸੀ, ਮਾਤਾ ਜੀ ਸੁਣਦੇ ਹੀ, ਪਿਤਾ ਜੀ ਸੁਣਦੇ ਹੀ, ਅਤੇ ਉਹਦੇ ਨਾਲ ਜਿੰਨਾ ਚਿਰ ਤੁਸੀਂ ਕੋਈ ਰਿਲੇਟਿਡ ਕੋਈ ਨਿੱਕੀ ਮੋਟੀ ਕਹਾਣੀ ਨਹੀਂ ਦੱਸਦੇ ਉਹਨਾਂ ਚਿਰ ਤੱਕ ਮੈਨੂੰ ਸੈਕੰਡਰੀ ਰੱਖੂੰਗਾ ਤੁਹਾਡੇ ਗਾਣਿਆਂ ਨੂੰ, ਅਤੇ ਜਿਹੜਾ ਜਿਹੜਾ ਨਾਲ ਸਾਨੂੰ ਥੋੜ੍ਹਾ ਜਿਹਾ ਦੱਸੂਗਾ ਲਿਖ ਕੇ ਭੇਜੂਗਾ। ਮਕਸਦ ਸਿਰਫ ਇੰਨਾ ਵਾ ਕਿ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਪਿਛੋਕੜ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਬਾਰੇ ਥੋੜ੍ਹਾ ਜਿਹਾ ਸੋਚੀਏ, ਖੁਰਚੀਏ, ਜਾਣੀਏ, ਦੱਸੀਏ। ਸੋ ਵਾਪਸ ਆਪਾਂ ਉਹਨਾਂ ਦੇ ਬਾਰੇ ਕੁਛ ਥੋੜ੍ਹੀ ਜਿਹੀ ਗੱਲਬਾਤ ਕਰੀਏ, ਅਤੇ ਜੇ ਨਹੀਂ ਆ ਅਤੇ ਤੁਸੀਂ ਜੇ ਲਾਗੇ ਬੈਠੇ ਨੇ ਇੱਥੇ ਨੇ ਅਤੇ ਉਹਨਾਂ ਨੂੰ ਪੁੱਛ ਕੇ ਅਤੇ ਉਹਨਾਂ ਤੋਂ ਗਾਂਹ ਤੁਸੀਂ ਦੱਸ ਸਕਦੇ ਹੋ। ਕਈ ਵਾਰੀ ਸਾਨੂੰ ਬੜੀਆਂ ਕੰਮ ਦੀਆਂ ਗੱਲਾਂ ਸਾਨੂੰ ਘਰੋਂ ਹੀ ਪਤਾ ਲੱਗ ਜਾਂਦੀਆਂ। ਜਦੋਂ ਫੋਰ ਐਗਜ਼ਾਮਪਲ ਇੱਕ ਮੈਂ ਕਹਾਣੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਂਦਾ, ਇਹ ਆਸਟ੍ਰੇਲੀਆ ਦੀ ਇੱਕ ਕਹਾਣੀ ਹੈ ਅਤੇ ਇੱਦਾਂ ਦੀਆਂ ਕਹਾਣੀਆਂ ਆਪਾਂ ਹੋਰ ਵੀ ਅੱਜ ਸਾਂਝੀਆਂ ਕਰਾਂਗੇ। ਆਸਟ੍ਰੇਲੀਆ ਦੇ ਨਾਲ ਰਿਲੇਟਿਡ ਇੱਕ ਕਹਾਣੀ ਜਿਹੜੀਆਂ ਜਿਹੜੀ ਕਿ ਅਖਬਾਰਾਂ ਦੇ ਵਿੱਚ ਕਾਫੀ ਜਿਹਨੂੰ ਜਗ੍ਹਾ ਮਿਲੀ ਉਹ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਕਹਿ ਲਓ, ਲਗਭਗ ਆਪਾਂ ਕਹਿ ਲਈਏ ਕਿ ਜਦੋਂ 19ਵੀਂ ਸਦੀ ਦਾ ਅੰਤ ਹੋਣ ਵਾਲਾ ਸੀ ਅਤੇ ਉਸ ਸਮੇਂ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਵਿਚਕਾਰ ਆਉਣਾ ਜਾਣਾ ਕੋਈ ਐਡਾ ਸੌਖਾ ਨਹੀਂ ਸੀ, ਕਾਫੀ ਸਮਾਂ ਲੱਗ ਜਾਂਦਾ ਸੀ ਅਤੇ ਕਾਫੀ ਔਖਾ ਰਾਹ ਸੀ ਇਹ। ਉਸ ਸਮੇਂ ਕਾਫੀ ਖਤਰਨਾਕ ਸੀ ਇਹ ਆਉਣ ਜਾਣ, ਸਿਰਫ ਵਪਾਰ ਦੇ ਲਈ ਲੋਕ ਆਉਂਦੇ ਜਾਂਦੇ ਸੀ ਅਤੇ ਕਈ ਵਾਰ ਕਈ ਪਰਿਵਾਰ ਜਿਹੜੇ ਸੀ ਉਹ ਇੱਕ ਵਾਰੀ ਆਉਂਦੇ ਅਤੇ ਫਿਰ ਪਤਾ ਨਹੀਂ ਛੇ ਛੇ ਸੱਤ ਸੱਤ ਸਾਲ ਇੱਕ ਦੂਸਰੇ ਨੂੰ ਵੇਖਣਾ ਪਾਉਂਦੇ, ਵਾਪਸੀ ਦੇ ਉੱਤੇ ਜਹਾਜ਼ ਨਾ ਮਿਲਦਾ ਜਾਂ ਫਿਰ ਉਹ ਇੱਥੋਂ ਦੇ ਹੀ ਹੋ ਕੇ ਰਹਿ ਜਾਂਦੇ, ਜਾਂ ਫਿਰ ਉਹ ਬਹੁਤੇ ਕਹਿੰਦੇ ਆਉਂਦੇ ਹੀ ਉਹੀ ਜਿਹੜੇ ਉੱਥੋਂ ਲੜ ਲੁੜ ਕੇ ਆਉਂਦੇ ਸੀ। ਸੋ ਇਸੇ ਤਰ੍ਹਾਂ ਦੀ ਲੜਨ ਦੀ ਇੱਕ ਕਹਾਣੀ ਹੈ ਜਿਹੜੀ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਰਹੀ ਹੈ। ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ। ਸੋ ਇਸੇ ਦੇ ਦਰਮਿਆਨ ਜੇਕਰ ਤੁਹਾਡੀ ਕੋਈ ਕਹਾਣੀ ਆ ਤਾਂ ਤੁਸੀਂ ਕਾਲ ਕਰਕੇ ਭਾਈ ਹੋਲਡ 'ਤੇ ਰਹਿ ਸਕਦੇ ਹੋ, ਅਤੇ ਵਾਰ ਵਾਰ ਤੁਸੀਂ ਕਰੋ ਕੱਟੋ ਨਾ, ਜਿਹੜੇ ਨਵੇਂ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਇੱਕ ਵਾਰੀ ਕਾਲ ਕਰ ਲਈ ਆ ਅਤੇ ਮੈਂ ਤੁਹਾਨੂੰ ਹੋਲਡ 'ਤੇ ਰੱਖ ਦੂੰਗਾ, ਫਿਰ ਮੇਰੀ ਜਦੋਂ ਕਹਾਣੀ ਪੂਰੀ ਹੋ ਜਾਊਗੀ ਅਤੇ ਫਿਰ ਤੁਸੀਂ ਆਪਣੀ ਕਹਾਣੀ ਸੁਣਾਓ। ਸਾਲ 1888 ਦੀ ਗੱਲ ਆ, 88 ਦੇ ਅਖੀਰ ਜਿਹਦੇ ਉੱਤੇ ਇੰਗਲੈਂਡ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਸੀ, ਦੋ ਭਰਾ ਸੀ ਉੱਥੇ ਥੋਮਸ ਅਤੇ ਵਿਲੀਅਮ, ਦੋਵਾਂ ਦੇ ਵਿਚਕਾਰ ਕੋਈ ਘਰੇਲੂ ਗੱਲਬਾਤ ਨੂੰ ਲੈ ਕੇ ਅਤੇ ਝਗੜਾ ਹੋ ਗਿਆ। ਝਗੜਾ ਹੌਲੀ ਹੌਲੀ ਵੱਧਦਾ ਵੱਧਦਾ ਇੰਨਾ ਕੁ ਜ਼ਿਆਦਾ ਵੱਧ ਗਿਆ ਵੀ ਦੋਵਾਂ ਧਿਰਾਂ ਨੂੰ ਇੰਨਾ ਕੁ ਜ਼ਿਆਦਾ ਗੁੱਸਾ ਆ ਗਿਆ ਕਿ ਵੱਡਾ ਭਰਾ ਜਿਹੜਾ ਥੋਮਸ ਸੀ ਉਦੋਂ ਉਹਦੀ ਲਗਭਗ ਉਮਰ ਸੀ 22 ਸਾਲ 1988 ਦੇ ਵਿੱਚ, ਉਹ ਘਰੋਂ ਭੱਜ ਗਿਆ ਗੁੱਸਾ ਕਰਕੇ ਛੋਟੇ ਭਰਾ ਦੇ ਨਾਲ। ਪੈਸੇ ਦੀ ਕਾਫੀ ਤੰਗੀ ਸੀ, ਗੁੱਸਾ ਇੰਨਾ ਜ਼ਿਆਦਾ ਸੀ ਵੀ ਫਿਰ ਦੁਬਾਰਾ ਤੋਂ ਵਾਪਸ ਨਹੀਂ ਗਿਆ। ਸੋ ਉੱਥੋਂ ਘੁੰਮਦਾ ਘੁੰਮਾਉਂਦਾ ਲਿਵਰਪੂਲ ਬੰਦਰਗਾਹ ਦੇ ਉੱਤੇ ਪਹੁੰਚਿਆ ਅਤੇ ਉੱਥੇ ਉਹਨੂੰ ਕੀ ਪਤਾ ਲੱਗਦਾ ਕਿ ਆਸਟ੍ਰੇਲੀਆ ਜਾਣ ਵਾਲਾ ਇੱਕ ਜਹਾਜ਼ ਜਿਹੜਾ ਵਾ ਜਿਹੜਾ ਕਿ ਮਾਲ ਦੀ ਢੋਆ ਢਵਾਈ ਕਰਦਾ ਵਾ ਅਤੇ ਉਸ ਜਹਾਜ਼ ਦੇ ਵਿੱਚ ਕੁਛ ਯਾਤਰੀ ਵੀ ਜਾ ਰਹੇ ਨੇ ਅਤੇ ਉਹ ਫੈਸਲਾ ਕਰਦਾ ਵਾ ਕਿ ਉਹ ਇਸ ਜਹਾਜ਼ ਦੇ ਉੱਤੇ ਬਹਿ ਕੇ ਅਤੇ ਇਸ ਦੁਨੀਆ ਤੋਂ, ਇਸ ਘਰ ਤੋਂ, ਇਸ ਵਤਨ ਤੋਂ, ਆਪਣੇ ਭਰਾ ਤੋਂ ਇੰਨਾ ਕੁ ਦੂਰ ਚਲ ਜੂਗਾ, ਉਹਦੇ ਮੱਥੇ ਹੀ ਨਹੀਂ ਲੱਗਣਾ ਚਾਹੁੰਦਾ, ਉਸ ਤੋਂ ਬਾਅਦ ਉਹਨੂੰ ਮਿਲਣਾ ਹੀ ਨਹੀਂ ਚਾਹੁੰਦਾ। ਸੋ ਉੱਥੇ ਜਹਾਜ਼ ਦੇ ਉੱਤੇ ਉਹ ਕੋਸ਼ਿਸ਼ ਕਰਦਾ ਵਾ, ਉਹਨੂੰ ਪੈਸਾ ਤਾਂ ਕੋਈ ਖਾਸ ਹੁੰਦਾ ਨਹੀਂ ਆ ਪਰ ਉੱਥੇ ਇੱਕ ਕਰਮਚਾਰੀ ਦੇ ਵਜੋਂ ਉਹਨੂੰ ਜਿਹੜਾ ਲੇਬਰ ਦੇ ਵਜੋਂ ਉਹਨੂੰ ਨੌਕਰੀ ਮਿਲ ਜਾਂਦੀ ਆ ਜਹਾਜ਼ ਦੇ ਉੱਤੇ। ਸੋ ਇਹ ਜਹਾਜ਼ ਸੀ SS ਗ੍ਰੇਟ ਬ੍ਰਿਟੇਨ। ਸੋ ਇਸ ਸਮੇਂ ਕੀ ਹੁੰਦਾ ਵਾ ਕਿ ਫਿਰ ਉਹ ਆਸਟ੍ਰੇਲੀਆ ਵੱਲ ਨੂੰ ਜਦੋਂ ਯਾਤਰਾ ਜਹਾਜ਼ ਕਰਦਾ ਅਤੇ ਸਾਲ 1899 ਦੇ ਵਿੱਚ ਜਨਵਰੀ ਦਾ ਮਹੀਨਾ ਸੀ ਅਤੇ ਉਸ ਸਮੇਂ ਜਹਾਜ਼ ਜਿਹੜਾ ਵਾ ਉਹ ਮੈਲਬਰਨ ਆ ਕੇ ਅਤੇ ਇੱਥੇ ਜਦੋਂ ਲੱਗਦਾ ਵਾ ਕਿਨਾਰੇ ਅਤੇ ਥੋਮਸ ਜਹਾਜ਼ ਵਾਪਸ ਨਹੀਂ ਜਾਂਦਾ ਉਹਦੇ ਉੱਤੇ, ਉਹ ਨੌਕਰੀ ਜਿਹੜੀ ਆ ਉਹ ਰਾਹ ਦੇ ਵਿੱਚ ਕਿਉਂਕਿ ਇੰਨਾ ਕੁ ਕਹਿੰਦੇ ਅੱਕ ਚੁੱਕਾ ਹੁੰਦਾ, ਇੰਨਾ ਕੁ ਥੱਕ ਚੁੱਕਾ ਹੁੰਦਾ, ਉਹਨੇ ਸਫ਼ਰ ਪਹਿਲਾਂ ਕਦੀ ਸਮੁੰਦਰਾਂ ਦੇ ਵਿੱਚ ਕੀਤਾ ਨਹੀਂ ਹੁੰਦਾ, ਇੱਕ ਲੰਮਾ ਸਫ਼ਰ ਸੀ, ਇਸ ਵਜ੍ਹਾ ਕਰਕੇ ਉਹ ਉੱਥੋਂ ਫੈਸਲਾ ਕਰਦਾ ਵਾ ਕਿ ਮੈਂ ਹੁਣ ਆਸਟ੍ਰੇਲੀਆ ਦੇ ਵਿੱਚ ਹੀ ਰਹਿਣਾ ਹਮੇਸ਼ਾ ਦੇ ਲਈ। ਫਿਰ ਉਹ ਆਸਟ੍ਰੇਲੀਆ ਦੇ ਵਿੱਚ ਇੱਥੇ ਵਸਣ ਦਾ ਫੈਸਲਾ ਕਰਦਾ ਵਾ।
ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਵੀ ਇੱਥੇ ਉਸ ਸਮੇਂ ਦੇ ਹਿਸਾਬ ਦੇ ਨਾਲ ਜ਼ਿਆਦਾ ਮਾਈਨਿੰਗ ਦਾ ਹੀ ਕੰਮ ਸੀ, ਉਹਦੇ ਵਿੱਚ ਪੈਸੇ ਸੋਹਣੇ ਬਣ ਜਾਂਦੇ ਸੀ। ਉਸ ਤੋਂ ਇਲਾਵਾ ਫਿਰ ਮਾਈਨਿੰਗ ਦੇ ਵਿੱਚ ਵੀ ਕੰਮ ਕੀਤਾ, ਖੇਤੀਬਾੜੀ ਦੇ ਨਾਲ ਉਹ ਕਹਿੰਦਾ ਵੀ ਮੈਂ ਕਈ ਜੁੜੇ ਕੰਮ ਕੀਤੇ। ਉਸ ਤੋਂ ਬਾਅਦ ਫਿਰ ਇੱਥੇ ਹੀ ਆਸਟ੍ਰੇਲੀਆ ਦੇ ਵਿੱਚ ਇੱਕ ਕੁੜੀ ਮਿਲਦੀ ਆ ਅਤੇ ਉਹ ਵਿਆਹ ਕਰਵਾ ਲੈਂਦਾ। ਉੱਧਰ ਬ੍ਰਿਟੇਨ ਦੇ ਵਿੱਚ ਉਹਦਾ ਭਰਾ ਜਾਂ ਫਿਰ ਮਾਪੇ ਉਹ ਲੱਭ ਲੁੱਭ ਕੇ, ਕੋਈ ਉਹਨਾਂ ਨੂੰ ਖਾਸ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਗਿਆ, ਕਿਉਂਕਿ ਆ ਹੀ ਬੜੀ ਦੂਰ ਗਿਆ ਹੁੰਦਾ। ਉਹਨਾਂ ਨੂੰ ਇਹ ਵੀ ਲੱਗੇ ਬੰਨੇ ਗਿਆ ਵਾ ਛੇਤੀ ਇਹਨੇ ਵਾਪਸ ਆ ਜਾਣਾ, ਪਰ ਉਹ ਕਦੀ ਵੀ ਵਾਪਸ ਨਹੀਂ ਪਰਤਿਆ। ਸਮੇਂ ਦੇ ਨਾਲ ਹੁਣ ਅੱਗੇ ਪਰਿਵਾਰ ਵੀ ਅੱਗੇ ਵੱਧ ਗਿਆ, ਬ੍ਰਿਟੇਨ ਦੇ ਵਿੱਚ ਉੱਥੇ ਪਰਿਵਾਰ ਇਹ ਮੰਨ ਕੇ ਬਹਿ ਗਿਆ ਵੀ ਉਹ ਹੁਣ ਗੁਆਚ ਗਿਆ ਵਾ, ਉਹ ਮਰ ਗਿਆ ਵਾ, ਸਾਨੂੰ ਛੱਡ ਗਿਆ ਵਾ। ਸੋ ਹੌਲੀ ਹੌਲੀ ਕਰਕੇ ਜਿੱਦਾਂ ਜਿੱਦਾਂ ਸਮਾਂ ਬੀਤਿਆ, ਲੰਮਾ ਸਮਾਂ ਬੀਤ ਗਿਆ, ਉਹ ਵੀ ਭੁੱਲ ਗਏ। ਹੁਣ ਵਿਚਲੀ ਸਾਰੀ ਸਟੋਰੀ ਜਿਹੜੀ ਆ ਆਪਾਂ ਸਕਿੱਪ ਕਰਦੇ ਹਾਂ ਕਿਉਂਕਿ ਫਿਰ ਸਮਾਂ ਕਾਫੀ ਲੱਗ ਜਾਣਾ। ਇਹ ਗੱਲ ਸੀ ਜਨਵਰੀ 1899 ਦੀ। ਫਿਰ ਉਸ ਤੋਂ ਬਾਅਦ ਸਾਲ ਆਉਂਦਾ ਵਾ 2010। ਸੋ ਲਗਭਗ 100 ਸਾਲ ਬਾਅਦ ਦੀ ਜਿਹੜੀ ਆ ਆਪਾਂ ਕਹਿ ਲਈਏ ਕਿ ਜਿਹੜੀ ਤਰੱਕੀ ਹੋਈ ਜਾਂ ਫਿਰ ਕੰਪਿਊਟਰ ਦੇ ਰਾਹੀਂ ਖੋਜ ਹੋਣੀ ਸ਼ੁਰੂ ਹੋਈ, ਕਿਉਂਕਿ ਸਾਡੇ ਤੱਕ ਇਹ ਚੀਜ਼ਾਂ ਸ਼ਾਇਦ ਲੇਟ ਪਹੁੰਚੀਆਂ ਵਾ, ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਸ਼ਾਇਦ ਪਹਿਲਾਂ ਪਹੁੰਚ ਗਈਆਂ। ਸੋ 100 ਸਾਲ ਦੇ ਬਾਅਦ ਇੰਨਾ ਸਮਾਂ ਬੀਤਣ ਤੋਂ ਬਾਅਦ ਫਿਰ ਦੁਬਾਰਾ ਤੋਂ, ਕਿਉਂਕਿ ਪਰਿਵਾਰ ਦੇ ਵਿੱਚ ਲਗਾਤਾਰ ਗੱਲਬਾਤ ਚੱਲਦੀ ਰਹਿੰਦੀ ਸੀ ਕਿ ਇੱਦਾਂ ਇੱਕ ਭਰਾ ਸੀ ਉਹ ਘਰ ਛੱਡ ਕੇ ਚਲ ਗਿਆ ਸੀ, ਦੋਵੇਂ ਲੜੇ ਸੀ, ਬਜ਼ੁਰਗ ਮਾਂ ਪਿਓ ਵੀ ਆਪਸ ਦੇ ਵਿੱਚ ਉਹ ਗੱਲਾਂ ਬਾਤਾਂ ਕਰਦੇ, ਸਮੇਂ ਦਰ ਸਮੇਂ ਉਹ ਰੋਂਦੇ ਕਰਲਾਉਂਦੇ ਵੀ ਰਹਿੰਦੇ। ਸੋ ਹੁਣ ਇਸ ਟਾਈਮ ਦੇ ਉੱਤੇ ਯੂਕੇ ਦੇ ਵਿੱਚ ਰਹਿ ਰਹੇ ਜਿਹੜੇ ਥੋਮਸ ਦਾ ਉਸ ਸਮੇਂ ਜਿਹੜਾ ਆਪਾਂ ਕਹਿ ਲਈਏ ਗ੍ਰੇਟ ਗ੍ਰੈਂਡ ਸਨ, ਮਤਲਬ ਪੜਪੋਤਾ ਹੋ ਗਿਆ, ਅਤੇ ਉਹਦਾ ਨਾਂ ਸੀ ਮਾਕ, ਜਿਹਦੇ ਮੁੜ ਕੇ ਆਸਟ੍ਰੇਲੀਆ 'ਚ ਇਹ ਹਵਾਲੇ ਮਿਲਦੇ ਨੇ। ਉਹਨੇ ਵੇਖਿਆ ਵੀ ਦਾਦੇ ਦੀ ਅਲਮਾਰੀ ਦੇ ਵਿੱਚ ਕੁਛ ਪੁਰਾਣੇ ਖੱਤ ਪਏ ਨੇ, ਕੁਛ ਲੈਟਰ ਪਏ ਨੇ, ਇੱਕ ਫੋਟੋ ਵੀ ਉਹਨੂੰ ਫਿਰ ਉਹ ਖੱਤਾਂ ਦੇ ਲਾਗੋਂ ਹੀ ਲੱਭ ਗਈ, ਜਿਹਦੇ ਵਿੱਚ ਉਹਨੇ ਵੇਖਿਆ ਵੀ ਇੱਕ ਅਣਪਛਾਤਾ ਜਿਹਾ ਇੱਕ ਚਿਹਰਾ ਵਾ ਜਿਹੜਾ ਮੈਂ ਆਪਣੇ ਪਰਿਵਾਰ ਦੇ ਵਿੱਚ ਤਾਂ ਕਦੀ ਵੇਖਿਆ ਨਹੀਂ। ਉਸ ਤੋਂ ਬਾਅਦ ਉਹਨੇ ਫਿਰ ਜਿਨੇਲੋਜੀ ਦੀ ਮਦਦ ਦੇ ਨਾਲ, ਇੱਕ ਇੰਟਰਨੈੱਟ ਦੇ ਉੱਤੇ ਇੱਕ ਵੈਬਸਾਈਟ ਆ ਜਿਹਦੇ ਵਿੱਚ ਤੁਸੀਂ ਆਪਣੀ ਖਾਨਦਾਨੀ ਆਪਣੀ ਵੰਸ਼ਾਵਲੀ ਵੀ ਜਿਹੜੀ ਉਹ ਵੇਖ ਸਕਦੇ ਹੋ। 2010 ਦੇ ਨੇੜੇ ਤੇੜੇ ਮਾਕ ਨੇ ਇੰਟਰਨੈੱਟ ਦੇ ਉੱਤੇ ਖੋਜ ਕਰਨੀ ਸ਼ੁਰੂ ਕੀਤੀ, ਆਸਟ੍ਰੇਲੀਆ ਦੇ ਪੁਰਾਣੇ ਰਿਕਾਰਡ ਲੱਭੇ, ਉੱਥੋਂ ਉਹਨੂੰ ਪਤਾ ਲੱਗਾ 19ਵੀਂ ਸਦੀ ਦੇ ਵਿੱਚ ਸ਼ਿਪਿੰਗ ਮੈਨੇਜਮੈਂਟ ਅਤੇ ਇਮੀਗ੍ਰੇਸ਼ਨ ਦੇ ਰਿਕਾਰਡ ਕੱਢੇ, ਅਤੇ ਉੱਥੋਂ ਲੱਕੀਲੀ ਉਹਨੂੰ ਰਿਕਾਰਡ ਦੇ ਵਿੱਚੋਂ ਇਹ ਪਤਾ ਲੱਗ ਗਿਆ ਕਿ ਇਸ ਨਾਂ ਦਾ ਇੱਕ ਬੰਦਾ ਉਦੋਂ ਜਹਾਜ਼ ਦੇ ਉੱਤੇ ਗਿਆ ਸੀ, ਉਹ ਨੌਕਰੀ ਕਰਨ ਦੇ ਲਈ ਗਿਆ ਸੀ, ਉਸ ਤੋਂ ਬਾਅਦ ਕਦੀ ਫਿਰ ਵਾਪਸ ਉਹਦੇ ਆਉਣ ਦਾ ਕੋਈ ਰਿਕਾਰਡ ਨਹੀਂ ਹੈਗਾ। ਸੋ ਔਨਲਾਈਨ ਉਹਨੇ ਆਪਣੀ ਖੋਜ ਸ਼ੁਰੂ ਕੀਤੀ ਐਨਸੈਸਟਰੀ .com ਦੇ ਉੱਤੇ, ਅਤੇ ਫਿਰ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਜਿਹੜੀ ਨੈਸ਼ਨਲ ਆਰਕਾਈਵਸ ਦੀ ਵੈਬਸਾਈਟ ਸੀ ਉਹਦੇ ਉੱਤੇ ਵੀ ਉਹਨੇ ਜੰਪ ਕੀਤਾ, ਉਹਦੇ ਉੱਤੇ ਵੀ ਉਹਨੇ ਕਾਫੀ ਸਮਾਂ ਬਤੀਤ ਕੀਤਾ, ਪਰ ਉਸ ਤੋਂ ਬਾਅਦ ਉਹਦਾ ਜਿਹੜਾ ਸਮਾਂ ਸੀ ਉਹ ਵਿਅਰਥ ਨਹੀਂ ਗਿਆ। ਆਖਿਰਕਾਰ ਉਹਨੂੰ ਸਰਚ ਕਰਦਿਆਂ ਕਰਦਿਆਂ ਮਾਕ ਦੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਹੋਣ ਦੇ ਅਤੇ ਆਸਟ੍ਰੇਲੀਆ ਦੇ ਵਿੱਚੋਂ ਵਿਕਟੋਰੀਆ ਦੇ ਵਿੱਚ ਹੋਣ ਦੇ ਕਈ ਸਬੂਤ ਮਿਲ ਗਏ। ਸੋ ਥੋਮਸ ਦੇ ਵਾਰਸਾਂ ਜਿਹੜੇ ਕਿ ਦੂਰ ਦਰੇਡੇ ਬੈਠੇ ਸੀ, ਸੋ ਉਹਨਾਂ ਤੱਕ ਹੁਣੇ ਗੱਲਬਾਤ ਜਿਹੜੀ ਆ ਜਦੋਂ ਪਹੁੰਚਦੀ ਆ, ਅਤੇ ਕਾਫੀ ਮਤਲਬ ਹੈਰਾਨੀ ਵਾਲੀ ਗੱਲ ਵੀ ਸੀ ਕਿਉਂਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਉਹ ਬਜ਼ੁਰਗ ਤੇ ਮੰਨ ਕੇ ਬੈਠੇ ਸੀ ਵੀ ਇਹ ਤੇ ਹੋ ਹੀ ਨਹੀਂ ਸਕਦਾ, ਇੱਦਾਂ ਤੇ ਹੁਣ ਇੰਨੇ ਚਿਰ ਬਾਅਦ ਕੌਣ ਲੱਭੂਗਾ। ਸਭ ਤੋਂ ਹੈਰਾਨੀ ਵਾਲੀ ਦਿਲਚਸਪ ਗੱਲ ਇਹ ਹੋਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਰਹਿ ਰਹੇ ਉਹਦੇ ਪਰਿਵਾਰ ਸੀ ਕਈ ਪੀੜ੍ਹੀਆਂ ਬੀਤ ਚੁੱਕੀਆਂ ਸੀ ਅਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਇਸ ਚੀਜ਼ ਦਾ ਵੀ ਉਹਨਾਂ ਦਾ ਬਜ਼ੁਰਗ ਅਸਲ ਦੇ ਵਿੱਚ ਆਇਆ ਕਿੱਥੋਂ ਸੀ। ਥੋਮਸ ਨੇ ਕਹਿੰਦੇ ਨੇ ਕਿ ਇੱਕ ਹੱਦ ਤੱਕ ਹੀ ਸ਼ਾਇਦ ਗੱਲਾਂ ਬਾਤਾਂ ਕੀਤੀਆਂ ਜਾਂ ਫਿਰ ਗਾਂ ਉਹ ਗੱਲਾਂ ਬਾਤਾਂ ਪਹੁੰਚੀਆਂ ਨਹੀਂ ਉਹਨੂੰ, ਜਾਂ ਫਿਰ ਉਹਨਾਂ ਦੇ ਜਿਹੜੇ ਅਗਲੇ ਪੀੜ੍ਹੀਆਂ ਸੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਇੰਗਲੈਂਡ ਤੋਂ ਆਇਆ ਸੀ ਇਸ ਤਰੀਕੇ ਦੇ ਨਾਲ ਭੱਜ ਗਿਆ ਹੈ। ਸੋ ਆਖਿਰਕਾਰ ਇੰਟਰਨੈੱਟ ਅਤੇ ਉਸ ਤੋਂ ਬਾਅਦ ਫਿਰ ਇੱਥੋਂ ਤੱਕ ਵੀ ਕੀਤਾ ਗਿਆ ਕਿ DNA ਰਿਕਾਰਡ ਵੀ ਚੈੱਕ ਕੀਤਾ ਗਿਆ ਕਿ ਇਹ ਨਹੀਂ ਕਿ ਕਿਤੇ ਇੰਟਰਨੈੱਟ ਦੇ ਉੱਤੇ ਹੋਰ ਹੀ ਕੋਈ ਥੋਮਸ ਹੋਵੇ। ਫਿਰ ਆਪਣੇ ਹੋਰ ਪੱਕਾ ਕਰਨ ਦੇ ਲਈ, ਪੁਖਤਾ ਕਰਨ ਦੇ ਲਈ ਉਸ ਚੀਜ਼ ਨੂੰ DNA ਵੀ ਚੈੱਕ ਕੀਤਾ ਗਿਆ ਅਤੇ ਲਗਭਗ 100 ਸਾਲ ਦੇ ਵਿੱਚ ਸਰਚ ਸ਼ੁਰੂ ਹੋਈ। ਇਸ ਤੋਂ ਬਾਅਦ ਫਿਰ 20 ਸਾਲ ਲੱਗੇ ਸਾਰੇ DNA ਤੱਕ ਪਹੁੰਚਦਿਆਂ। 120 ਸਾਲ ਬਾਅਦ ਆਸਟ੍ਰੇਲੀਆ ਅਤੇ ਬ੍ਰਿਟਾਨੀਆ ਦੇ ਦਰਮਿਆਨ ਇਹ ਜਿਹੜਾ ਚੱਲ ਰਿਹਾ ਸਫ਼ਰ ਸੀ, ਜਿਹੜਾ ਆਸਟ੍ਰੇਲੀਆ ਦੇ ਵਿੱਚ ਪਹੁੰਚ ਚੁੱਕਾ ਥੋਮਸ ਸੀ, ਉਹ ਆਖਿਰਕਾਰ ਆਪ ਤਾਂ ਨਹੀਂ ਪਰ ਉਹਨਾਂ ਦੇ ਜਿਹੜੇ ਪਰਿਵਾਰ ਸੀ, ਉਹਨਾਂ ਦਾ ਜਿਹੜਾ ਖਾਨਦਾਨ ਸੀ, ਉਹਨਾਂ ਦੇ ਜਿਹੜੀਆਂ ਅਗਲੀਆਂ ਪੀੜ੍ਹੀਆਂ ਸੀ, ਉਹਨਾਂ ਨੂੰ ਜ਼ਰੂਰ ਪਤਾ ਲੱਗ ਗਿਆ ਕਿ ਸਾਡਾ ਕੋਈ ਸੀ ਪੜਦਾਦਾ ਵਗੈਰਾ ਜਿਹੜਾ ਇੱਥੇ ਆਇਆ ਸੀ। ਸੋ ਮੈਲਬਨ ਦੇ ਵਿੱਚ ਇੱਕ ਵੱਡਾ ਪਰਿਵਾਰ
ਵੱਡੀ ਮਿਲ ਨਹੀਂ ਕਰਦਾ, ਫਿਰ ਸਾਰੇ ਜਾਣੇ ਜਿਹੜੇ ਆ ਉੱਥੋਂ ਸੱਦੇ ਜਾਂਦੇ ਆ। ਅਤੇ ਇੱਥੇ ਕਾਫੀ ਵੱਡੀ ਉਹਨਾਂ ਨੇ ਆਪਸ ਦੇ ਵਿੱਚ ਪਾਰਟੀ ਰੱਖੀ, ਇੱਕ ਜਿੰਨਾ ਕੁ ਵੀ ਪਤਾ ਸੀ ਉਸ ਫਿਰ ਯਾਦਾਂ ਸਾਂਝੀਆਂ ਕੀਤੀਆਂ। ਅਤੇ ਉਸ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਮੈਂ ਵੇਖ ਪਾ ਰਿਹਾ ਹਾਂ ਕਿ ਕਾਫੀ ਇਸ ਚੀਜ਼ ਨੂੰ ਥਾਮ ਲਈ, ਕਾਫੀ ਉਹਨਾਂ ਦੀਆਂ ਫੋਟੋਆਂ ਛਪੀਆਂ। ਸੋ ਇਹ ਸੀਗੀ ਇਸ ਟਾਈਮ ਦੇ ਉੱਤੇ ਇੱਕ ਕਹਾਣੀ, ਸਿਰਫ ਇਸ ਕਰਕੇ ਕਿ ਆਪਾਂ ਵੀ ਆਪਣੇ ਉਹਦੇ ਉੱਤੇ ਕਹਿ ਲਓ ਡਸਟਿੰਗ ਕਰੀਏ, ਯਾਦਾਂ ਦੋ ਤੋਂ ਥੋੜ੍ਹਾ ਜਿਹਾ ਘੱਟਾ ਝਾੜੀਏ, ਅਤੇ ਆਪਾਂ ਵੀ ਇਹ ਵੇਖੀਏ ਕਿ ਸਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਕੀ ਕਹਾਣੀ ਹੈਗੀ ਆ ਕੋਈ ਚਿਰਾਂ ਬਾਅਦ ਕੋਈ ਮਿਲਣ ਦੀ। ਉਹ ਚਲੋ ਬਹੁਤ ਘੱਟ ਇੱਦਾਂ ਦੇ ਹੁੰਦੇ ਨੇ ਇੰਸੀਡੈਂਟ, ਪਰ ਫਿਰ ਵੀ ਕੀ ਤੁਹਾਨੂੰ ਪਤਾ ਵਾ ਕਿ ਤੁਹਾਡੇ ਪੜਦਾਦਾ ਜਾਂ ਫਿਰ ਉਸ ਤੋਂ ਪਿੱਛੇ ਕੀ ਨਾਂ ਸੀ ਜਾਂ ਉਹਨਾਂ ਦੇ ਪਿੱਛੇ ਕੀ ਕਹਾਣੀ ਸੀ, ਕਿੱਦਾਂ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਵਾ। ਬੜੀ ਵਾਰੀ ਆਪਾਂ ਇੱਥੋਂ ਤੱਕ ਵੀ ਸੁਣਿਆ ਹੁੰਦਾ ਵੀ ਉਹ ਨਾ ਪੜਦਾਦਾ ਤੁਹਾਡਾ ਬੜਾ ਵੱਡਾ ਭਲਵਾਨ ਸੀ ਭਾਈ, ਉਹਨੇ ਫਲਾਣੇ ਥਾਂ ਤੋਂ ਉਹਨੇ ਕੁਸ਼ਤੀ ਜਿੱਤੀ ਸੀ, ਉਹ ਭਾਰ ਬੜਾ ਚੁੱਕਦਾ ਸੀ, ਪੱਥਰ ਬੜਾ ਚੁੱਕਦਾ ਸੀ, ਉਹ ਉਹਨੇ ਰੁਮਾਲੀ ਰੱਖੀ ਸੀ, ਜਾਂ ਫਿਰ ਉਹ ਇਕੱਲਾ ਹੀ ਇੰਨੇ ਖੇਤ ਵਾਹ ਦਿੰਦਾ ਸੀ, ਉਹਦਾ ਰਿਕਾਰਡ ਸੀ ਵੀ ਉਹ ਸਾਰਾ ਦਿਨ ਕਈ ਵਾਹ ਲੈਂਦਾ ਸੀ, ਇੱਦਾਂ ਦਾ ਉਹਦਾ ਰਿਕਾਰਡ ਸੀ ਭਾਈ, ਉਹਨੇ ਬੋਲਦ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਸੀ। ਸੋ ਇੱਦਾਂ ਦੀਆਂ ਬੜੀਆਂ ਕਹਾਣੀਆਂ ਆਪਾਂ ਸੁਣਦੇ ਹੁੰਦੇ ਹਾਂ ਪਿੰਡਾਂ ਤੋਂ। ਸੋ ਉਹ ਤੁਸੀਂ ਆਪਣੀਆਂ ਜਾਂ ਕਿਸੇ ਦੀਆਂ ਉਹ ਵੀ ਤੁਸੀਂ ਸਾਂਝੀਆਂ ਕਰ ਸਕਦੇ ਹੋ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਨਾਲ ਦੀ ਨਾਲ ਆਪਾਂ ਗਾਣੇ ਵੀ ਰੱਖਾਂਗੇ, ਗਾਣੇ ਅੱਜ ਥੋੜ੍ਹੇ ਜਿਹੇ ਵੱਧ ਰੱਖਾਂਗੇ ਕਿਉਂਕਿ ਮੈਂ ਇਕੱਲਾ ਬੋਲਣ ਵਾਲਾ ਅਤੇ ਤੁਸੀਂ ਸਾਰੇ ਸੁਣਨ ਵਾਲੇ, ਅਤੇ ਮੈਂ ਚਾਹੂੰਗਾ ਵੀ ਬਹੁਤ ਸਾਰੇ ਸੁਣਨ ਵਾਲਿਆਂ ਦੇ ਵਿੱਚੋਂ ਕੁਛ ਬੋਲਣ ਵਾਲਿਆਂ ਦੇ ਵਿੱਚ ਵੀ ਤਬਦੀਲ ਹੋਣ, ਅਤੇ ਇੱਧਰੋਂ ਫਿਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਹੋਰ ਅੱਗੇ ਵਧਣ। ਅਤੇ ਆਓ ਫਿਰ ਆਪਾਂ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ ਅਤੇ ਅਗਲਾ ਗਾਣਾ ਸੁਣਦੇ ਹਾਂ ਆਪਾਂ, ਅਤੇ ਗਾਣਾ ਸੁਣ ਕੇ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਸੋ ਇਹੋ ਜਿਹੇ ਗਾਣਿਆਂ ਦਾ ਅਤੇ ਅੱਜ ਦੇ ਮੁਹਾਵਰਿਆਂ ਦਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ, ਇੱਥੇ ਹੀ ਸਫ਼ਰ ਨਹੀਂ ਖਤਮ ਹੁੰਦਾ, ਹਾਲੇ ਕੁਛ ਇੱਕ ਚੀਜ਼ਾਂ ਹੋਰ ਵੀ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ, ਅਤੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਪਰ ਫਿਲਹਾਲ ਆਪਾਂ ਗਾਣਾ ਇੰਜੋਏ ਕਰਦੇ ਹਾਂ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
5: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਅਤੇ ਇਹ ਸਾਨੂੰ ਫਰਮਾਇਸ਼ ਭੇਜੀ ਸੀ ਸਿਮਨ ਜੀ ਨੇ ਕਹਿੰਦੇ ਨੇ ਕਿ ਇਹਨਾਂ ਦੇ ਡੈਡੀ ਰਣਜੀਤ ਕੌਰ ਜੀ ਦਾ ਇਹ ਗੀਤ ਸੁਣਦੇ ਹੁੰਦੇ ਸੀ ਬਹੁਤ ਪਿਛਲੇ ਦਿਨੀ ਉਹ ਸਾਨੂੰ ਛੱਡ ਕੇ ਦੁਨੀਆਂ ਤੋਂ ਚਲੇ ਗਏ ਅਤੇ ਮੈਂ ਜਦੋਂ ਵੀ ਇਹ ਗਾਣਾ ਸੁਣਦੀ ਹਾਂ ਡੂੰਘੇ ਡੁੱਬ ਗਏ ਜਿਗਰੀਆ ਜਾਰਾ ਅਤੇ ਮੈਂ ਬਹੁਤ ਯਾਦ ਕਰਦੀ ਹਾਂ ਆਪਣੇ ਡੈਡ ਨੂੰ ਸੋ ਉਹਨਾਂ ਦਾ ਵਿਛੜੇ ਜੀਆਂ ਦਾ ਜੋ ਵੀ ਪਸੰਦੀਦਾ ਕਾਰਜ ਹੁੰਦੇ ਨੇ ਜੋ ਵੀ ਉਹਨਾਂ ਦੇ ਘਰ 'ਚ ਪਈਆਂ ਵਸਤਾਂ ਜਾਂ ਜਿਹੜੇ ਵੀ ਗਾਣੇ ਜਿਹੜੀਆਂ ਵੀ ਫਿਲਮਾਂ ਆਪਾਂ ਉਹਨਾਂ ਨੂੰ ਵੇਖਿਆ ਵਾ ਵੇਖਦੇ ਜਿੱਥੇ ਵੀ ਉਹਨਾਂ ਨੂੰ ਜਾਂਦੇ ਹਾਂ ਜਿਹੜੇ ਰਿਸ਼ਤੇਦਾਰਾਂ ਨਾਲ ਯਾਰਾਂ ਦੋਸਤਾਂ ਦੇ ਨਾਲ ਪਿੰਡ ਦੇ ਵਿੱਚ ਵਿਚਰਦੇ ਹਾਂ ਆਪਾਂ ਵੇਖਿਆ ਸੋ ਉਹ ਸਾਰੇ ਸਾਨੂੰ ਆਪਣੇ ਆਪਣੇ ਲੱਗਦੇ ਹਮੇਸ਼ਾ ਸਾਡੇ ਮਨ ਦੇ ਵਿੱਚ ਇਹ ਲੱਗਦਾ ਕਿ ਉਹਨਾਂ ਦੇ ਕੋਲੋਂ ਕੁਛ ਨਵਾਂ ਸਾਨੂੰ ਉਹਨਾਂ ਦੇ ਬਾਰੇ ਸਿੱਖਣ ਨੂੰ ਮਿਲੇ ਕੁਛ ਨਵਾਂ ਉਹਨਾਂ ਦੇ ਬਾਰੇ ਜਾਣਨ ਨੂੰ ਮਿਲੇ ਕਿਉਂਕਿ ਆਪਾਂ ਸਾਰੀ ਜ਼ਿੰਦਗੀ ਨਾਲ ਰਹਿ ਕੇ ਵੀ ਕਈ ਵਾਰੀ ਉਹ ਚੀਜ਼ਾਂ ਨਹੀਂ ਸਿੱਖੀਆਂ ਹੁੰਦੀਆਂ ਇੱਕ ਵਾਰੀ ਫਿਰ ਤੋਂ ਸਵਾਗਤ ਤੁਹਾਡਾ ਅਤੇ ਬੇਨਤੀ ਇਹੋ ਹੀ ਕਿ ਜੋ ਤੁਸੀਂ ਗਾਣਾ ਭੇਜ ਰਹੇ ਹੋ ਕਿਉਂਕਿ ਸਾਰੇ ਤਾਂ ਆਪਾਂ ਲਾ ਵੀ ਨਹੀਂ ਸਕਣੇ ਅਤੇ ਗਾਣਾ ਭੇਜ ਦਿਓ ਅਤੇ ਨਾਲ ਇੱਦਾਂ ਤੁਸੀਂ ਥੋੜ੍ਹੀ ਜਿਹੀ ਯਾਦ ਆਪਣੀ ਜ਼ਰੂਰ ਭੇਜੋ ਤਾਂ ਕਿ ਆਪਾਂ ਥੋੜ੍ਹਾ ਜਿਹਾ ਉਹਨੂੰ ਇੱਕ ਡਾਇਰੈਕਸ਼ਨ ਦੇ ਸਕੀਏ ਨਹੀਂ ਤਾਂ ਫਿਰ ਇੰਨੇ ਜ਼ਿਆਦਾ ਗਾਣੇ ਵੈਸੇ ਵੀ ਮੇਰੇ ਕੋਲ ਪ੍ਰੋਗਰਾਮ ਦੇ ਵਿੱਚ ਨਹੀਂ ਲਾਏ ਜਾਣੇ ਪਰ ਫਿਰ ਵੀ ਉਹਨਾਂ ਦੇ ਵਿੱਚੋਂ ਜਿੰਨੇ ਕੁ ਵੀ ਲੱਗ ਪਾਉਣਗੇ ਉਨੇ ਕੁ ਮੈਂ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਅਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਸਲ ਵਿੱਚ ਪੁਰਾਣੇ ਗਾਣਿਆਂ ਦਾ ਸਿਲਸਿਲਾ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਪੁਰਾਣੇ ਗਾਣਿਆਂ ਦਾ ਸਿਲਸਿਲਾ ਅੱਜ ਆਪਾਂ ਚਲਾਇਆ ਵਾ ਉਹ ਇਸ ਕਰਕੇ ਕਿਉਂਕਿ ਅੱਜ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪੁਰਾਣੇ ਪਰਿਵਾਰ ਦੇ ਵਿੱਚ ਚਲੀਏ ਆਪਣੇ ਪੁਰਖਿਆਂ ਦੀਆਂ ਯਾਦਾਂ ਸਾਂਝੀਆਂ ਕਰੀਏ ਇੱਕ ਦੂਸਰੇ ਦੇ ਨਾਲ ਕੋਈ ਤੁਹਾਡੇ ਕੋਲ ਵੀ ਕੋਈ ਕਹਾਣੀ ਹੋਵੇ ਉਹਨਾਂ ਦੀ ਕੋਈ ਉਹਨਾਂ ਦੇ ਨਾਲ ਜੁੜੀ ਕਹਾਣੀ ਜਾਂ ਫਿਰ ਉਹਨਾਂ ਦੇ ਨਾਂ ਯਾਦ ਕਰਕੇ ਵੇਖੋ ਵੀ ਕਿੱਥੋਂ ਕੁ ਤੱਕ ਤੁਹਾਡੀ ਯਾਦ ਪਹੁੰਚਦੀ ਹੈ ਕਿੱਥੋਂ ਕੁ ਤੱਕ ਤੁਹਾਨੂੰ ਪਤਾ ਸੋ ਉੱਥੋਂ ਕੁ ਤੱਕ ਯਾਦਾਂ ਪਹੁੰਚਾ ਕੇ ਅਤੇ ਉਹ ਤੁਸੀਂ ਚਾਹੋ ਤਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ 044-747-1674 0447-1674 ਇਹ ਸਾਡਾ ਨੰਬਰ ਹੈ ਇਹਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਸਾਂਝਾਂ ਪਾ ਸਕਦੇ ਹੋ ਜਾਂ ਫਿਰ 93-56-03-44 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਇੱਕ ਵਾਰੀ ਫਿਰ ਤੋਂ ਮੈਂ ਮੁਹਾਵਰੇ ਰਿਪੀਟ ਕਰ ਦਿੰਦਾ ਗੋਡੇ ਦਮ ਕਰਨਾ ਘੱਗਾ ਬੈਠਣਾ ਘਰੋਂ ਚੂਹੇ ਖਾਲੀ ਮੋੜਨਾ ਘਰ ਕਰਨਾ ਚੱਕਰ ਚੱਲਣਾ ਘੁੱਗੀ ਨੱਪਣਾ ਅਤੇ ਘਿਓ ਛੱਕਰ ਹੋਣਾ ਜਾਂ ਫਿਰ ਘਿਓ ਖਿਚੜੀ ਹੋਣਾ ਸੋ ਇਹਦਾ ਅਰਥ ਕੀ ਹੈ ਅਤੇ ਕੀ ਇਹ ਦੋਵੇਂ ਸੇਮ ਨੇ ਸੋ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਅਤੇ ਦੱਸ ਸਕਦੇ ਹੋ ਭਾਈ ਵੀ ਕੀ ਆ ਇਹਨਾਂ ਦਾ ਮਤਲਬ ਇਹਦੇ ਨਾਲ ਨਾਲ ਸੋਸ਼ਲ ਮੀਡੀਆ ਦਾ ਸਾਡਾ ਦੌਰ ਚੱਲਦਾ ਹੁੰਦਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ ਸੋਸ਼ਲ ਮੀਡੀਆ ਦੀ ਇੱਕ ਕਹਾਣੀ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਤੇ ਦੂਸਰੀ ਕਹਾਣੀ ਸੋਸ਼ਲ ਮੀਡੀਆ ਦੀ ਇਹ ਹੈ ਜੇ ਆਪਾਂ ਵੇਖੀਏ ਕਿ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ ਅਤੇ ਆਸਟ੍ਰੇਲੀਆ ਦੇ ਵਿੱਚ ਜੋ ਚੱਲ ਰਿਹਾ ਵਾ ਉਹ ਚੱਲ ਰਿਹਾ AFL ਸੋ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ 26 ਤਰੀਕ ਨੂੰ AFL ਦਾ ਗ੍ਰੈਂਡ ਫਾਈਨਲ ਹੋਣਾ ਸੋ ਇਸ ਟਾਈਮ ਦੇ ਉੱਤੇ ਯਾਨੀ ਕਿ ਸੋਮਵਾਰ ਜਿਹੜਾ ਗ੍ਰੈਂਡ ਫਾਈਨਲ ਤੋਂ ਇੱਕ ਪਹਿਲਾਂ ਸੋਮਵਾਰ ਹੁੰਦਾ ਵਾ ਯਾਨੀ ਕਿ ਕੱਲ੍ਹ ਦੇ ਦਿਨ ਲੰਘ ਕੇ ਗਿਆ ਉਦੋਂ ਬ੍ਰੈਨਲੋ ਮਾਡਲ ਸੋਰੀ ਮੈਡਲ ਜਿਹੜਾ ਵਾ ਉਹ ਦਿੱਤਾ ਜਾਂਦਾ ਸੋ ਬ੍ਰੈਨਲੋ ਮੈਡਲ ਜਿਹੜਾ ਵਾ ਉਹ ਇਸ ਵਾਰੀ ਯਾਨੀ ਕਿ ਕੱਲ੍ਹ ਦੇ ਦਿਨ ਨਿੱਕ ਡੇਕੋਸ ਨੂੰ ਮਿਲਿਆ ਸੋ ਕੋਲਿੰਗਵੁੱਡ ਕਲੱਬ ਚਾਹੇ ਕਿ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਚਾਹੇ ਕਿ ਮੈਂ ਗਲਤ ਨਹੀਂ ਹਾਂ ਅਤੇ 9ਵੇਂ ਨੰਬਰ ਦੇ ਉੱਤੇ 8ਾਂ 'ਚੋਂ ਵੀ ਬਾਹਰ ਰਹਿ ਗਿਆ ਸੀ ਪਰ ਫਿਰ ਵੀ ਇਸ 23 ਸਾਲਾ ਖਿਡਾਰੀ ਨਿੱਕ ਡੇਕੋਸ ਸੋ ਇਹਨੂੰ ਆਸਟ੍ਰੇਲੀਆ ਦਾ ਸਭ ਤੋਂ ਸਰਵੋਤਮ ਖੇਡਾਂ ਦੇ ਵਿੱਚ ਆਪਾਂ ਪੁਰਸਕਾਰ ਕਹਿ ਲਈਏ ਜਾਂ ਫਿਰ ਮੈਡਲ ਕਹਿ ਲਈਏ ਤਾਂ ਕੋਈ ਗਲਤ ਗੱਲ ਨਹੀਂ ਹੋਊਗੀ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਜੇ ਕੋਈ ਸੋਕਰ ਵਾਲਾ ਦੇਸ਼ ਹੋਵੇ ਤਾਂ ਉੱਥੇ ਮੈਸੀ ਮੰਨ ਲਓ ਗੋਲਡਨ ਬੂਟ ਜਿੱਤ ਜੇ ਜਾਂ ਰੋਨਾਲਡੋ ਗੋਲਡਨ ਬੂਟ ਜਿੱਤ ਜੇ ਜਾਂ ਹੋਰ ਜਿੰਨੇ ਵੀ ਵੱਡੇ ਲੇਬਰੋਨ ਵਰਗੇ ਵੱਡੇ ਖਿਡਾਰੀ ਨੇ ਸੋ ਉਹਨਾਂ ਦਾ ਜਿੱਦਾਂ ਦਾ ਰੁਤਬਾ ਵਾ ਆਸਟ੍ਰੇਲੀਆ ਦੇ ਵਿੱਚ AFL ਦੇ ਵਿੱਚ ਇਹ ਵਾਲਾ ਮੈਡਲ ਜਿੱਤਣਾ ਇਹ ਉੱਦਾਂ ਦਾ ਹੀ ਇੱਕ ਰੁਤਬਾ ਵਾ ਸੋ ਕੁਛ ਇੱਕ ਅਹਿਮ ਜਿਹੜੇ ਤੁਹਾਡੇ ਨਾਲ ਤੱਤ ਸਾਂਝੇ ਕਰ ਲੈਂਦਾ 23 ਸਾਲਾ ਇਹ ਸਟਾਰ ਖਿਡਾਰੀ ਜਿਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਚਰਚੇ ਚੱਲ ਰਹੇ ਨੇ ਕਿ ਜਦੋਂ ਇਹਨੂੰ ਮੈਡਲ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਬੱਚਾ ਜਿਹੜਾ ਕੁਛ ਸਮਾਂ ਪਹਿਲਾਂ ਮਿਲਿਆ ਸੀ ਇਸ ਖਿਡਾਰੀ ਨੂੰ ਜਿਹੜਾ ਕਿ ਕੈਂਸਰ ਤੋਂ ਪੀੜਿਤ ਹੈ ਅਤੇ ਉਹ ਬਹੁਤ ਵੱਡਾ ਦੱਸਦਾ ਕਿ ਮੈਂ ਫੈਨ ਹਾਂ
ਨਿੱਕ ਦਾ, ਅਤੇ ਨਿੱਕ ਨੇ ਵੀ ਜਦੋਂ ਮੈਡਲ ਮਿਲਿਆ ਅਤੇ ਉਸ ਬੱਚੇ ਦਾ ਜ਼ਿਕਰ ਜ਼ਰੂਰ ਕੀਤਾ, ਇਹ ਦੱਸਿਆ ਕਿ ਮੈਂ ਉਹਨੂੰ ਆਪਣੀਆਂ ਵੀਡੀਓ ਭੇਜਦਾ ਰਹਿੰਦਾ ਵਾਂ, ਅਤੇ ਸਾਡੀ ਬੜੀ ਸੋਹਣੀ ਯਾਤਰਾ ਵਾ, ਅਤੇ ਬਹੁਤ ਵਧੀਆ ਮੈਨੂੰ ਲੱਗਦਾ ਵਾ ਉਹਦੇ ਨਾਲ ਸਮਾਂ ਬਤੀਤ ਕਰਨਾ, ਗੱਲਾਂ ਕਰਨੀਆਂ। ਸੋ ਇਸ ਤਰੀਕੇ ਦੇ ਨਾਲ ਇਹ ਖਿਡਾਰੀ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਹ ਵਾਹੀ ਖੱਟ ਰਿਹਾ। ਬਹੁਤੀ ਉਮਰ ਨਹੀਂ ਗੀ, ਪਰ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਜੇ ਆਪਾਂ ਪਿੱਛੇ ਝਾਤੀ ਮਾਰੀਏ ਤਾਂ ਇੱਕ ਵਾਰੀ ਉਹ ਦੂਸਰੇ ਸਥਾਨ ਦੇ ਉੱਤੇ ਰਹਿ ਚੁੱਕਾ ਵਾ ਨਿੱਕ, ਅਤੇ ਇੱਕ ਵਾਰੀ ਤੀਜੇ ਸਥਾਨ ਦੇ ਉੱਤੇ ਰਹਿ ਕੇ, ਅਤੇ ਹੁਣ ਇਸ ਵਾਰੀ ਇਹ ਖਿਤਾਬ ਉਹਨੇ ਆਪਣੇ ਨਾਂ ਕੀਤਾ, ਸਿਰਫ ਆਪਣੇ ਨਾਂ ਖਿਤਾਬ ਹੀ ਨਹੀਂ ਕੀਤਾ। ਜੇਕਰ ਤੁਸੀਂ ਇਹ ਫਿਲਮ ਨੂੰ ਬਹੁਤਾ ਨਹੀਂ ਫੋਲੋ ਕਰ ਰਹੇ ਤਾਂ ਇਸ ਟਾਈਮ ਦੇ ਉੱਤੇ ਇਹਨੇ ਰਿਕਾਰਡ ਵੀ ਦਰਜ ਕੀਤੇ ਨੇ। ਰਿਕਾਰਡ ਨਿੱਕ ਦੇ ਨਾਂ ਇਹ ਬਣਿਆ ਕਿ 47 ਵੋਟਾਂ ਦੇ ਨਾਲ ਇਹਨੇ ਇਹ ਵਾਲਾ ਖਿਤਾਬ ਜਿੱਤਿਆ ਵਾ। ਇਸ ਤੋਂ ਪਹਿਲਾਂ ਜਿਹੜਾ ਸਭ ਤੋਂ ਵਧੇਰੇ ਵੋਟਾਂ ਪਈਆਂ ਸੀ ਹੁਣ ਤੱਕ, ਜਿਹੜੀਆਂ ਕਿ ਪੈਟ੍ਰਿਕ ਕ੍ਰਿਪਸ ਨੂੰ ਪਈਆਂ ਸੀ, 45 ਵੋਟਾਂ ਦੇ ਨਾਲ ਉਹਨੇ ਇਹ ਵਾਲਾ ਖਿਤਾਬ ਜਿੱਤਿਆ ਸੀ। ਹੁਣ 2 ਵੋਟਾਂ ਦੇ ਨਾਲ ਨਿੱਕ ਉਹਨੂੰ ਪਛਾੜ ਕੇ ਇਸ ਟਾਈਮ ਨੰਬਰ 1 ਬਣ ਗਿਆ, ਯਾਨੀ ਕਿ ਹੁਣ ਤੱਕ ਦੇ ਰਹੇ ਖਿਡਾਰੀਆਂ ਦੇ ਵਿੱਚੋਂ ਸਭ ਤੋਂ ਵਧੇਰੇ ਵੋਟਾਂ ਇਹਨੂੰ ਪਈਆਂ ਨੇ। ਹੁਣ ਵੋਟਾਂ ਦਾ ਸਿਲਸਿਲਾ ਕੀ ਆ? ਇਹ ਉਹ ਵਾਲਾ ਮੈਡਲ ਆ ਜਿਹਦੇ, ਜਾਂ ਫਿਰ ਉਹ ਵਾਲਾ ਖਿਤਾਬ ਆ ਜਿਹੜਾ ਕਿ ਮੀਡੀਆ ਨਹੀਂ ਚੁਣਦਾ, ਜਿਹੜਾ ਕਿ ਬਾਹਰ ਬੈਠੇ ਲੋਕ ਜਾਂ ਫਿਰ ਕੋਚ ਨਹੀਂ ਚੁਣਦੇ। ਇਹ ਮੈਦਾਨ ਦੇ ਵਿੱਚ ਜਿਹੜੇ ਰੈਫਰੀ ਮੈਚ ਨੂੰ ਜਿਹੜੇ ਵੇਖ ਰਹੇ ਹੁੰਦੇ ਆ, ਵਾਚ ਰਹੇ ਹੁੰਦੇ ਆ, ਉਹ ਡਿਸਾਈਡ ਕਰਦੇ ਆ ਜਦੋਂ ਮੈਚ ਖਤਮ ਹੁੰਦਾ ਵਾ, ਅਤੇ ਮੈਚ ਖਤਮ ਹੋਣ ਤੋਂ ਬਾਅਦ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਅੰਕ ਦਿੱਤੇ ਜਾਂਦੇ ਆ, ਕਿਹੜਾ ਖਿਡਾਰੀ ਸਭ ਤੋਂ ਵਧੀਆ ਖੇਡੇ, ਕਿਹੜਾ ਖਿਡਾਰੀ ਸਭ ਤੋਂ ਵੱਧ ਅਨੁਸ਼ਾਸਨ ਦੇ ਵਿੱਚ ਰਿਹਾ, ਕਿਹੜਾ ਖਿਡਾਰੀ ਜਿਹਨੇ ਕਿ ਹੌਸਲਾ ਨਹੀਂ ਹਾਰਿਆ, ਗੇਮ ਨੂੰ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਅੱਗੇ ਤੋਰਿਆ। ਸੋ ਉਸ ਲਿਹਾਜ਼ ਦੇ ਨਾਲ ਉਹਨਾਂ ਨੂੰ ਅੰਕ ਦੇਣੇ ਹੁੰਦੇ ਆ, 1, 2, 3, ਇਸ ਤਰੀਕੇ ਦੇ ਨਾਲ ਉਹਨਾਂ ਨੇ 3 ਵੋਟਾਂ ਦੇਣੀਆਂ ਹੁੰਦੀਆਂ ਵਾ, 2 ਵੋਟਾਂ 1 ਵੋਟਾਂ, ਸੋ ਫਸਟ ਸੈਕਿੰਡ ਥਰਡ, ਇਸ ਕਰਕੇ ਉਹਨਾਂ ਨੇ ਜਿਹੜਾ ਅਲੱਗ ਅਲੱਗ ਚੁਣਨਾ ਹੁੰਦਾ। ਸੋ ਉਹ ਫਿਰ ਗੁਪਤ ਰੱਖਿਆ ਜਾਂਦਾ ਵਾ, ਅਤੇ ਜਦੋਂ ਗ੍ਰੈਂਡ ਫਾਈਨਲ ਵਾਲਾ ਜਿਹੜਾ ਹਫ਼ਤੇ ਤੋਂ 1 ਸੋਮਵਾਰ ਪਹਿਲਾਂ ਇਹ ਰਿਵੀਲ ਕਰ ਦਿੱਤਾ ਜਾਂਦਾ ਕਿ ਇਸ ਵਾਰੀ ਕਿਹੜਾ ਖਿਡਾਰੀ ਜਿੱਤਿਆ। ਯਾਦ ਰਹੇ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਕੋਲਿੰਗਵੁੱਡ ਦੀ ਟੀਮ ਜਿਹਦਾ ਕਿ ਖਿਡਾਰੀ ਆ, ਉਹ ਹਾਲਾਂਕਿ 9 ਨੰਬਰ ਦੇ ਉੱਤੇ ਫਿਨਿਸ਼ ਕੀਤਾ ਉਹਨੇ, ਪਰ ਫਿਰ ਵੀ ਇਸ ਖਿਡਾਰੀ ਨੇ, ਇਸ ਟੀਮ ਦੇ ਖਿਡਾਰੀ ਨੇ ਮੈਡਲ ਜਿੱਤਿਆ। ਯਾਨੀ ਕਿ ਇਹਦੇ ਵਿੱਚ ਇਹ ਕੋਈ ਮੈਟਰ ਨਹੀਂ ਕਰਦਾ ਇਸ ਮੈਡਲ ਦੇ ਵਿੱਚ ਕਿ ਟੀਮ ਜਿੱਤੀ ਆ ਜਾਂ ਨਹੀਂ ਜਿੱਤੀ, ਕਿੰਨੇ ਵੱਧ ਸਕੋਰ ਮਾਰੇ ਆ, ਕਿੰਨੇ ਘੱਟ ਮਾਰੇ ਆ, ਇਹ ਚੀਜ਼ਾਂ ਸਿਰਫ ਅਤੇ ਸਿਰਫ ਇਹ ਚੀਜ਼ਾਂ ਕਾਊਂਟ ਨਹੀਂ ਕਰਦੀਆਂ। ਇਹਦੇ ਵਿੱਚ ਇਹ ਕਾਊਂਟ ਕਰਦਾ ਕਿ ਖਿਡਾਰੀ ਕਿੰਨਾ ਕੁ ਅਨੁਸ਼ਾਸਨ ਦੇ ਵਿੱਚ ਰਿਹਾ, ਕਿੰਨੇ ਉਹਨੇ ਗੋਲ ਕੀਤੇ, ਕਿੰਨਾ ਕੁ ਵਧੀਆ ਖਿਡਾਰੀ ਆ, ਦੂਸਰਿਆਂ ਦੇ ਨਾਲ ਤਾਲਮੇਲ ਉਹਦਾ ਕਿੱਦਾਂ ਦਾ। ਇਸ ਮੈਡਲ ਦੀ ਇੱਕ ਖਾਸ ਗੱਲ ਹੋਰ ਵੀ ਆ ਕਿ ਜੇਕਰ ਜਿੰਨੇ ਮਰਜ਼ੀ ਪੁਆਇੰਟ ਕੋਈ ਖਿਡਾਰੀ ਲੈ ਚੁੱਕਾ ਹੋਵੇ, ਪਰ ਉਸ ਤੋਂ ਬਾਅਦ ਕਿਸੇ ਵੀ ਮੈਚ ਦੇ ਵਿੱਚ ਖੇਡਦਿਆਂ ਜੇਕਰ ਉਹਦੀ ਕੋਈ ਵੱਡੀ ਗਲਤੀ ਸਾਹਮਣੇ ਆ ਜਾਂਦੀ ਆ, ਤਾਂ ਉਹ ਮੈਡਲ ਉਹਨੂੰ ਨਹੀਂ ਦਿੱਤਾ ਜਾਊਗਾ। ਸੋ ਕਾਫੀ ਇੰਪੋਰਟੈਂਟ ਇਸ ਪੱਖ ਤੋਂ ਵੀ ਇਸ ਮੈਡਲ ਨੂੰ ਮੰਨਿਆ ਜਾਂਦਾ ਵਾ। ਸੋ ਫਿਲਹਾਲ ਇਸ ਟਾਈਮ ਦੇ ਉੱਤੇ AFL ਦੇ ਵਿੱਚ ਜਿਹੜਾ ਇਹ ਚਰਚੇ ਨੇ, ਅਤੇ ਸੋਸ਼ਲ ਮੀਡੀਆ ਦੇ ਉੱਤੇ AFL ਦੇ ਚਰਚੇ ਨੇ, ਅਤੇ ਫਿਲਹਾਲ ਬ੍ਰੋਨਲੋ ਮੈਡਲ ਦੇ ਚਰਚੇ ਨੇ, ਅਤੇ ਉਸ ਤੋਂ ਬਾਅਦ ਹੁਣ ਚਰਚੇ ਨੇ ਗ੍ਰੈਂਡ ਫਾਈਨਲ ਦੇ। 26 ਤਰੀਕ ਨੂੰ ਗ੍ਰੈਂਡ ਫਾਈਨਲ ਹੈ, ਅਤੇ ਇਸ ਟਾਈਮ ਦੇ ਉੱਤੇ ਜਿੱਦਾਂ ਗ੍ਰੈਂਡ ਫਾਈਨਲ ਜਿਹੜਾ ਵਾ ਉਹ ਬ੍ਰਿਸਬਿਨ ਅਤੇ ਜਿਹੜੀ ਫਿਰਮੈਂਟਲ ਦੀ ਟੀਮ ਹੈ ਇਹਨਾਂ ਦੇ ਦਰਮਿਆਨ ਖੇਡਿਆ ਜਾਣਾ। ਪਿਛਲਾ ਜਿਹੜਾ ਮੈਚ ਸੀ ਉਹਦੇ ਵਿੱਚ ਕਈਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸਿਡਨੀ ਸਵਾਨਸ ਦੀ ਟੀਮ ਜਿੱਤ ਜਾਵੇ, ਕਿਉਂਕਿ ਸ਼ੁਰੂ ਤੋਂ ਹੀ ਕਾਫੀ ਦਬਦਬਾ ਇਹਨਾਂ ਨੇ ਬਣਾ ਕੇ ਰੱਖਿਆ ਸੀ ਇਸ ਲਾਡਰ ਦੇ ਵਿੱਚ, ਪਰ ਹੁਣ ਤੀਸਰੇ ਨੰਬਰ ਦੇ ਲਈ ਖੇਡਣਾ। ਅਤੇ ਇੱਧਰ ਜਿਹੜੀ ਜਲੌਂਗ ਕੈਟ ਸੀ ਉਹ ਵੀ ਕਾਫੀ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਕੇ ਆਈ, ਪਰ ਫਿਲਹਾਲ ਇਸ ਟਾਈਮ ਦੇ ਉੱਤੇ ਬ੍ਰਿਸਬਨ ਲਾਇਨਸ ਦਾ ਹੱਥ ਉੱਤੇ ਦੱਸਿਆ ਜਾ ਰਿਹਾ, ਕਿਉਂਕਿ 24-25 ਦੇ ਖਿਤਾਬ ਵੀ ਇਹਨਾਂ ਨੇ ਜਿੱਤੇ ਨੇ, ਅਤੇ ਜੇਕਰ ਲਗਾਤਾਰ ਤੀਸਰਾ ਖਿਤਾਬ ਇਹ ਜਿੱਤ ਜਾਂਦੇ ਨੇ ਤਾਂ ਫਿਰ ਇਹ ਵੀ ਇੱਕ ਇਤਿਹਾਸ ਰਚ ਚੁੱਕੇ ਹੋਣਗੇ। ਸੋ ਫਿਲਹਾਲ ਇੰਤਜ਼ਾਰ ਹੋਊਗਾ 26 ਤਰੀਕ ਦਾ ਕਿ ਕੀ ਉਸ ਦਿਨ ਇਹ ਇਤਿਹਾਸ ਰਚ ਸਕਦੇ ਨੇ, ਅਤੇ ਜੇਕਰ ਨਹੀਂ ਵੀ ਰਚਦੇ ਤਾਂ ਤਾਂ ਵੀ ਇਤਿਹਾਸ ਰਚਿਆ ਜਾਣਾ। ਕਿਉਂ? ਕਿਉਂਕਿ ਫਿਰਮੈਂਟਲ ਦੀ ਟੀਮ ਕਦੀ ਜਿੱਤੀ ਨਹੀਂ ਹੈ, ਅਤੇ ਇਸ ਕਰਕੇ ਜੇ ਉਹ ਜਿੱਤ ਜਾਂਦੇ ਆ ਤਾਂ ਫਿਰ ਇੱਧਰਲੇ ਪਾਸਿਓਂ ਵੀ ਇਤਿਹਾਸ ਰਚਿਆ ਜਾਣਾ ਵਾ। ਸੋ ਕੁੱਲ ਮਿਲਾ ਕੇ ਆਪਾਂ ਜੇ ਵੇਖੀਏ ਤਾਂ ਕਿਤੇ ਨਾ ਕਿਤੇ ਪਾਸਿਓਂ ਕੋਈ ਹਾਰੇ ਕੋਈ ਜਿੱਤੇ, ਪਰ ਹਿਸਟਰੀ ਕ੍ਰੀਏਟ ਹੋਣੀ ਆ। ਸੋ AFL ਦੇ ਚਰਚੇ ਇਸ ਟਾਈਮ ਸੋਸ਼ਲ ਮੀਡੀਆ 'ਤੇ। ਇਸ ਤੋਂ ਬਾਅਦ ਇੱਕ ਨਿੱਕਾ ਜਿਹਾ ਹਲਕਾ ਜਿਹਾ ਇੱਕ ਗਾਣਾ ਸੁਣ ਲੈਂਦੇ ਹਾਂ, ਅਤੇ ਫਿਰ ਸਾਡੇ ਨਾਲ 2 ਕਾਲਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ।

0: ਜੀ ਬਿਲਕੁਲ, ਮੇਰਾ ਬਾਲਮ ਬੜਾ ਜ਼ਾਲਮ ਆ ਤੇ ਇਹ ਗਾਣਾ ਦੋ ਲੱਛੀਆਂ ਫਿਲਮ ਦੇ ਵਿੱਚੋਂ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ। ਤੇ ਆਓ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਸਾਡੇ ਨਾਲ ਆਂਟੀ ਜੀ ਆਏ ਸੀ, ਮੈਨੂੰ ਲੱਗਦਾ ਮੁਹਾਵਰੇ ਦੱਸਣ ਆਏ ਹੋਣੇ ਆ, ਤੇ ਆਓ ਆਪਾਂ ਇਹਨਾਂ ਦੇ ਕੋਲੋਂ ਜਾਣਦੇ ਹਾਂ ਅੱਜ ਦੇ ਵਿਸ਼ੇ ਦੇ ਬਾਰੇ ਵੀ। ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ।
1: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
0: ਸਤਿ ਸ਼੍ਰੀ ਅਕਾਲ ਆਂਟੀ, ਠੀਕ ਠਾਕ ਹੋ ਤੁਸੀਂ?
1: ਕੱਲਾ ਹੀ 1.25 ਲੱਖ।
0: 1.25 ਲੱਖ ਜੀ, ਅੱਜ ਕੱਲੇ?
1: ਓਕੇ, ਚਲੋ
0: ਛੁੱਟੀਆਂ ਹੋ ਗਈਆਂ, ਵੇਖ ਲੋ ਛੁੱਟੀਆਂ ਦੇ ਵਿੱਚ ਕੱਲੇ ਕੱਲੇ
1: ਗਈ ਇੰਜੋਏ ਕਰਨ ਵੇ।
0: ਹੋਰ ਕੀ,
1: ਛੱਡ ਗਏ ਕੱਲੇ, ਇਹੀ ਆ ਨਾ।
0: ਚਲੋ
1: ਜਿਹੜੀਆਂ ਫਿਰ ਜੜਾਂ ਨੇ ਤਾਂ ਖੜੀ ਰਹਿਣਾ, ਕੋਈ ਨੀ, ਨਾਲ ਟਾਹਣੀਆਂ ਫੁੱਟ ਪੈਣੀਆਂ ਫਿਰ,
0: ਹਨਾ? ਜੜਾਂ ਤਾਂ ਖੜਨੇ ਹੀ ਪੈਣਾ। ਆ ਫੁੱਟੀ ਪਿਆ ਕਿਆ, ਵੇਖੋ। ਨਹੀਂ ਉਹ ਠੀਕ ਠੀਕ ਨਹੀਂ ਗਏ ਥੋੜੇ, ਮੌਸਮ ਓਦਾਂ ਦਾ।
1: ਘੋਗਾ ਬੈਠਣਾ,
0: ਹਾਂਜੀ, ਅੱਛਾ,
1: ਸਾਡੇ ਮੈਂ ਤਾਂ ਭਾਈ ਮੁਰਗੀਆਂ ਦੇ ਪਿੱਛੇ ਇੰਨਾ ਭੱਜੀ ਕੇ ਮੇਰੇ ਤਾਂ ਗੋਡੇ ਦਮ

0: ਅਪੋਜ਼ਿਟ ਹੋ ਗਈ, ਹੁੰਦੀ ਨੱਪਣਾ
1: ਜੀ
0: ਹੌਲੀ ਹੌਲੀ ਪੈਰ ਬੋਚ ਬੋਚ ਕੇ, ਜਿਵੇਂ ਬਿੱਲੀ ਨੀ ਫੜਦੀ ਹੁੰਦੀ ਕਿਸੇ ਜਾਨਵਰ ਨੂੰ, ਉਵੇਂ ਉਹਨੂੰ ਕਹਿੰਦੇ ਘੁੱਗੀ ਨੱਪਣਾ, ਹੌਲੀ ਹੌਲੀ ਪੈਰ ਚੱਕ ਕੇ ਤੇ ਕੋਈ ਚੀਜ਼ ਨੂੰ ਨੱਪ ਲੈਣਾ, ਆਪਾਂ ਚੀਜ਼ ਨੂੰ ਨੱਪ ਲੈਣੀ ਕੋਈ ਪੈਰ ਥੱਲੇ, ਜਿਵੇਂ ਅਸੀਂ ਤਾਂ ਭਾਈ ਨਿੱਕੇ ਹੁੰਦੇ ਪੈਸੇ ਪੂਸੇ ਵਿਆਹਾਂ ਬੂਹਾਂ ਚ ਨੀ ਸੀ ਜਿਹੜੇ ਸੱਟਦੇ ਹੁੰਦੇ, ਉਹ ਪੈਰ ਥੱਲੇ ਨੱਪ ਲੈਂਦੇ ਹੁੰਦੇ
1: ਸੀ, ਚੱਕ ਲੋ ਹੈਗਾ ਉਹੀ, ਪਰ ਪਹਿਲਾਂ ਦੱਸਣ ਚ ਥੋੜਾ ਜਾ ਦੂਸਰੇ ਪਾਸੇ ਚੱਲ ਗਿਆ ਉਹ ਉਹ ਤੁਹਾਡੀ ਉਦਾਹਰਣ ਠੀਕ ਆ ਵੀ ਪੈਰ ਥੱਲੇ ਪੈਸਾ ਦੱਬ ਲੈਣਾ, ਯਾਨੀ ਕਿ ਕੋਈ ਕੋਈ ਗੁੱਜੀ ਜੀ ਮਾਰ ਮਾਰ ਨੀ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ
0: ਕਿਹੜੇ ਵੇਲੇ ਸ਼ੱਕਰ ਮਿਕਸ ਹੋ ਗਈ, ਸ਼ੱਕਰ ਹੀ ਹੋ ਗਿਆ।
1: ਥੈਂਕ ਯੂ ਆਂਟੀ, ਥੈਂਕ ਯੂ। ਤੇ ਘਿਓ ਖਿਚੜੀ ਹੋਣਾ, ਇਹ ਦੋਵੇਂ ਚੀਜ਼ਾਂ ਸੇਮ ਨੇ ਜਾਂ ਅਲੱਗ ਅਲੱਗ ਨੇ?
0: ਸੇਮ ਹੀ ਆ ਬਿਲਾ, ਥੋੜਾ ਫਰਕ ਨੀ ਵੀ ਘਿਓ ਦੇ ਖਿਚੜੀ ਦੇ ਵਿੱਚ ਤੁਸੀਂ ਕਿੰਨਾ ਘਿਓ ਪਾਈ, ਚਲੋ ਮਿਕਸ ਹੋ ਹੀ ਜਾਂਦਾ
1: ਸਲਾਈਟਲੀ। ਸੋ ਮੈਨੂੰ ਇਹ ਲੱਗਦਾ ਵੀ ਥੋੜਾ ਜਿਹਾ ਇਹਨਾਂ ਦਾ ਫਰਕ ਆ, ਜਿੱਦਾਂ ਤੁਸੀਂ ਕਿਹਾ ਵੀ ਘਿਓ ਖਿਚੜੀ ਉਹ ਕਹਿੰਦੇ ਹੁੰਦੇ ਖਿਚੜੀ ਚ ਜਿੰਨਾ ਮਰਜ਼ੀ ਘਿਓ ਪਾਈ ਜਾਓ ਤੇ ਪਤਾ ਨੀ ਲੱਗਦਾ, ਇਹਦਾ ਮਤਲਬ ਵੀ ਰਚ ਮਿਚ ਜਾਣਾ ਇੱਕ ਦੂਸਰੇ ਚ, ਹੈ ਨਾ,
0: ਰਚ ਮਿਚ ਜਾਣਾ। ਹਾਂ,
1: ਤੇ ਘਿਓ ਸ਼ੱਕਰ ਜਿਹੜਾ ਵਾ ਉਹ ਉਹਦਾ ਮਤਲਬ ਇਹ ਵੀ ਜਿੱਦਾਂ ਤੁਸੀਂ ਇੱਕ ਇੱਕ ਸੁਰ ਚ ਹੋ ਜਾਣਾ,
0: ਇੱਕ ਸੁਰਚ ਹੋ ਜਾਣਾ ਤੇ ਇੱਕ ਅੱਗੇ ਵੀ ਐਂ ਹੁੰਦਾ ਵੀ ਸ਼ੱਕਰ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੁਣ ਤਾਂ ਆਪਾਂ ਫੈਸ਼ਨ ਵਜੋਂ ਖਾਂਦੇ ਆ। ਪਹਿਲਾਂ ਸ਼ੱਕਰ ਖਾਂਦੇ ਹੁੰਦੇ ਸੀ ਵੀ ਜਦੋਂ ਹਾੜੀ ਵੱਢ ਕੇ ਨੀ ਸਿਆਉਂਦੇ ਹੁੰਦੇ ਗੇ ਤੇ ਉਹਨਾਂ ਨੂੰ ਲੋੜ ਹੁੰਦੀ ਸੀਗੀ ਵੀ ਸ਼ਾਮ ਨੂੰ ਉਦੋਂ ਸਪੈਸ਼ਲ ਉਹਨਾਂ ਨੂੰ ਘਿਓ ਦੇ ਵਿੱਚ ਸ਼ੱਕਰ ਪਾ ਕੇ ਦਿੱਤੀ ਜਾਂਦੀ ਸੀ ਕਿਉਂਕਿ ਵੀ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਤਰ ਰਹਿਣ, ਗੋੜਾ ਸ਼ੱਕਰ ਇੱਕ ਹਾਂ ਵੀ ਗੋੜਾ ਗੁੜ ਵੀ ਸ਼ੱਕਰ ਵੀ ਗੁੜ ਉਵੇਂ ਚੰਗਾ ਹੁੰਦਾ ਆਪਾਂ ਨੂੰ ਐਨਰਜੀ ਦਿੰਦਾ ਤੇ ਘਿਓ ਉਵੇਂ ਵੀ ਵਧੀਆ ਆਪਣਾ ਅੰਦਰੋਂ ਆਪਣੇ ਬੋਨਸ ਵਗੈਰਾ ਨੂੰ ਤਰ ਰੱਖਦਾ
1: ਕਿਉਂਕਿ ਤੁਸੀਂ ਮਿਹਨਤ ਕਰਕੇ ਆਏ ਹੋ, ਐਨਰਜੀ ਦਿੰਦਾ
0: ਕਰਕੇ। ਹਾਂ ਵੀ ਅਗਲੇ ਦਿਨ ਫੇਰ ਆਪਾਂ ਵੀ ਉਹੀ ਕੰਮ ਕਰਨੇ ਆ।
1: ਮੇਰਾ ਖਿਆਲ ਮਿੱਠਾ ਇਸ ਕਰਕੇ ਵੀ ਆਂਟੀ ਦਿੰਦੇ ਨਾ ਵੀ ਉਹ ਜਿਹੜਾ ਬਾਹਰੋਂ ਗਰਦ ਗੁਰਦ ਘੱਟਾ ਮਿੱਟੀ ਉਹ ਵੀ ਸਾਰਾ।
0: ਹਾਂ ਗੁੜ ਅੱਗੇ ਤਾਂ ਹੀ ਤਾਂ ਖਾਂਦੇ ਹੁੰਦੇ ਸੀ ਵੀ ਲੈ ਹੁਣ ਵੀ ਕੁਛ ਆਪਾਂ ਖਾਂਦੇ ਹੈਗੇ ਵੀ ਆਦਤ ਬਣਾਈ ਹੋਈ ਖਾਓ, ਪਰ ਗੁੜ ਜਿਵੇਂ ਮੂੰਹ ਚ ਪਾ ਲੋ
1: ਆਪਣੇ ਮੱਝ ਸੁਣਦੀ ਹੁੰਦੀ ਸੀ ਤੇ ਉਹਨੂੰ ਵੀ ਪਹਿਲੀਆਂ ਚ ਗੁੜ ਹੀ ਦਿੰਦੇ ਸੀ, ਮੈਲਾ ਸੁੱਟ ਦੇ
0: ਵੀ ਦਿੰਦੇ ਆ ਬਲੇ, ਹੁਣ ਵੀ ਕਾੜਾ ਬਣਾ ਕੇ ਦਿੰਦੇ ਆ। ਹਾਂ ਕਾੜਾ ਬਣਾ ਕੇ ਦਿੰਦੇ, ਜਿਹੜੇ ਮੱਝਾਂ ਦਿੰਦੇ ਆ ਰੱਖਦੇ ਹੈਗੇ
1: ਹਾਂਜੀ
0: ਕਾੜਾ ਬਣਾ ਕੇ ਦਿੰਦੇ,
1: ਤੇ ਜਿਹੜੀ ਉਹ ਨਿੱਕੀ ਕੱਟੀ ਕੱਟਾ ਹੁੰਦਾ ਸੀ ਉਹਨੂੰ ਵੀ ਆਪਾਂ ਦਿੰਦੇ।
0: ਹਾਂ ਉਹਦੇ ਵੀ ਲਾਉਂਦੇ ਹੁੰਦੇ ਸੀਗੇ
1: ਹਾਂਜੀ, ਫਿਰ ਉਹ ਛਿੱਕ ਜੀ ਮਾਰਦੇ ਹੁੰਦੇ ਸੀ ਤੇ ਉਹਦੇ ਕਲੀਅਰ ਹੋ ਜਾਂਦਾ ਸੀ, ਫਿਰ ਉਹ ਸਾਹ ਜਾਣ ਲੱਗ ਪੈਂਦਾ ਇਹਨੂੰ, ਹਨਾ।
0: ਮੈਂ ਵੀ ਇੱਕ ਛੋਟਾ ਜਿਹਾ ਕੰਮ ਕੀਤਾ ਹੁਣ ਬਿਜ਼ਨਸ ਸ਼ੁਰੂ ਕਰ ਲਿਆ ਛੋਟਾ ਜਿਹਾ।
1: ਕਿਹੜਾ ਕਿਹੜਾ?
0: ਬੱਕਰ ਮੇਮਣੇ ਲਿਆਂਦੇ ਆ ਮੈਂ ਵੀ
1: ਉੱਥੇ ਫਾਰਮ ਤੇ। ਵਾਹ ਵਾਹ ਵਾਹ, ਜਦੋਂ ਨਿੱਕੇ ਹੁੰਦੇ ਆ ਉਦੋਂ ਤੇ ਬਹੁਤ ਪਿਆਰੇ ਲੱਗਦੇ ਆ ਨਾ
0: ਸੱਚੀ, ਬਹੁਤ ਉਹ ਤਾਂ ਮੈਨੂੰ ਮੀਂਹ ਮੀਂਹ ਕਰੀ ਜਾਂਦੇ, ਮੈਂ ਕਿਹਾ ਤੁਹਾਡਾ ਔਖਾ ਗਾ ਮੈਨੂੰ ਰੋਈ ਜਾਂਦੇ। ਮੈਂ ਕਿਹਾ
1: ਹਾਂ ਨੀ ਵਧੀਆ ਵੇਖ ਲੋ, ਭਾਵੇਂ ਆਪਾਂ ਜਾਨਵਰ ਪਾਲੀਏ ਭਾਵੇਂ ਬੱਚਾ, ਤੁਹਾਡਾ ਕਿੰਨਾ ਮੋਹ ਹੁੰਦਾ ਵਾ ਉਹਦੇ ਨਾਲ, ਉਹਨੂੰ ਉਸੇ ਵੇਲੇ ਉਹ ਮੂੰਹ ਚੁੱਕ ਕੇ ਤੇ ਤੁਹਾਨੂੰ ਜਿੱਦਾਂ ਪਛਾਣਨ ਜਿਹਾ ਲੱਗ ਪੈਂਦੇ ਹਨਾ।
0: ਹਾਂ ਹਾਂ, ਤੇ ਮੈਨੂੰ ਭਾਈ ਗਾਣਾ ਲਾ ਦੇ ਮੁੱਕ ਗਈ ਫੀਮ ਡੱਬੀ ਚੋ ਯਾਰੋ ਸਾਡੀ ਰੁੱਸੀ ਫਿਰੇ ਕਰਤਾਰੋ, ਸਾਡੇ ਤਾਇਆ ਹੁੰਦਾ ਸੀਗਾ
1: ਜੀ
0: ਮੇਰੇ ਜਾਨੀ ਦਾਦਾ ਜੀ ਦੇ ਭਰਾ ਦਾ ਮੁੰਡਾ ਉਹ ਤਾਇਆ, ਤੇ ਉਹਨਾਂ ਉਹ ਫੀਮ ਖਾਂਦਾ ਹੁੰਦਾ ਸੀਗਾ ਤੇ ਉਹਨੂੰ ਨਾ ਸਾਰੇ ਜਾਣੇ ਹੱਸਣ ਲੱਗ ਜਾਣੇ ਵੀ ਤਾਇਆ ਕੀ ਹਾਲ ਆ ਤੇਰਾ, ਫਿਰ ਕੀ ਹਾਲ ਆ, ਸਾਡੇ ਤਾਏ ਦਾ ਨਾਂ ਸੀ ਬਚਨੂ, ਤੇ ਉਹਨੂੰ ਕਹਿਣਾ ਕੀ ਹਾਲ ਆ ਫਿਰ ਤੇਰੀ ਕਰਤਾਰ, ਉਹਦਾ ਉਦੋਂ ਗਾਣਾ ਹੀ ਚੱਲਦੇ ਹੁੰਦੇ ਸੀ ਨਾ, ਮੈਨੂੰ ਉਹ ਯਾਦ ਆ ਗਿਆ ਵੀ ਉਹ ਤਾਏ ਨੇ ਕਹਿਣਾ ਉਹਦਾ ਕਿਉਂ ਭਾਈ ਬਸ ਉਹ ਤਾਂ ਆਪਦਾ ਖੁਸ਼ ਪੂਰੀ ਹੈਗੀ ਆਪਣੀ ਮੁੱਕ ਗਈ ਬਸ ਮੇਰੀ ਨਾ ਫੀ ਮੁੱਕ ਕੇ ਡੱਬੀ ਚ।
1: ਇਹ ਮੇਰਾ ਖਿਆਲ ਉਹਦਾ ਆਪਣੇ ਦਾ ਮਮਸ ਦਿਖਦਾ ਹੈ ਨਾ,
0: ਪਤਾ ਨੀ ਭਾਈ ਆਏ ਨੀ ਮੈਨੂੰ ਪਤਾ ਹੁਣ, ਮੈਨੂੰ
1: ਓਕੇ
0: ਗਾਣਾ ਯਾਦ ਹੈਗਾ ਪਰ ਆਏ ਨੀ ਪਤਾ ਕਿਹਦਾ ਹੈਗਾ
1: ਪਿੱਛੇ ਆਂਟੀ ਝਾਤੀ ਮਾਰਿਆ ਕੋਈ ਯਾਦ ਹੈ ਵੀ ਬਜ਼ੁਰਗਾਂ ਦਾ ਪਿਛਲੇ ਤੋਂ ਪਿਛਲਾ ਨਾਂ ਕਿਹੜਾ ਯਾਦ ਹੈ, ਕੋਈ ਕਿਥੋਂ ਤੱਕ ਯਾਦ ਹੈ? ਦਾਦੇ ਪੜਦਾਦੇ
0: ਪੀੜੀਆਂ ਤੱਕ ਹੀ ਯਾਦ ਹੈਗੇ ਸਮਾਂ ਸਾਡੀ ਮੇਰੀ ਗ੍ਰੈਂਡ ਡਾਟਰ ਨੇ ਉਹਨੂੰ ਚਾਹ

0: ਸਤਾਰਾਂ ਦਾ ਦੱਸਿਆ ਹੋਇਆ ਨਾਮ ਵੀ ਤੁਹਾਡੇ ਇੱਧਰੋਂ, ਤੇ ਮੈਨੂੰ ਤਾਂ ਆਪਦੇ ਤਿੰਨ ਕੁ ਪੀੜੀਆਂ ਤੱਕ ਹੀ ਨਾਮ ਯਾਦ ਆ, ਦਾਦੇ ਦਾ, ਪੜਦਾਦੇ ਦਾ ਤੇ ਖੜਦਾਦੇ ਦਾ,
1: ਨਕੜਦਾਦਾ।
0: ਹਾਂ
1: ਤੇ ਕੀ ਸੀਗਾ, ਕੀ ਸੀਗਾ ਦੱਸ ਸਕਦੇ?
0: ਹਾਂ ਹਾਂ ਦੱਸ ਸਕਦੇ
1: ਜੀ।
0: ਮੇਰੇ ਦਾਦੇ ਦਾ ਨਾਂ ਸੀ ਉਜਾਗਰ ਸਿੰਘ, ਤੇ ਉਹਨਾਂ ਦੇ ਬਾਪੂ ਜੀ ਦਾ ਨਾਂ ਸੀਗਾ ਹਜ਼ਾਰਾ ਸਿੰਘ, ਤੇ ਵੱਡੇ ਬਾਬੇ ਦਾ ਸੀ ਬਿਸ਼ਨ ਸਿੰਘ।
1: ਬਿਸ਼ਨ ਸਿੰਘ, ਸੋ ਇੱਥੋਂ ਤੱਕ ਯਾਦ ਹੈ?
0: ਹਾਂ ਤਿੰਨ ਹੀ ਯਾਦ, ਤਿੰਨ ਪੀੜੀਆਂ ਯਾਦ।
1: ਓਕੇ ਓਕੇ ਓਕੇ।
0: ਸਾਡੀ ਮੇਰੀ ਪੜਦਾਦੀ ਦਾ ਨਾਂ ਦਾਖਾਂ ਸੀਗਾ, ਉਹ ਅਸੀਂ ਬੜਾ ਦੱਸਦੇ, ਸਾਡੇ ਘਰੇ ਦਾਖਾਂ ਨੀ ਸੀ, ਆਪਾਂ ਕਹਿੰਦੇ ਕ੍ਰਿਸਮਿਸ ਨੂੰ ਅੱਗੇ ਦਾਖਾਂ ਹੀ ਕਹਿੰਦੇ ਹੁੰਦੇ ਸੀ, ਵੀ ਦਾਖਾਂ ਲਿਆਓ ਹਨਾ, ਅਸੀਂ ਦਾਖਾਂ ਨੀ ਸੀ ਕਹਿੰਦੇ ਹੁੰਦੇ ਉਦੋਂ, ਸਾਡੀ ਬੇਬੇ ਮੇਰੀ ਦਾਦੀ ਸੀ ਜਿਹੜੀ, ਉਹ ਦਾਖਾਂ ਨੀ ਸੀ ਕਹਿਣ ਦਿੰਦੀ, ਨਹੀਂ ਕੁੜੇ ਮੇਰੀ ਸੱਸ ਦਾ ਨਾਂ ਸੀ ਦਾਖ, ਦਾਖਾਂ ਨੀ ਕਹਿਣੀਆਂ, ਦਾਖਾਂ ਨੀ
1: ਕਹਿਣੀਆਂ। ਥੈਂਕ ਯੂ ਆਂਟੀ, ਥੈਂਕ ਯੂ।
0: ਓਕੇ ਬਲੇ,
1: ਥੈਂਕ ਯੂ ਥੈਂਕ ਯੂ। ਮੈਂ ਜ਼ਰੂਰ ਕੱਢਦਾ ਵਾਂ ਗਾਣਾ ਤੁਹਾਡਾ, ਅਤੇ ਮੈਨੂੰ ਪਹਿਲਾਂ ਸੁਣਨਾ ਪੈਣਾ ਅਤੇ ਫਿਰ ਮੈਂ ਲਾਉਣਾ ਵਾਂ, ਅਤੇ ਉਨੀ ਦੇਰ ਤੱਕ ਆਪਾਂ ਗੱਲ ਕਰ ਲਈ। ਮੈਨੂੰ ਲੱਗਦਾ ਡਡਵਾਲ ਸਾਹਿਬ ਆਏ ਨੇ। 786 ਤੁਸੀਂ ਆਉਂਦੇ ਰਹੋ ਜੀ। ਹੈਲੋ
2: ਜੀ।
1: ਉਹ ਬੱਲੇ, ਅੱਜ ਲੇਟ ਉੱਠਿਆ ਹੋਏ, ਅੱਜ ਤੇ ਸੁਸਤੀ ਬੋਏ ਬਣ ਗਿਆ।
2: ਅੱਜ
1: ਤੇ ਫਿਰ ਮੈਂ ਸੁਸਤੀ ਬੋਏ ਹੀ ਕਹਿਣਾ ਤੈਨੂੰ।
2: 3 o'clock ਉੱਠਿਆ ਸੀਗਾ।
1: ਹੈਂ? 6 o'clock ਉੱਠਿਆ ਸੀ, ਤੇ ਤੁਸੀਂ ਕਿੰਨੇ ਵਜੇ ਉੱਠੇ ਹੋ ਭਲਾ? ਤੁਹਾਨੂੰ ਤੁਸੀਂ ਤੇ ਕਿਹੜਾ ਅੱਗੇ ਵੀ ਕਿਹੜਾ ਸਕੂਲ ਜਾਂਦੇ ਸੀ, ਤੇ ਤੁਸੀਂ ਤੇ ਟਾਈਮ ਨਾਲ ਉੱਠ ਪੈਂਦੇ ਹੁੰਦੇ ਸੀ। ਹੁਣ ਕਾਹਤੋਂ ਲੇਟ ਉੱਠਦੇ ਹੋ? ਹੁਣ ਡਡਵਾਲ ਸਾਹਿਬ ਕੀ ਗੱਲ ਹੋ ਗਈ ਆ? ਹੈਂ? ਰਾਤ ਨੂੰ ਲੇਟ ਸੌਂਦੇ ਹੋ? ਹੈਂ? ਨਹੀਂ ਦੱਸਣਾ, ਹੱਸ ਕੇ ਗਵਾਉਣਾ ਫਿਰ। ਕੀ ਸੁਣਾਓਗੇ ਫਿਰ ਅੱਜ? ਓਕੇ, ਕਿਹੜੇ ਰੰਗ ਦੀ? ਅੱਛਾ, ਫਲੈਟ ਆ ਪਰ ਉਹ ਪੀੜ ਹੁੰਦੀ ਆ। ਹੈਂ? ਉਹ ਫਲੈਟ ਆ ਪਰ ਉਹ ਪੀੜ ਹੁੰਦੀ ਆ। ਹੈਂ? ਉਹ ਕਿਹੜੀ ਚੀਜ਼ ਆ ਯਾਰ, ਫਲੈਟ ਆ ਪਰ ਉਹ ਪੀੜ ਹੁੰਦੀ ਆ? ਫਲੈਟ ਜੁੱਤੀ ਵੀ ਹੁੰਦੀ ਆ, ਜੁੱਤੀ ਪੀੜ ਹੋ ਸਕਦੀ? ਆਹ, ਉਹ ਪੀੜ ਹੁੰਦੀ ਆ ਫਲੈਟ, ਤੇ ਟਾਇਰ ਵੀ ਫਲੈਟ ਹੋ ਜਾਂਦਾ ਵਾ। ਹੈਂ? ਪਰ ਪੀੜ ਨੀ ਹੁੰਦਾ, ਜਦੋਂ ਵੱਜਦੀ ਆ ਉਦੋਂ ਉਹ ਬੋਡੀ ਪਾਰਟ ਆ ਭਲਾ? ਅੱਛਾ, ਬੋਡੀ ਪਾਰਟ ਆ। ਓਏ ਤੇਰੀ, ਹਾਂ ਪਚੇੜ ਵੱਜਦੀ ਤੇ ਮਜ਼ਾ ਹੀ ਆ ਜਾਂਦਾ ਹੈਨਾ। ਵੱਜੀ ਕਿ ਨਹੀਂ? ਕਿੱਥੋਂ ਵੱਜੀ ਆ, ਕਿੰਨੇ ਮਾਰੀ ਆ? ਹੈਂ? ਓ ਹੋ ਹੋ ਹੋ, ਕਿੰਨੇ ਕਿੰਨੇ ਮਾਰੀ, ਕਿੰਨੇ ਮਾਰੀ? ਓਏ ਓਏ ਯਾਰ, ਇੱਦਾਂ ਕਿੱਦਾਂ ਸਾਹਿਬ ਨੇ ਚਪੇੜ ਮਾਰਤੀ? ਮੈਂ ਕਰੂੰ ਕਰਦਾ ਗੱਲ ਯਾਰ ਉਹਦੇ
2: ਨਾਲ। ਅੱਛਾ,
1: ਉੱਤੇ ਛੱਡ ਆਉਂਦਾ ਵਾ,
2: ਛੱਤ ਤੇ ਵੀ ਛੱਡ ਜਾਂਦਾ ਵਾ,
1: ਉੱਤੇ ਵੀ ਚੜ ਜਾਂਦਾ ਵਾ। ਵੀਰ ਜੀ ਵੱਡਾ ਹੈ ਨਾ, ਤੁਸੀਂ ਵੀ ਫਿਰ ਦੁੱਧ ਪੀਆ ਕਰੋ, ਬਦਾਮ ਖਾਇਆ ਕਰੋ, ਤੇ ਤੁਸੀਂ ਤੇ ਉਹ ਤੋਂ ਵੀ ਵੱਡਾ ਛੱਕਾ ਮਾਰ ਦੇਣਾ।
2: ਅਸੀਂ ਮਾਮੀ ਦੇ ਘਰ ਆ।
1: ਅੱਛਾ, ਤੇ ਮਾਮਾ ਜੀ ਨੇ ਖੇਡਿਆ ਸੀ ਕੱਲ ਤੁਹਾਡੇ ਨਾਲ ਕ੍ਰਿਕਟ ਕਿ ਨਹੀਂ? ਫਿਰ ਨਹੀਂ ਲੈ ਲੇਟ ਹੋ ਗਏ ਕਿ ਮਾਮਾ ਜੀ ਲੇਟ ਹੋ ਗਏ?
2: ਅਸੀਂ ਕਿਸ ਦੇ ਘਰ ਗਏ ਸੀਗੇ।
1: ਅੱਛਾ ਕਿਸੇ ਦੇ ਘਰ ਗਏ?
2: ਅਸੀਂ ਪਹਿਲੇ ਕੱਲੇ ਸੀਗੇ, ਅਸੀਂ ਹੁਣ ਇੱਕ ਇੱਕ ਇੱਕ ਛੋਟਾ ਜਿਹਾ ਸਮਾਲ ਬੇਬੀ ਹੈਗਾ ਉਹਦਾ ਕੋਲ ਬਸ 0
1: ਓਲਡ ਹੈ। ਓਕੇ ਅੱਛਾ, ਗੱਲਾਂ ਕਰਦਾ ਉਹ 0 ਵਾਲਾ?
2: 0 ਓਹਦਾ ਨਾਮ ਆ ਭਾਗ ਸਿੰਘ।
1: ਓਏ ਨਾਮ ਬੜਾ ਸੋਹਣਾ ਯਾਰ ਉਹਦਾ 0 ਵਾਲੇ ਦਾ। ਉਹ ਲਾਲਾਂ ਸੁੱਟਦਾ ਉਹ 0 ਵਾਲਾ? ਉਹ ਲਾਲਾਂ ਸੁੱਟਦਾ ਕਿ ਨਹੀਂ ਭਲਾ? ਤੁਹਾਨੂੰ ਵੀਰ ਜੀ ਕਹਿੰਦੇ ਕਿ ਨਹੀਂ? ਉਹ ਸੁਖਨ ਸੁਖਨ ਕਹਿੰਦੇ ਆ। ਹਾਂ ਤਾਂ ਵੀ ਠੀਕ ਆ, ਵੱਡੇ ਆ। ਵੱਡੇ ਆ ਤੁਹਾਡੇ ਤੋਂ?
2: ਛੋਟਾ
1: ਤੇ 0 ਵਾਲਾ ਵੀ ਛੋਟਾ ਵਾ।
2: ਅਜੀਤ ਵੱਡਾ ਵਾ।
1: ਅੱਛਾ ਤੇ 0 ਵਾਲਾ ਜਿਹੜਾ ਵਾ ਉਹ ਤੇਗ ਹੀ ਆ ਕਿ ਹੋਰ ਕੋਈ ਆ?
2: ਨਹੀਂ ਭਾਗ ਸਿੰਘ ਆ 0 ਵਾਲਾ।
1: ਅੱਛਾ ਭਾਗ ਸਿੰਘ ਆ 0 ਵਾਲਾ। ਓਕੇ ਓਕੇ ਠੀਕ ਆ। ਉਹਨੂੰ ਫਿਰ ਤੁਸੀਂ ਜੁੱਟ ਬਣਾ ਲਓ, ਉਹਨੂੰ ਆਪਣੇ ਪਾਸੇ ਕਰ ਲਓ ਤੁਸੀਂ। ਉਹਨੂੰ ਨਾ ਤੁਸੀਂ ਪ੍ਰੈਮ ਚ ਬਿਠਾ ਕੇ ਤੇ ਕੀਪਰ ਖਿਲਾਰ ਲਿਆ ਕਰੋ ਪਿੱਛੇ। ਜਦੋਂ ਤੁਸੀਂ ਕ੍ਰਿਕਟ ਖੇਡਦੇ ਹੋ ਨਾ ਤੇ ਉਹਨੂੰ ਵਿਕਟ ਕੀਪਰ ਬਣਾ ਲਿਆ ਕਰੋ ਭਾਗ ਸਿੰਘ ਨੂੰ। ਉਹ ਨਹੀਂ, ਉਹਨੂੰ ਹੈਲਮੇਟ ਦਿਓ ਨਾ। ਹੈ ਉਹਨੂੰ ਪ੍ਰੈਮ ਚ ਹੈਲਮੇਟ ਪਾ ਕੇ ਬਿਠਾ ਦਿਓ। ਹੈ ਠੀਕ ਆ ਕੀ ਸੁਣਾਓਗੇ ਫਿਰ ਅੱਜ?
2: ਸੁਣਾਤਾ।
1: ਓਕੇ ਫਲੈਟ ਸੁਣਾਇਆ ਜਿਹੜਾ ਉਹ ਵਾਲਾ ਪਚੇੜ। ਥੈਂਕ ਯੂ, ਕੱਲ ਟਾਈਮ ਨਾਲ ਕਰਨੀ ਕਾਲ। ਓਕੇ ਥੈਂਕ ਯੂ।
2: ਤੁਸੀਂ ਮੈਨੂੰ ਫਸਟ ਕਰ ਦਿਓ।
1: ਓ ਠੀਕ ਆ, ਆਪਾਂ ਫਸਟ ਕਰ ਦੇਣਾ ਤੁਹਾਨੂੰ। ਹੇ ਹੇ ਹੇ ਮਿੱਤਰਾਂ ਦਾ ਨਾਮ ਕਰ ਦਿਓ। ਉਹ ਨਹੀਂ, ਅੱਜ ਪੁਰਾਣੇ ਗਾਣੇ ਲਾਉਣੇ। ਪੁਰਾਣੇ ਪੁਰਾਣਾ ਦੱਸੋ, ਤੁਹਾਨੂੰ ਸਭ ਤੋਂ ਪੁਰਾਣਾ ਕਿਹੜਾ ਪਤਾ ਵਾ? ਠੀਕ ਆ, ਓਕੇ ਥੈਂਕ ਯੂ। ਸੋ ਇਹ ਸਨ ਜੀ ਸਾਡੇ ਸੁਖਨ ਜੀ ਦਡਵਾਲ ਸਾਹਿਬ। ਅਤੇ ਆਓ ਫਿਰ ਵਾਪਸ ਮੁੜਦੇ ਹਾਂ ਆਪਾਂ ਮੁਹਾਰਾਂ, ਅਤੇ ਅਗਲੀ ਆਪਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਤੇ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬ੍ਰੇਕ ਤੋਂ ਬਾਅਦ ਆ ਕੇ ਹੁੰਦੀਆਂ ਨੇ। ਅਤੇ ਵੈਸੇ ਤਾਂ ਸਮਾਂ ਹੋ ਹੀ ਗਿਆ ਭਾਈ ਬ੍ਰੇਕ ਦਾ, ਅਤੇ ਆਓ ਫਿਰ ਆਪਾਂ ਬ੍ਰੇਕ ਤੋਂ ਬਾਅਦ ਹੀ ਆ ਕੇ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਿਹੜੀਆਂ ਕਿਹੜੀਆਂ ਗੁੱਥੀਆਂ ਕਿੱਦਾਂ ਕਿੱਦਾਂ ਕਿੰਨੇ ਕਿੰਨੇ ਚਿਰ ਬਾਅਦ ਖੁੱਲੀਆਂ। ਇੱਕ ਬ੍ਰੇਕ ਆ ਗਾਣਾ।

0: ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਾਂਜੀ ਮੈਲਬਨ ਗਾਣਾ ਤੁਸੀਂ ਸੁਣ ਰਹੇ ਸੀ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਅੱਖੀਆਂ 'ਚ ਤੂੰ ਵੱਸਦਾ ਅਤੇ ਇਹਦੀ ਫਰਮਾਇਸ਼ ਸਾਨੂੰ ਜਸਪ੍ਰੀਤ ਜੀ ਨੇ ਕਿਤੇ ਹੀ ਕਹਿੰਦੇ ਨੇ ਕਿ ਮੇਰੇ ਨਾਨੀ ਜੀ ਜਦੋਂ ਤਿਆਰ ਤਿਉਰ ਹੋ ਜਾਂਦੇ ਸੀ ਕਿਤੇ ਜਾਣ ਦੇ ਲਈ ਅਤੇ ਫਿਰ ਉਦੋਂ ਇਹ ਗਾਣਾ ਸੁਣਦੇ ਸੀ ਅਤੇ ਉਸ ਤੋਂ ਬਾਅਦ ਫਿਰ ਮੈਨੂੰ ਵੀ ਇਹ ਗਾਣਾ ਵਧੀਆ ਲੱਗਦਾ ਮੈਂ ਵੀ ਇਹ ਗਾਣਾ ਸੁਣਦੀ ਹਾਂ ਕਿਉਂਕਿ ਜੋ ਆਪਾਂ ਬਚਪਨ ਦੇ ਵਿੱਚ ਸੁਣਿਆ ਜੋ ਆਪਾਂ ਬਚਪਨ ਦੇ ਵਿੱਚ ਕੀਤਾ ਜਾਂ ਆਪਾਂ ਵੱਡਿਆਂ ਨੂੰ ਵੇਖਿਆ ਉਹ ਹਮੇਸ਼ਾ ਹੀ ਸਾਨੂੰ ਵਧੀਆ ਲੱਗਦਾ ਧੰਨਵਾਦ ਤੁਹਾਡਾ ਮਿਹਰਬਾਨੀ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ 'ਚ ਅੱਗੇ ਵਧੀਏ ਜਗਪ੍ਰੀਤ ਜੀ ਮੈਸੇਜ ਕਰਦੇ ਨੇ ਅਕਤੂਬਰ ਮਹੀਨੇ ਦੇ ਵਿੱਚ ਇਹਨਾਂ ਦੇ ਮਾਪਿਆਂ ਨੇ ਜਾਣਾ ਵਾ ਇੰਡੀਆ ਅਤੇ ਜੇਕਰ ਕੋਈ ਇਹਨਾਂ ਦਾ ਸਾਥ ਹੋਵੇ ਤਾਂ ਜ਼ਰੂਰ ਦੱਸ ਦਿਓ ਫਿਰ ਇਹਨਾਂ ਤੱਕ ਆਪਾਂ ਮੈਸੇਜ ਪਹੁੰਚਾ ਦਿਆਂਗੇ ਅਤੇ ਜ਼ਰੂਰ ਦੱਸਿਓ ਭਾਈ ਹਾਂਜੀ ਲੱਭ ਗਿਆ ਮੈਨੂੰ ਮੈਸੇਜ ਕਹਿੰਦੇ ਨੇ ਕਿ ਸਤੰਬਰ ਦੇ ਐਂਡ ਜਾਂ ਫਿਰ ਅਕਤੂਬਰ ਦੇ ਵਿੱਚ ਇੰਡੀਆ ਤੋਂ ਆਸਟ੍ਰੇਲੀਆ ਉਹਨਾਂ ਨੇ ਜਾਣਾ ਇਹਦਾ ਮਤਲਬ ਇਹ ਕਿ ਟਿਕਟ ਹਲੇ ਨਹੀਂ ਕਰਵਾਈ ਅਤੇ ਸਤੰਬਰ ਦੇ ਐਂਡ ਆ ਗਿਆ ਅਤੇ ਅਕਤੂਬਰ ਦੇ ਸ਼ੁਰੂ ਦੇ ਵਿੱਚ ਜੇਕਰ ਕਿਸੇ ਨੇ ਜਾਣਾ ਵਾ ਅਤੇ ਇਹਨਾਂ ਦੇ ਮਦਰ ਨੇ ਮੇਰੇ ਮਦਰ ਨੇ ਆਉਣਾ ਵਾ ਐਂਡ ਸ਼ੀ ਇਜ਼ ਇਨੋਸੈਂਟ ਬਿਟ ਹਾਰਡ ਫੋਰ ਹਰ ਟੂ ਕਮ ਅਲੋਂਗ ਓਕੇ ਸੋ ਐਂਡ ਇੰਡੀਆ 'ਚ ਇੰਡੀਆ ਤੋਂ ਅੱਛਾ ਇੰਡੀਆ ਤੋਂ ਆਸਟ੍ਰੇਲੀਆ ਜੇਕਰ ਕਿਸੇ ਨੇ ਆਉਣਾ ਉੱਥੋਂ ਇਹਨਾਂ ਦੇ ਮਦਰ ਨੇ ਆਉਣਾ ਅਤੇ ਦੱਸੋ ਭਾਈ ਸਤੰਬਰ ਜਾਂ ਫਿਰ ਅਕਤੂਬਰ ਦੇ ਸ਼ੁਰੂ ਦੇ ਵਿੱਚ ਕਿਸੇ ਨੇ ਆਉਣਾ ਅਤੇ ਸਾਨੂੰ ਤੁਸੀਂ ਦੱਸ ਦਿਓ ਅਤੇ ਆਪਾਂ ਨੰਬਰ ਇਹਨਾਂ ਤੱਕ ਤੁਹਾਡਾ ਪਹੁੰਚਾ ਦਾਂਗੇ ਧੰਨਵਾਦ ਤੁਹਾਡਾ ਗੁਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਮੇਰੇ ਬੀਜੀ ਸੁਣਦੇ ਹੁੰਦੇ ਸੀ ਨਾਨੀ ਜੀ ਤੋਂ ਜਦੋਂ ਵੀ ਕਹਿੰਦੇ ਕਿ ਉਹ ਤਿਆਰ ਹੁੰਦੇ ਸੀ ਮਾਫੀ ਚਾਹੁੰਦਾ ਮੈਂ ਦੋ ਜਿਹੜੇ ਮਿਕਸ ਕਰ ਗਿਆ ਇਹ ਗੁਰਜੀਤ ਜੀ ਦਾ ਮੈਸੇਜ ਸੀ ਕਿ ਜਦੋਂ ਨਾਨੀ ਜੀ ਤਿਆਰ ਹੁੰਦੇ ਸੀ ਅਤੇ ਉਦੋਂ ਸੁਣਦੇ ਹੁੰਦੇ ਸੀ ਅਤੇ ਹਮੇਸ਼ਾ ਸੁਣਦੇ ਹੁੰਦੇ ਸੀ ਅਤੇ ਮੈਨੂੰ ਵੀ ਇਹ ਗਾਣਾ ਬਹੁਤ ਵਧੀਆ ਲੱਗਦਾ ਅਤੇ ਜਿਹੜਾ ਮੈਂ ਕੰਫਿਊਜ਼ ਹੋ ਗਿਆ ਜਸਪ੍ਰੀਤ ਜੀ ਦੇ ਮੈਸੇਜ ਨਾਲ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਕੁਲਦੀਪ ਮਾਣਕ ਦਾ ਗਾਣਾ ਲਾ ਦਿਓ ਮਾਂ ਹੁੰਦੀ ਹੈ ਮਾਂ ਮੇਰੇ ਪਾਪਾ ਦਾ ਫੇਵਰੇਟ ਸੌਂਗ ਹੁੰਦਾ ਸੀ ਹਾਂਜੀ ਜ਼ਰੂਰ ਧੰਨਵਾਦ ਅਤੇ ਰਮਨਦੀਪ ਸੀਜਾ ਲਿੰਕ ਭੇਜ ਦਿਓ ਤਾਂ ਜ਼ਿਆਦਾ ਵਧੀਆ ਤੁਸੀਂ ਆਪਣਾ ਰਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਗੁੱਡ ਡੇ ਅਤੇ ਬਿਊਟੀਫੁੱਲ ਕਹਾਣੀ ਅਤੇ ਅੱਜ ਕਹਿੰਦੇ ਕਿ ਇਕੱਲੀ ਮੋਰਚਾ ਸੰਭਾਲਿਆ ਅਤੇ ਦੂਸਰੇ ਆਰ ਜੇ ਕਿੱਥੇ ਗਏ ਅੱਜ ਧੰਨਵਾਦ ਤੁਹਾਡਾ ਜੀ ਜਸਵੀਰ ਕੌਰ ਜੀ ਕਹਿੰਦੇ ਨੇ ਕਿ ਪਲੀਜ਼ ਪਲੇ ਗੁਰਮੀਤ ਬਾਬਾ ਜੀ ਸੌਂਗ ਮਾਵਾਂ ਅਤੇ ਧੀਆਂ ਰਲ ਬੈਠੀਆਂ ਨਹੀਂ ਮਾਏ ਮੈਂ ਜ਼ਰੂਰ ਜੀ ਕੋਸ਼ਿਸ਼ ਸ਼ਬਦ ਕਹਿ ਕੇ ਮੈਂ ਕਹੂੰਗਾ ਕਿਉਂਕਿ ਬਹੁਤ ਸਾਰੇ ਗਾਣੇ ਜਿਹੜੇ ਨੇ ਪਹਿਲਾਂ ਵੀ ਪਹੁੰਚ ਚੁੱਕੇ ਨੇ ਅਤੇ ਮੈਂ ਜਿੱਦਾਂ ਪਹਿਲਾਂ ਗੁਜ਼ਾਰਿਸ਼ ਕੀਤੀ ਵੀ ਜੇ ਤੁਸੀਂ ਆਪਾਂ ਇੱਕ ਸ਼ਰਤ ਜੀ ਇਹ ਰੱਖ ਲੈਂਦੇ ਹਾਂ ਕਿ ਜੇ ਕੋਈ ਆਸ ਪਾਸ ਕੋਈ ਇਰਦ ਗਿਰਦ ਕੋਈ ਨਿੱਕੀ ਜਿਹੀ ਕਹਾਣੀ ਬੁਣ ਕੇ ਦੱਸਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਬਾਕੀ ਜਿਹੜੇ ਨੇ ਉਹ ਸੀਕੁਐਂਸ ਦੇ ਵਿੱਚ ਲੱਗੇ ਨੇ ਅਤੇ ਉਸ ਹਿਸਾਬ ਦੇ ਨਾਲ ਆਪਾਂ ਮੈਂ ਆਪਣੇ ਕੱਢੇ ਜਿਹੜੇ ਆ ਉਹ ਫਿਲਹਾਲ ਹੌਲੀ ਹੌਲੀ ਪਿੱਛੇ ਕਰੀ ਜਾਂਦਾ ਅਤੇ ਵੈਸੇ ਵੀ ਹੁਣ ਆਪਾਂ ਆਖਰੀ ਪੜਾਅ ਦੇ ਵਿੱਚ ਹਾਂ ਗਾਣੇ ਅਤੇ ਆਈ ਥਿੰਕ ਵੀ ਇੱਕ ਦੋ ਹੀ ਲੱਗਣਗੇ ਅਤੇ ਮਾਫੀ ਚਾਹੁੰਦਾ ਮੈਂ ਪਰ ਹਾਂ ਤੁਸੀਂ ਕਨਵਿੰਸ ਕਰ ਲਓ ਤੁਸੀਂ ਜੋ ਸਾਡਾ ਅੱਜ ਦਾ ਚੱਲ ਰਿਹਾ ਵਾ ਵਿਸ਼ਾ ਉਹਦੇ ਉੱਤੇ ਪਾਓ ਸਾਂਝ ਕੋਈ ਦੱਸੋ ਕੋਈ ਕਹਾਣੀ ਕੋਈ ਆਪਣੇ ਪੁਰਖਿਆਂ ਦੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਗੱਡੀਆਂ ਮੋੜ ਲਾਂਗੇ ਅਤੇ ਸਮਾਂ ਸਾਡੇ ਕੋਲ ਬਚਿਆ ਥੋੜ੍ਹਾ ਜਿਹਾ ਅਤੇ ਆਓ ਫਿਰ ਆਪਾਂ ਕੁਛ ਇੱਕ ਕਹਾਣੀਆਂ ਜਿਹੜੀਆਂ ਜਿਹੜੀਆਂ incestry.com ਦੇ ਉੱਤੋਂ ਜਿਹੜੀਆਂ ਜ਼ਿਆਦਾ ਮਸ਼ਹੂਰ ਹੋਈਆਂ ਨੇ ਉਸੇ ਦੇ ਵਿੱਚ ਉਹ ਅਗਲੀ ਕਹਾਣੀ ਇੱਕ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੇ ਤੁਹਾਡੇ ਕੋਲ ਨਹੀਂ ਹੈਗੀਆਂ ਅਤੇ ਵੈਸੇ ਤੁਸੀਂ ਕਾਲ ਕਰ ਸਕਦੇ ਹੋ 044-7171774 ਦੇ ਉੱਤੇ 0447171674 ਦੇ ਉੱਤੇ ਜਾਂ ਫਿਰ 9956030044 ਲਾਸਟ ਮੂਮੈਂਟ ਦੇ ਉੱਤੇ ਨਾ ਤੰਗ ਕਰਿਓ ਅਤੇ ਹੁਣੇ ਹੁਣੇ ਅਗਲੇ 10 ਮਿੰਟਾਂ 'ਚ ਤੁਸੀਂ ਕਰਨਾ ਤਾਂ ਜ਼ਰੂਰ ਕਰ ਲਿਓ ਫਿਰ ਆਖਰੀ ਜਿਹੜਾ ਉਹ ਸਮੇਟਦੇ ਫਿਰ ਆਪਾਂ ਲੇਟ ਹੋ ਜਾਈਦਾ ਅਤੇ ਧੰਨਵਾਦ ਤੁਹਾਡਾ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਗਲੀ ਕਹਾਣੀ ਜਿਹੜੀ ਆ ਉਹ ਬਹੁਤ ਜ਼ਿਆਦਾ ਪਹਿਲਾਂ ਦੀ ਗੱਲ ਨਹੀਂ ਆ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਨਾ ਇੱਕ ਸ਼ੌਂਕ ਹੁੰਦਾ ਵਾ ਉਹ ਹਰ ਇੱਕ ਚੀਜ਼ ਨੂੰ ਇਸ ਧਿਆਨ ਦੇ ਨਾਲ ਵੇਖਦੇ ਨੇ ਕਿ ਯਾਰ ਆਹ ਕਿਉਂ ਆ ਇੱਦਾਂ ਕਿਉਂ ਆ ਆਹ ਚੀਜ਼ ਇੱਦਾਂ ਅਤੇ ਇੱਦਾਂ ਕਿਉਂ ਨਹੀਂ ਰੱਖੀ ਆਹ ਇੱਦਾਂ ਅਤੇ ਇੱਦਾਂ ਕਿਉਂ ਨਹੀਂ ਲਿਖੀ ਆਹ ਕੀ ਬੱਚੇ ਨੇ ਵਾਹਿਆ ਵਾ ਉਹਦੇ ਮੀਨਿੰਗ ਕੱਢ ਕੇ ਵੇਖਦੇ ਨੇ ਸੋ ਇਸੇ ਤਰ੍ਹਾਂ ਦੀ ਇੱਕ ਇੱਕ ਜਗਿਆਸੂ ਇੱਕ ਨੌਜਵਾਨ ਸੀ ਸੋ ਉਹਨੂੰ ਬੜਾ ਸ਼ੌਂਕ ਸੀ ਇਤਿਹਾਸ ਦੀਆਂ ਪੁਰਾਣੀਆਂ ਚੀਜ਼ਾਂ ਇਸੇ ਤਰ੍ਹਾਂ ਦੇ ਨਾਲ ਸਾਂਭ ਕੇ ਰੱਖਣ ਦਾ ਇੱਕ ਦਿਨ ਹੋਇਆ ਕਿ ਉਹਨੂੰ ਆਪਣੇ ਦਾਦਾ ਜੀ ਜਿਹੜੇ ਕਿ ਦੁਨੀਆ ਤੋਂ ਜਾ ਚੁੱਕੇ ਸੀ ਉਹਨਾਂ ਦੀ ਪੁਰਾਣੀ ਕੋਈ ਲੱਕੜ ਦੀ ਅਲਮਾਰੀ ਜਿਹੜੀ ਆ ਉਹ ਐਵੇਂ ਕਚਰੇ ਦੇ ਵਿੱਚ ਪਈ ਸੀ ਅਤੇ ਵੈਸੇ ਕਿਤੇ ਕਰਦਿਆਂ ਹੋਰ ਘਰ ਦੀ ਸਫਾਈ ਕਰਦਿਆਂ ਉਹਦੇ ਮਨ ਦੇ ਵਿੱਚ ਆਇਆ ਅਤੇ ਉਹਨੇ ਅਲਮਾਰੀ ਦੀ ਸਫਾਈ ਸ਼ੁਰੂ ਕਰ ਦਿੱਤੀ ਸਫਾਈ ਕਰਦਿਆਂ ਉਹਨੂੰ ਇੱਕ ਕਾਫੀ ਪੁਰਾਣੀ ਚਮੜੇ ਦੇ ਇੱਕ ਕਵਰ ਵਾਲੀ ਉਹਦੇ 'ਚ ਉਹ ਡੈਰੀ ਲੱਭਦੀ ਹੈ ਇਹ ਡੈਰੀ ਉਹ ਦੱਸਦਾ ਵੀ ਸਮੇਂ ਦੇ ਨਾਲ ਜਿੱਦਾਂ ਚਮੜਾ ਵੀ ਉੱਤੋਂ ਜਿਹੜਾ ਉਹ ਕਹਿ ਲਓ ਵੀ ਫੁੱਟ ਗਿਆ ਅਤੇ ਰੰਗ ਵੀ ਉਹਦਾ ਸ਼ਾਇਦ ਬਦਲ ਗਿਆ ਸੀ, ਧੂੜ ਮਿੱਟੀ ਬੁਰੇ ਹਾਲ ਪਹਿਲਾਂ ਉੱਤੋਂ ਬੜੇ ਮਤਲਬ ਕਹਿ ਲਓ ਵੀ ਉੱਤੋਂ ਧੂੜ ਮਿੱਟੀ ਝਾੜੀ, ਪਹਿਲਾਂ ਮਨ ਦੇ ਵਿੱਚ ਆਇਆ ਕਿ ਇਹਨੂੰ ਸੁੱਟ ਦੀਏ ਇਹਨੂੰ ਕੀ ਕਰਨਾ, ਪਰ ਫਿਰ ਸੋਚਿਆ ਕਿ ਯਾਰ ਵੇਖਦੇ ਹਾਂ ਵੀ ਦਾਦੇ ਨੇ ਲਿਖਿਆ ਕੀ ਆ। ਸੋ ਜਦੋਂ ਉਹਨੇ ਡਾਇਰੀ ਦੇ ਪੰਨੇ ਖੋਲ੍ਹੇ ਪਲਟੇ ਸਾਫ਼ ਸੂਫ ਕਰਕੇ ਤਾਂ ਉਹਨੂੰ ਕਾਫ਼ੀ ਹੈਰਾਨੀ ਹੋਈ ਡਾਇਰੀ ਵੇਖ ਕੇ। ਸੋ ਆਮ ਰੋਜ਼ਾਨਾ ਜਿੱਦਾਂ ਕੋਈ ਬੰਦਾ ਲਿਖਦਾ ਵਾ ਉਸ ਤਰੀਕੇ ਦੇ ਨਾਲ ਉਹ ਡਾਇਰੀ ਨਹੀਂ ਸੀ ਲਿਖੀ, ਉਹ ਇੱਦਾਂ ਲੱਗਦਾ ਸੀ ਜਿੱਦਾਂ ਕੋਡ ਲੈਂਗੁਏਜ ਦੇ ਵਿੱਚ ਲਿਖੀ ਆ, ਹੱਥ ਦੇ ਨਾਲ ਬਣਾਏ ਕੁਛ ਉਹਦੇ ਉੱਤੇ ਨਕਸ਼ੇ ਜੇ ਟਾਈਪ, ਜਾਂ ਤਾਂ ਉਹ ਇੱਦਾਂ ਸ਼ੁਰੂ ਦੇ ਵਿੱਚ ਲੱਗਦਾ ਸੀ ਕਿ ਕੋਈ ਹੋਰ ਕਿਸੇ ਲੈਂਗੁਏਜ ਦੇ ਵਿੱਚ ਲਿਖੇ ਆ, ਸਾਡਾ ਦਾਦਾ ਕੋਈ ਹੋਰ ਲੈਂਗੁਏਜ ਜਾਣਦਾ ਸੀ ਸ਼ਾਇਦ, ਪਰ ਫਿਰ ਉਹਨੂੰ ਇਹ ਲੱਗਾ ਕਿ ਸ਼ਾਇਦ ਨਕਸ਼ਾ ਬਣਾਇਆ ਵਾ, ਕਈ ਤਰ੍ਹਾਂ ਦੇ ਜਿਹੜੇ ਆ ਉਹਦੇ ਉੱਤੇ ਨੰਬਰ ਵੀ ਲਿਖੇ ਸੀ, ਸੋ ਕਈ ਤਰ੍ਹਾਂ ਦੇ ਜਿਹੜੇ ਕੋਡ ਵੀ ਉਹਦੇ ਉੱਤੇ ਲਿਖੇ ਸੀ। ਸ਼ੁਰੂ ਦੇ ਵਿੱਚ ਉਹਨੂੰ ਲੱਗਾ ਕਿ ਕੋਈ ਖਾਸ ਗੱਲ ਨਹੀਂ ਆ, ਆਪਾਂ ਅੱਗੇ ਵਧੀਏ, ਪਰ ਫਿਰ ਉਹ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਕਿ ਇਹ ਦਾਦੇ ਦੀ ਕੋਈ ਬਚਪਨ ਦੀ ਖੇਡ ਨਾ ਹੋਵੇ ਅਤੇ ਇਹਨੂੰ ਮੈਂ ਵੇਖਾਂ ਭਲਾ ਉਹ ਕੀ ਖੇਡਦੇ ਹੁੰਦੇ ਸੀ। ਸੋ ਉਹੀ ਜਿੱਦਾਂ ਆਪਾਂ ਗੱਲ ਕੀਤੀ ਕਿ ਕਈਆਂ ਨੂੰ ਇਹ ਹੁੰਦਾ ਵੀ ਅੱਗੇ ਤੋਂ ਅੱਗੇ ਜਗਿਆਸਾ ਜਾਗਦੀ ਆ, ਉਹ ਹੋਰ ਜਾਣਨਾ ਚਾਹੁੰਦੇ ਆ। ਜਿੱਦਾਂ ਜਿੱਦਾਂ ਉਹਨੇ ਡੈਰੀ ਕਹਿੰਦਾ ਵੀ ਮੈਂ ਡੰਗਾਈ ਦੇ ਨਾਲ ਵੇਖਣੀ ਪੜ੍ਹਨੀ ਅੱਗੇ ਅੱਗੇ ਸ਼ੁਰੂ ਕੀਤੀ, ਅਤੇ ਮੈਨੂੰ ਪਤਾ ਨਹੀਂ ਕਿ ਉਹ ਮਨ ਦੇ ਵਿੱਚ ਇਹ ਆਇਆ ਕਿ ਜਿੱਦਾਂ ਫਿਲਮਾਂ ਵੇਖ ਵੇਖ ਕੇ ਹੋਇਆ ਹੁੰਦਾ ਵੀ ਇਹ ਬੱਚਿਆਂ ਦੀ ਕੋਈ ਖੇਡ ਨਹੀਂ ਲੱਗਦੀ, ਇਹ ਕਾਫ਼ੀ ਕੋਈ ਗਹਿਰਾ ਰਾਜ਼ ਲੱਗਦਾ ਵਾ ਜਿਹੜਾ ਸਾਡਾ ਦਾਦਾ ਇੱਥੇ ਲੁਕਾ ਕੇ ਰੱਖ ਗਿਆ ਵਾ। ਹੋਵੇ ਨਾ ਹੋਵੇ ਤਾਂ ਉਹ ਸਾਨੂੰ ਕੋਈ ਨਕਸ਼ਾ ਦੇ ਕੇ ਗਿਆ ਵਾ, ਇਹ ਕਿਸੇ ਪਾਸੇ ਨੂੰ ਕਿਸੇ ਗੱਲ ਦਾ ਸੰਕੇਤ ਆ। ਹੁਣ ਡੈਰੀ ਦੇ ਵਿੱਚ ਜਿਹੜੇ ਲਿਖੇ ਸੰਕੇਤ ਸੀ ਫਿਰ ਉਹਨੇ ਹੋਰ ਅਤੇ ਹੋਰ ਅਤੇ ਹੋਰ ਜ਼ਿਆਦਾ ਧਿਆਨ ਦੇ ਨਾਲ ਵੇਖੇ, ਅਤੇ ਉਸ ਤੋਂ ਬਾਅਦ ਫਿਰ ਉਹਨੇ ਫੈਸਲਾ ਕੀਤਾ ਕਿ ਜਿਹੜਾ ਸਾਡਾ ਪੁਰਾਣਾ ਜੱਦੀ ਪਿੰਡ ਆ ਮੈਂ ਉੱਥੇ ਜਾ ਕੇ ਅਤੇ ਉੱਥੋਂ ਦੇ ਬਜ਼ੁਰਗਾਂ ਦੇ ਨਾਲ ਮੈਂ ਗੱਲਬਾਤ ਕਰੂੰਗਾ। ਅਤੇ ਪਹੁੰਚ ਗਿਆ ਫਿਰ ਉਹ ਆਪਣੇ ਦਾਦੇ ਦੇ ਪਿੰਡ। ਹੁਣ ਨੌਜਵਾਨ ਨੇ ਜਦੋਂ ਉਸ ਪਿੰਡ ਜਾਣ ਦਾ ਫੈਸਲਾ ਕੀਤਾ ਤਾਂ ਆਪਣੀ ਪੁਰਾਣੀ ਡਾਇਰੀ ਨਕਸ਼ੇ ਸਾਰਾ ਕੁਛ ਉਹ ਨਾਲ ਲੈ ਕੇ ਉੱਥੇ ਉਹ ਪਹੁੰਚਦਾ, ਇਲਾਕੇ ਦੇ ਵਿੱਚ ਪਹੁੰਚਦਾ ਤਾਂ ਉਹਨੂੰ ਇੱਕਦਮ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਇੱਥੇ ਕੁਛ ਨਾ ਕੁਛ ਰਲਦਾ ਮਿਲਦਾ ਡਾਇਰੀ ਦੇ ਨਾਲ ਹੈਗਾ ਵਾ, ਜਿਹੜੀਆਂ ਕਿ ਉੱਥੇ ਸੰਕੇਤ ਜੇ ਮਿਲਦੇ ਆ। ਨੌਜਵਾਨ ਨੇ ਨਕਸ਼ੇ ਦੇ ਉੱਤੇ ਦਿੱਤੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਜਿੱਦਾਂ ਵੀ ਚਲੋ ਜੋ ਵੀ ਉਹ ਕਹਿੰਦਾ ਮੇਰੇ ਮਨ ਦੇ ਵਿੱਚ ਆਇਆ ਉਸ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਮੇਲਣਾ, ਰੁੱਖ ਰੱਖ ਜਿਹੜੇ ਇਮਾਰਤਾਂ ਜਿਹੜੀਆਂ ਨੇ ਉਹ ਵਿੱਚ ਨਾਪ ਤੋਲ ਕੇ ਵੇਖਣੀਆਂ ਸ਼ੁਰੂ ਕੀਤੀਆਂ, ਅਤੇ ਕੁਛ ਜਿੱਦਾਂ ਮੈਨੂੰ ਲੱਗਾ ਵੀ ਦਾਦੇ ਨੇ ਘਰ ਤੋਂ ਰੁੱਖ ਤੱਕ ਦੀ ਜਾਂ ਜੋ ਵੀ ਉੱਥੇ ਸੰਕੇਤ ਸੀ ਉਹ ਨਾ ਕਦਮਾਂ ਦੀ ਦੂਰੀ ਸ਼ਾਇਦ ਦਾਦੇ ਨੇ ਮਿਣ ਕੇ ਦੱਸੀ ਆ। ਉਸ ਤੋਂ ਬਾਅਦ ਉਹਨੇ ਜਿਹੜੀ ਉਹ ਦੂਰੀ ਦੇ ਮੁਤਾਬਿਕ ਜ਼ਮੀਨ ਜਿਹੜੀ ਉਹ ਲੱਭ ਕੇ ਅਤੇ ਉਹਨੇ ਹਿੰਮਤ ਕੀਤੀ ਅਤੇ ਉੱਥੋਂ ਪੁੱਟਣਾ ਸ਼ੁਰੂ ਕੀਤਾ, ਖੋਦਣਾ ਸ਼ੁਰੂ ਕੀਤਾ, ਖੁਦਾਈ ਸ਼ੁਰੂ ਕੀਤੀ। ਸੋ ਇਤਿਹਾਸ ਨੂੰ ਜੋੜਨ ਤੋਂ ਬਾਅਦ ਉਹਨੂੰ ਇਹ ਪਤਾ ਲੱਗਾ ਕਿ ਜਦੋਂ ਦੂਸਰਾ ਸੰਸਾਰ ਯੁੱਧ ਹੋਇਆ ਸੀ ਜਾਂ ਫਿਰ ਆਪਣੇ ਸਿਖਰ ਦੇ ਉੱਤੇ ਸੀ ਅਤੇ ਇਲਾਕੇ ਦੇ ਵਿੱਚ ਕਾਫ਼ੀ ਖਤਰਾ ਵੱਧ ਗਿਆ ਸੀ, ਉਹਦਾ ਪੜਦਾਦਾ ਜਿਹੜਾ ਉਹ ਘਰ ਦੱਸੀ ਕੀਮਤੀ ਸਮਾਨ ਇਸ ਜਗ੍ਹਾ ਦੇ ਉੱਤੇ ਜਾਂ ਫਿਰ ਹੋਰ ਕੁਛ ਪਰਿਵਾਰਕ ਜਿਹੜੇ ਕੀਮਤੀ ਦਸਤਾਵੇਜ਼ ਸੀ ਜਾਂ ਫਿਰ ਵਿਰਸੇ ਦੇ ਵਿੱਚ ਉਹਨਾਂ ਨੂੰ ਜੋ ਪੁਰਾਣੇ ਪਹਿਲਾਂ ਸੋਨੇ ਦੇ ਸਿੱਕੇ ਮਿਲੇ ਸੀ ਜਾਂ ਮਜ਼ਬੂਤ ਹੋਰ ਕਈ ਜਿਹੜੀਆਂ ਮਹਿੰਗੀਆਂ ਚੀਜ਼ਾਂ ਸੀ, ਕਈ ਡੱਬੇ ਸੀ, ਹੋਰ ਬਹੁਤ ਸਾਰਾ ਕੁਛ ਜਿਹੜਾ ਕੀਮਤੀ ਉਹ ਸਾਰਾ ਉੱਥੇ ਦਾਦੇ ਨੇ ਦੱਬ ਦਿੱਤਾ ਤਾਂ ਕਿ ਉਹ ਚੋਰੀ ਨਾ ਹੋ ਜਾਵੇ ਅਤੇ ਜਦੋਂ ਕਿਤੇ ਫਿਰ ਹਾਲਾਤ ਠੀਕ ਹੋਣਗੇ ਇੱਥੋਂ ਆ ਕੇ ਮੈਂ ਫਿਰ ਪੁੱਟ ਲੂੰਗਾ। ਉਹ ਚੋਰੀ ਹੋਣ ਦੇ ਡਰ ਤੋਂ ਉਹਨੇ ਉੱਥੇ ਦੱਬਿਆ ਸੀ, ਉਸ ਤੋਂ ਬਾਅਦ ਉਹਨੇ ਉਹ ਸਾਰਾ ਕੁਛ ਜਿਹੜਾ ਆਪਣੀ ਡਾਇਰੀ ਦੇ ਵਿੱਚ ਨਕਸ਼ੇ ਦੇ ਰੂਪ ਦੇ ਵਿੱਚ ਦਰਜ ਕੀਤਾ। ਹੁਣ ਨਕਸ਼ੇ ਦੀ ਮਦਦ ਦੇ ਨਾਲ ਜਿਹੜਾ ਪੋਤਰਾ ਸੀ ਆਖਿਰਕਾਰ ਉਹ ਉਸ ਦਰਖਤ ਦੇ ਕੋਲ ਪਹੁੰਚ ਚੁੱਕਾ ਸੀ ਜਿੱਥੇ ਉਹਨੇ ਜਦੋਂ ਮਿੱਟੀ ਪੁੱਟੀ ਅਤੇ ਉਹਦੀ ਹੈਰਾਨੀ ਦੀ ਹੱਦ ਨਾ ਰਹੀ, ਕੁਛ ਕੁ ਫੋਟੋ ਨੂੰ ਪੁੱਟਣਾ ਪਿਆ ਅਤੇ ਉਸ ਤੋਂ ਬਾਅਦ ਉਹ ਦੱਸਦਾ ਕਿ ਮੈਨੂੰ ਇਹ ਡੱਬਾ ਜਿਹੜਾ ਸਹੀ ਸਲਾਮਤ ਲੱਭ ਗਿਆ, ਉਹਦੇ ਅੰਦਰ ਮੌਜੂਦ ਪੁਰਾਣੀਆਂ ਯਾਦਾਂ ਸੀ, ਕੁਛ ਦਸਤਾਵੇਜ਼ ਸੀ, ਖਜ਼ਾਨੇ ਸੀ। ਉਹਨੂੰ ਵੇਖ ਕੇ ਉਹ ਦੱਸਦਾ ਕਿ ਇੱਦਾਂ ਮੈਨੂੰ ਮਹਿਸੂਸ ਹੋਇਆ ਜਿੱਦਾਂ ਦਾਦੇ ਨੇ ਇਹ ਜਿਹੜਾ ਰਹੱਸ ਸੀ ਮੈਨੂੰ ਆਪ ਆ ਕੇ ਦੱਸਿਆ ਹੋਵੇ, ਜਿੱਦਾਂ ਇੱਦਾਂ ਉਹਨੇ ਫੀਲ ਕੀਤਾ ਕਿ ਜਿੱਦਾਂ ਦਾਦਾ ਆਪ ਹੀ ਸੰਕੇਤ ਦੇ ਰਿਹਾ ਸੀ ਸੋ ਪਰਿਵਾਰ ਦੇ ਤੱਕ ਪਹੁੰਚਣ ਦਾ। ਹੋਰ ਕਾਫ਼ੀ ਕੁਛ ਉਹ ਦੱਸਦਾ ਕਿ ਪਰਿਵਾਰ ਦੇ ਬਾਰੇ ਉਸ ਖੋਜ ਦੇ ਵਿੱਚੋਂ ਮੈਨੂੰ ਪਤਾ ਲੱਗਾ। ਸੋ ਇਸੇ ਤਰ੍ਹਾਂ ਦੀਆਂ ਕਈ ਕਹਾਣੀਆਂ ਸ਼ਾਇਦ ਅਲੱਗ ਅਲੱਗ ਪਰਿਵਾਰਾਂ ਦੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਦੱਬੀਆਂ ਪਈਆਂ ਨੇ, ਜਦੋਂ ਆਪਣੇ ਵੀ ਲੋਕ ਬੜੇ ਦੱਸਦੇ ਨੇ ਕਿ 47 'ਚ ਜਦੋਂ ਉਜੜ ਕੇ ਆਏ ਅਤੇ ਜਾਂ ਇੱਧਰੋਂ ਉਜੜ ਕੇ ਗਏ ਅਤੇ ਉਹ ਬਹੁਤ ਸਾਰਾ ਕੁਛ ਉੱਥੇ ਦੱਬ ਕੇ ਆ ਗਏ ਸੀ ਕਿ ਫਿਰ ਦੁਬਾਰਾ ਆਪਾਂ ਆਉਣਾ ਹੀ ਆ, ਫਿਰ ਆਪਾਂ ਇੱਥੋਂ ਪੁੱਟ ਲਾਂਗੇ। ਅਤੇ ਪਤਾ ਨਹੀਂ ਕਿਸੇ ਦਾ ਬਾਅਦ 'ਚ ਜਾ ਹੋਇਆ ਨਹੀਂ ਹੋਇਆ, ਕਿਸੇ ਨੂੰ ਉਹ ਲੱਭੀਆਂ ਚੀਜ਼ਾਂ ਜਾਂ ਅੱਜ ਵੀ ਉਹ ਦਫਨ ਪਈਆਂ ਨੇ, ਪਰ ਇਹ ਕੁਛ ਇੱਕ ਸੱਚ ਨੇ ਜਿਹੜੇ ਸ਼ਾਇਦ ਸਾਡੇ ਆਲੇ ਦੁਆਲੇ ਸਾਡੇ ਘਰਾਂ ਦੇ ਵਿੱਚ ਹੀ ਮੌਜੂਦ ਹੁੰਦੇ ਨੇ। ਸੋ ਅੱਜ ਆਪਾਂ ਉਹਨਾਂ ਸੱਚ ਦੀ ਗੱਲਾਂ ਕਰ ਰਹੇ ਹਾਂ, ਉਹਨਾਂ ਆਪਣੇ ਕੁਛ ਇੱਕ ਪੁਰਖਿਆਂ ਦੀਆਂ ਗੱਲਾਂ ਬਾਤਾਂ ਨੂੰ ਯਾਦ ਕਰ ਰਹੇ ਹਾਂ, ਅਤੇ ਉਹਨਾਂ ਦੇ ਦੌਰ ਦੇ ਜਾਂ ਫਿਰ ਰਲਦੇ ਮਿਲਦੇ ਜੇ ਉਸ ਸਮੇਂ ਦੇ ਆਪਾਂ ਗਾਣੇ ਸੁਣ ਰਹੇ ਹਾਂ, ਤਾਂ ਕਿ ਉਸ ਮਾਹੌਲ ਚਾਲ ਦੇ ਵਿੱਚ ਆਪਾਂ ਬਣ ਕੇ ਰਹੀਏ। ਅਤੇ ਕੁਲਦੀਪ ਜੀ ਦਾ ਸੀਗਾ ਅਗਲਾ ਗਾਣਾ, ਕਹਿੰਦੇ ਨੇ ਕਿ ਇਹ ਮੇਰੇ ਪੜਦਾਦਾ ਜੀ ਬੜਾ ਸੁਣਦੇ ਹੁੰਦੇ ਸੀ, ਹਲਕਾ ਹਲਕਾ ਜਿਹਾ, ਕਦੀ ਕਦੀ ਉਹਨਾਂ ਨੂੰ ਜਦੋਂ ਲੱਤਾਂ ਉਹਨਾਂ ਦੀਆਂ ਘੁੱਟਦੇ ਹੁੰਦੇ ਹਾਂ ਅਤੇ ਹਲਕਾ ਹਲਕਾ ਜਿਹਾ ਕਈ ਵਾਰੀ ਉਹਨਾਂ ਨੂੰ ਗੁਣਗੁਣਾਉਂਦੇ ਸੁਣਨਾ, ਅਤੇ ਫਿਰ ਜਦੋਂ ਕਹਿਣਾ ਵੀ ਇਹ ਕਿਹੜਾ ਗਾਣਾ, ਉਦੋਂ ਆਪਾਂ ਗਾਣਾ ਇਹ ਨਹੀਂ ਸੀ ਸੁਣਿਆ, ਅਤੇ ਫਿਰ ਜਦੋਂ ਉਹਨਾਂ ਨੂੰ ਪੁੱਛਣਾ ਵੀ ਫਿਰ ਸੁਣਾਇਓ, ਅਤੇ ਫਿਰ ਉਹਨਾਂ ਨੇ ਸ਼ਰਮਾ ਜਾਣਾ, ਅਤੇ ਆਓ ਫਿਰ ਸੁਣਦੇ ਹਾਂ ਕਿਹੜਾ ਸੀ।
1: ਚਿੱਟੇ ਦੰਦ

0: ਧੰਨਵਾਦ ਜੀ ਤੁਹਾਡਾ। ਫਿਲਮ ਭੰਗੜਾ ਦੇ ਵਿੱਚੋਂ ਇਹ ਗਾਣਾ ਤੁਹਾਡੇ ਨਾਲ ਕਰ ਰਹੇ ਸਾਂ ਆਪਾਂ ਸਾਂਝਾ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਊਗਾ। ਅਤੇ ਆਓ ਫਿਰ ਤੋਰਦੇ ਹਾਂ ਆਪਾਂ ਪ੍ਰੋਗਰਾਮ ਨੂੰ ਅੱਗੇ। ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਸੀ ਇਹ ਗਾਣਾ। ਅਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ, ਕੁਛ ਇੱਕ ਅਪਡੇਟ ਨਾਲ ਸਾਂਝੀਆਂ ਕਰ ਲਈਏ ਅਗਲੇ ਕਾਲਰ ਨੂੰ ਲੈਣ ਤੋਂ ਪਹਿਲਾਂ। ਫਿਲਮ ਆ ਰਹੀ ਹੈ ਜੀ ਟੁੱਟ ਪੈਣੀ ਇੰਗਲਿਸ਼ ਨੇ, ਸੋ ਇਹ ਫਿਲਮ 25 ਤਰੀਕ ਨੂੰ ਯਾਨੀ ਕਿ ਇਸ ਹਫ਼ਤੇ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਜਾਣੀ ਆ। ਇਹਦੇ ਵਿੱਚ ਤੁਸੀਂ ਸਿਮੀ ਚਾਹਲ ਅਤੇ ਮਹਿੰਦੀ ਤੱਖੜ ਜਿਹੜੇ ਨੇ ਉਹਨਾਂ ਨੂੰ ਵੇਖੋਗੇ ਇਸ ਫਿਲਮ ਦੇ ਵਿੱਚ। ਅਤੇ ਬਸ ਆਉਂਦੀ ਆ ਅਤੇ ਫਿਰ ਵਧੇਰੇ ਗੱਲਾਂ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਫਿਲਮ ਜਿਹੜੀ ਆ ਹਰਦੀਪ ਗਰੇਵਾਲ ਦੀ ਨਵੀਂ ਫਿਲਮ ਆ ਰਹੀ ਆ ਦੌੜਾਕ, ਸੋ ਦੌੜਾਕ ਜਿਹੜੀ ਆ ਉਹ 23 ਅਕਤੂਬਰ ਨੂੰ ਹਾਲੇ ਫਿਲਹਾਲ ਰਿਲੀਜ਼ ਹੋਣੀ ਆ। ਸੋ ਇਹਦੀਆਂ ਪ੍ਰਮੋਸ਼ਨਾਂ ਸ਼ੁਰੂ ਹੋ ਚੁੱਕੀਆਂ ਨੇ, ਯਾਨੀ ਕਿ ਜਿੱਦਾਂ ਆਪਾਂ ਵੇਖ ਰਹੇ ਹਾਂ ਪੰਜਾਬੀ ਫਿਲਮਾਂ ਲਗਾਤਾਰ ਹਰ ਮਹੀਨੇ ਦੋ ਦੋ ਤਿੰਨ ਤਿੰਨ ਇੱਕ ਇੱਕ ਜ਼ਰੂਰ, ਮਤਲਬ ਕੋਈ ਵੀ ਲਿਸਾ ਮਾੜਾ ਨਹੀਂ ਜਾ ਰਿਹਾ ਮਹੀਨਾ। ਅਤੇ ਇੱਧਰ ਇੱਕ ਹਿੰਦੀ ਵੱਲ ਨੂੰ ਜੇ ਆਪਾਂ ਚੱਲੀਏ ਤਾਂ ਉੜਤਾ ਤੀਰ ਇੱਕ ਫਿਲਮ ਜਿਹੜੀ ਆ 9 ਅਕਤੂਬਰ ਨੂੰ ਰਿਲੀਜ਼ ਹੋਣੀ ਆ, ਆਯੁਸ਼ਮਾਨ ਖੁਰਾਨਾ ਦੀ ਇਹ ਫਿਲਮ। ਅਤੇ ਇਹ ਵੀ ਮਤਲਬ ਫਿਲਮ ਕਿਉਂਕਿ ਆਯੁਸ਼ਮਾਨ ਦੇ ਕਰਕੇ ਕਾਫੀ ਜਿਹੜੇ ਉਹਨੂੰ ਇੰਤਜ਼ਾਰ ਕਰਦੇ ਲੋਕ ਇਹਦੀ ਵੀ ਫਿਲਮ ਦਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਫਿਲਮ ਜਿਹੜਾ ਕਿ ਸੀਕੁਅਲ ਆ ਕਾਫੀ ਇਹਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਆਖਰੀ ਹੋਊਗੀ ਇਸ ਸੀਕੁਅਲ ਦੀ, ਦ੍ਰਿਸ਼ਮ ਦੀ ਕੰਕਲੂਜ਼ਨ। ਸੋ ਮੇਰੇ ਜੇ ਮੈਂ ਗਲਤ ਨਹੀਂ ਤਾਂ 2015 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਪਹਿਲੀ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਇਹ ਚੱਲ ਰਿਹਾ ਸਿਲਸਿਲਾ ਵੀ ਆਖਿਰਕਾਰ ਕੀ ਰਾਜ਼ ਆ। ਅਤੇ ਇਹ ਰਾਜ਼ ਜਿਹੜਾ 2 ਅਕਤੂਬਰ ਨੂੰ ਹੁਣ ਖੁੱਲੂਗਾ, 2 ਅਕਤੂਬਰ ਆਈ ਖੜੀ ਆ ਭਾਈ 2 ਅਕਤੂਬਰ ਨੂੰ ਇਹ ਅਜੇ ਦੇਵਗਨ ਦੀ ਫਿਲਮ ਇਹ ਵੀ ਰਿਲੀਜ਼ ਹੋਣ ਜਾ ਰਹੀ ਆ। ਅਤੇ ਇਸ ਤੋਂ ਇਲਾਵਾ ਹੋਰ ਵੀ ਫਿਲਮਾਂ ਜੇਕਰ ਵੇਖੀ, ਹਾਂ ਸੱਚ ਪੰਜਾਬੀ ਦੀ ਜਿਹੜੀ ਇੱਕ ਹੋਰ ਫਿਲਮ ਹੈ ਮਿੱਟੀ ਦੇ ਪੁੱਤ ਇਹ ਵੀ ਰਿਲੀਜ਼ ਹੋਣੀ ਆ 18 ਸਤੰਬਰ ਨੂੰ, ਮਾਫੀ ਚਾਹੁੰਦਾ ਰਿਲੀਜ਼ ਹੋ ਚੁੱਕੀ ਆ। ਸੋ ਜੇਕਰ ਕਿਸੇ ਨੇ ਵੇਖੀ ਤਾਂ ਦੱਸ ਸਕਦਾ ਵਾ ਵੀ ਇਹ ਕਿਵੇਂ ਦੀ ਰਹੀ ਇਹ ਫਿਲਮ। ਅਤੇ ਫਿਲਹਾਲ ਆਪਾਂ ਆਪਣੇ ਸਫ਼ਰ ਨੂੰ ਅੱਗੇ ਤੋਰਦੇ ਹਾਂ, ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਨੇ ਉਹ ਆਪਾਂ ਚੱਲ ਰਹੀਆਂ, ਪੁਰਾਣੇ ਗਾਣੇ ਆਪਾਂ ਸੁਣ ਰਹੇ ਹਾਂ ਅਤੇ ਨਾਲ ਆਪਣੇ ਪੁਰਖਿਆਂ ਨੂੰ ਯਾਦ ਕਰ ਰਹੇ ਹਾਂ ਵੀ ਉਹਨਾਂ ਦੀ ਕੋਈ ਯਾਦ, ਉਹਨਾਂ ਦੇ ਨਾਂ, ਉਹਨਾਂ ਦੇ ਨਾਲ ਜੁੜੀ ਕੋਈ ਕਹਾਣੀ, ਕੋਈ ਵਾਰਤਾਲਾਪ, ਅਤੇ ਜੋ ਕੁਛ ਇੱਕ ਕਹਾਣੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇੱਕ ਹੋਰ ਹੈ ਮੇਰੇ ਕੋਲ, ਚਲੋ ਆਪਾਂ ਪਹਿਲਾਂ ਮਨ ਸਾਹਿਬ ਨੂੰ ਵਿਹਲੇ ਕਰ ਦਈਏ, ਫਿਰ ਆਪਾਂ ਇੱਧਰ ਆਉਂਦੇ। ਮਨ ਸਾਹਿਬ ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਜੋਤ ਭਾਜੀ
0: ਜੀ। ਸਤਿ ਸ਼੍ਰੀ ਅਕਾਲ ਮਨ ਸਾਹਿਬ, ਠੀਕ ਠਾਕ ਹੋ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ।
0: ਚਲੋ ਜੀ,
1: ਹਾਂਜੀ, ਪੈਸਿਆਂ ਵਾਲੀ ਕਹਾਣੀ ਤੋਂ ਕੁਛ ਯਾਦ ਆ ਗਿਆ ਸੀਗਾ। ਪਹਿਲਾਂ ਤਾਂ ਮੈਂ ਦਾਦਾ ਜੀ ਦੀ ਗੱਲ ਕਰੂੰਗਾ। ਦਾਦਾ ਜੀ ਦੇ ਕੋਲ ਨਾ ਇੱਕ ਕੈਮਰਾ ਹੁੰਦਾ ਸੀ, ਉਹ ਕੈਮਰਾ ਮੇਰੇ ਕੋਲ ਅੱਜ ਵੀ ਪਿਆ, ਉਹ ਉੱਪਰੋਂ ਦੇਖ ਕੇ ਨਾ ਜਿਹਦੇ ਵਿੱਚੋਂ ਪੂਰੀ ਦੀ ਪੂਰੀ ਅੱਜ ਕੱਲ੍ਹ ਵੀ ਉੱਦਾਂ ਦੇ ਕੈਮਰੇ ਆ, ਇੰਸਟੈਂਟ ਜਿਹੜੀ ਫੋਟੋ ਨਿਕਲ ਜਾਂਦੀ ਹੈ।
0: ਹਾਂਜੀ ਹਾਂਜੀ,
1: ਉੱਦਾਂ ਦਾ ਕੈਮਰਾ ਹੁੰਦਾ ਸੀ, ਉਹ ਮੈਂ ਬੜਾ ਸਾਂਭ ਕੇ ਰੱਖਿਆ ਪਿਆ, ਮੇਰੇ ਕੋਲ ਅੱਜ ਵੀ ਹੈਗਾ ਜੀ।
0: ਚੱਲਦਾ
1: ਨਹੀਂ, ਚੱਲਦੇ ਦਾ ਤਾਂ ਪਤਾ ਨਹੀਂ, ਕਿਉਂਕਿ ਮੈਨੂੰ ਲੱਗਦਾ ਉਹਦੀ ਫਿਲਮ ਸ਼ਾਇਦ ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ। ਉਹ ਕਾਫੀ ਪੁਰਾਣਾ, ਉੱਪਰੋਂ ਦੇਖਦੇ ਹੁੰਦੇ ਸੀ ਉਹਨੂੰ, ਛੋਟਾ ਜਿਹਾ ਉੱਪਰ ਬਣਿਆ ਹੁੰਦਾ ਸੀਗਾ, ਤੇ ਮੈਂ ਤਾਂ ਖੋਲ ਖੋਲ ਕੇ ਵੀ ਦੁਬਾਰਾ ਫਿੱਟ ਵੀ ਕਰ ਲੈਂਦਾ ਸੀ ਉਹਨੂੰ, ਕਾਫੀ ਪੁਰਾਣਾ ਸੀਗਾ ਉਹ। ਦਾਦਾ ਜੀ ਪਹਿਲਾਂ ਪਟਵਾਰੀ ਸੀਗੇ, ਬਾਅਦ ਚ ਉਹ ਰੋਡਵੇਜ਼ ਚ ਹੋ ਗਏ ਸੀਗੇ। ਤੇ ਜਦੋਂ ਉਹਨਾਂ ਨੇ ਨਾ ਮੈਨੂੰ ਦੂਰੋਂ ਬੱਸਾਂ ਦੇਖ ਕੇ, ਉਹ ਜਿੱਥੇ ਬੱਸ ਜਦੋਂ ਸੀ, ਮੈਂ ਉਹਨਾਂ ਨੂੰ ਬੜਾ ਘੁੰਮਦਾ ਹੁੰਦਾ ਸੀਗਾ, ਮੇਰੇ ਕੋਲ ਆ ਜਾਣਾ ਛੁੱਟੀਆਂ ਚ, ਸਾਡੇ ਕੋਲ ਆ ਜਾਣਾ ਤੇ ਮੈਨੂੰ ਲੈ ਜਾਣਾ, ਨਾਲ ਲੈ ਜਾਣਾ। ਤੇ ਚੈੱਕਰ ਨਹੀਂ ਸੀਗੇ, ਪਰ ਉਹ ਆਪਣਾ ਕੀ ਕਹਿੰਦੇ, ਮੈਨੂੰ ਹੁਣ ਉਹਨਾਂ ਦੀ ਪੋਸਟ ਦਾ ਨਹੀਂ ਪਤਾ ਕਿਹੜੀ ਪੋਸਟ ਤੇ ਸੀਗੇ। ਤੇ ਉਹਨਾਂ ਨੇ ਜਿੱਥੇ ਸਾਰੇ ਖੜੇ ਹੁੰਦੇ ਸੀ ਨਾ, ਉੱਥੇ ਨਹੀਂ ਖੜਨਾ, ਉਹਨਾਂ ਦੇ ਹੱਥ 'ਚ ਇੱਕ ਡਾਇਰੀ ਹੁੰਦੀ ਸੀਗੀ, ਤੇ ਬੱਸ ਨੂੰ, ਬਸ ਡਾਇਰੀ ਨੂੰ ਇੱਕ ਵਾਰੀ ਥੱਲੇ ਕਰਨਾ ਤੇ ਬੱਸ ਨੇ ਉੱਥੇ ਹੀ ਬ੍ਰੇਕਾਂ ਲਾ ਦਿੰਦੀ ਹੁੰਦੀ ਸੀ।
0: ਅੱਛਾ, ਮਤਲਬ ਉਹਨਾਂ ਦੀ ਪਛਾਣ ਹੀ ਸਾਰਿਆਂ ਨੂੰ, ਜਾਂ ਉਹਨਾਂ ਨੂੰ ਤਰੀਕਾ ਹੀ ਪੈਦਾ ਰੋਕਣੀ ਹੈ?
1: ਪਤਾ ਨੀ, ਸ਼ਾਇਦ ਕੋਈ ਇਹਨਾਂ ਦਾ ਕੋਈ ਕੋਡਵਰਡ ਹੋਣਾ ਆ। ਮੈਨੂੰ ਉਹਨਾਂ ਨੇ ਇਹ ਜ਼ਰੂਰ ਦੱਸਿਆ ਹੁੰਦਾ ਸੀ, ਹਰੇਕ ਬੱਸ ਦਾ ਨਾ ਦੂਰੋਂ ਜਿਹੜੇ ਨਾ ਉਹਨਾਂ ਦਾ ਬੰਪਰ ਹੁੰਦਾ, ਬੰਪਰ ਤੇ ਅਲੱਗ ਅਲੱਗ ਤਰ੍ਹਾਂ ਦੇ ਪੇਂਟ ਹੁੰਦੇ ਸੀਗੇ, ਤੇ ਪੇਂਟ ਦੇਖ ਕੇ ਡੀਪੂ ਦੱਸ ਦਿੰਦੇ ਸੀ, ਤੁਸੀਂ ਇਹ ਪੱਟੀ ਰੋਡਵੇਜ ਦੀ ਬੱਸ ਹੈ, ਅੰਮ੍ਰਿਤਸਰ ਰੋਡਵੇਜ ਦੀ ਬੱਸ ਹੈ। ਤੇ ਉਹ ਮੈਨੂੰ ਸਾਰੇ ਉਦੋਂ ਰਿਮੈਂਬਰ ਸੀ, ਹੁਣ ਤਾਂ ਭੁੱਲ ਗਏ ਨੇ ਸਾਰੇ
0: ਜੀ।
1: ਤੇ ਗੱਲ ਪੈਸਿਆਂ ਦੀ, ਮੈਨੂੰ ਇਹ ਯਾਦ ਆਈ, ਮੈਂ 1.5 ਸਾਲ ਪਹਿਲਾਂ ਨਾ ਜੀ, ਮੈਂ ਇਹੀ ਸੋਚ ਰਿਹਾ ਸੀਗਾ ਕਿ ਮੈਂ ਜਦੋਂ ਮੇਰੇ ਬੱਚਿਆਂ ਦੇ ਬੱਚੇ ਜਾਂ ਉਹਨਾਂ ਦੇ ਅੱਗੇ ਬੱਚੇ ਹੋਣਗੇ ਨਾ, ਉਹ ਮੈਨੂੰ ਕਿੱਦਾਂ ਯਾਦ ਰੱਖਣਗੇ। ਤੁਸੀਂ ਯਕੀਨ ਨਹੀਂ ਮੰਨਣਾ, ਮੈਂ ਨਾ ਕੁਆਇਨ ਕਲੈਕਸ਼ਨ ਕਰਨੀ ਸ਼ੁਰੂ ਕੀਤੀ 1.5 ਸਾਲ ਤੋਂ। ਮੇਰੇ ਕੋਲ ਪਹਿਲਾਂ ਮੈਂ ਇੱਕ ਇੱਕ ਕੁਆਇਨ ਕਰਦਾ ਹੁੰਦਾ ਸੀ, ਸਪੈਸ਼ਲ ਕੁਆਇਨ ਜਿਹੜੇ ਆਸਟ੍ਰੇਲੀਅਨ ਹੋ ਗਏ ਜਾਂ ਕਿਤੋਂ ਵੀ ਪੁਰਾਣੇ ਪੁਰਾਣੇ, ਮੇਰੇ ਕੋਲ ਬਹੁਤ ਕੁਆਇਨ ਨੇ ਇਸ ਵੇਲੇ, ਬਹੁਤ ਬਹੁਤ ਭਰਿਆ ਪਿਆ ਮੇਰੇ ਕੋਲ।
0: ਪਹਿਲਾਂ ਮੈਂ
1: ਇੱਕ ਇੱਕ ਡਾਲਰ ਜਾਂ $2 ਜਿਹੜੇ ਵੀ ਕਲਰ ਕੁਆਇਨ ਜਾਂ ਬਲੂਈ ਵਗੈਰਾ ਇੱਦਾਂ ਦੇ, ਮੈਂ ਕੁਆਇਨ ਇੱਕ ਇੱਕ ਕਰਨੇ ਸ਼ੁਰੂ ਕੀਤੇ। ਫਿਰ ਮੈਂ ਜਦੋਂ ਮੇਰੇ ਕੋਲ ਇੱਕ ਸਾਰੀ ਕਲੈਕਸ਼ਨ ਤਕਰੀਬਨ ਹੋ ਗਈ ਉਹ, ਤੇ ਫਿਰ ਮੈਂ ਉਹਨਾਂ ਨੂੰ ਤਿੰਨ ਤਿੰਨ ਵਾਰ ਕਰਨਾ ਸ਼ੁਰੂ ਕਰਤਾ, ਕਿਉਂਕਿ ਮੈਂ ਕਿਹਾ ਇੱਕ ਮੈਂ ਸਾਹਿਬ ਲਈ ਰੱਖਣਾ, ਇੱਕ ਨਿਹਾਲ ਲਈ ਤੇ ਇੱਕ ਅਗਮ ਲਈ। ਜਦੋਂ ਉਹਨਾਂ ਦੇ ਬੱਚੇ ਜਾਂ ਉਹਨਾਂ ਤੋਂ ਅੱਗੇ ਉਹਨਾਂ ਦੇ ਬੱਚੇ ਹੋਣਗੇ ਤੇ ਉਹ ਦੇਖਣਗੇ, ਹੋਰ ਤੁਸੀਂ ਲਾ ਲਓ ਹੋਰ 20 ਸਾਲਾਂ ਨੂੰ ਮਨੀ ਤਾਂ ਖਤਮ ਹੀ ਹੋ ਜਾਣੀ ਹੈ। ਤੇ ਉਸ ਟਾਈਮ ਤੇ ਜਦੋਂ ਉਹਨਾਂ ਨੇ ਦੇਖਣਾ, ਕਿਉਂਕਿ ਨੀਤੂ ਕੋਲੇ ਇੱਕ ਉਹਨਾਂ ਦੇ ਨੀਤੂ ਦੇ ਡੈਡੀ ਦਾ ਇੱਕ ਕੁਆਇਨ ਪਿਆ ਸੀਗਾ, ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ ਉਦੋਂ ਦਾ ਰੁਪਈਆ, ਤੇ ਪਿੱਛੇ ਉਹ ਇੰਗਲੈਂਡ ਦੀ ਮਹਾਰਾਣੀ ਦੀ ਫੋਟੋ ਉਹਦੇ ਉੱਤੇ, ਉਦੋਂ ਦਾ 1 ਰੁਪਈਆ ਉਹ ਪਿਆ ਹੈਗਾ ਆ। ਤੇ ਉਹਨੂੰ ਦੇਖ ਕੇ ਮੇਰੇ ਮਨ ਚ ਆਇਆ ਸੀ, ਮੈਂ ਕਿਹਾ ਜਦੋਂ ਮੈਂ ਨਹੀਂ ਹੋਊਂਗਾ ਤੇ ਉਦੋਂ ਮੇਰੇ ਨਿਆਣੇ ਮੈਨੂੰ ਕਿੱਦਾਂ, ਨਿਆਣਿਆਂ ਦੇ ਨਿਆਣੇ ਜਾਗੇ ਨਿਆਣੇ ਕਿੱਦਾਂ ਮੈਨੂੰ ਯਾਦ
0: ਰੱਖਣਗੇ। ਇਹ ਤਾਂ ਹੋ ਗਿਆ ਨਾ ਵੀ ਉਹ ਕਿੱਦਾਂ ਯਾਦ ਕਰਨਗੇ, ਇਹ ਤੁਹਾਡੀ ਫਿਊਚਰ ਪਲੈਨਿੰਗ ਹੋ ਗਈ। ਆਪਾਂ ਗੱਲ ਕਰ ਰਹੇ ਹਾਂ ਵੀ ਪਿੱਛੇ ਤੁਹਾਡੇ ਕੋਲ ਕੀ ਰੈਫਰੈਂਸਿਸ ਨੇ, ਤੁਹਾਡੇ ਪੁਰਖਿਆਂ ਦੀਆਂ, ਉਹਨਾਂ ਨੇ ਤੁਹਾਨੂੰ ਕੀ ਦਿੱਤਾ, ਉਹਨਾਂ ਦੀ ਤੁਹਾਨੂੰ ਕਿਹੜੀ ਯਾਦ ਪਤਾ, ਕਿੱਥੋਂ ਕੁ ਤੱਕ ਤੁਹਾਨੂੰ ਨਾਂ ਪਤਾ ਨੇ ਜਾਂ ਕੋਈ ਕਹਾਣੀ ਪਤਾ?
1: ਹਾਂਜੀ, ਨਾ ਮੈਂ ਜਦੋਂ ਪਿਛਲੀ ਵਾਰ ਗਿਆ ਸੀ ਨਾ ਮੈਂ ਸਾਰਿਆਂ ਦੇ ਕਲੈਕਟ ਕਰਕੇ ਆਇਆ ਸੀ, ਜਦੋਂ ਮੈਂ 2 ਸਾਲ ਪਹਿਲਾਂ ਗਿਆ ਸੀਗਾ ਮੈਂ ਸਾਰਿਆਂ ਦੇ ਨਾਂ ਕਲੈਕਟ ਕਰਕੇ ਆਇਆ ਸੀ। ਮੈਨੂੰ ਰਿਮੈਂਬਰ ਸਿਰਫ 3 ਪੀੜੀਆਂ ਦੇ ਹੈਗੇ ਆ, ਪਰ ਮੈਂ ਤਕਰੀਬਨ ਪਿਛਲੀਆਂ 5-6 ਪੀੜੀਆਂ ਦੇ ਮੈਂ ਸਾਰਿਆਂ ਨੂੰ ਮਿਲ ਕੇ ਨਾਮ ਇੱਕ ਸ਼ੀਟ ਬਣਾਈ ਸੀਗੀ। ਉਹ ਸ਼ੀਟ ਤੇ ਮੈਂ ਸਾਰਿਆਂ ਦੇ ਨਾਂ ਆਪਣੇ ਪਿਛਲੀਆਂ 5-6 ਪੀੜੀਆਂ ਦੇ ਨਾਂ ਲਿਖ ਕੇ ਲੈ ਕੇ ਆਇਆ ਸੀਗਾ। ਮੈਨੂੰ ਸੀ ਮੈਂ ਇੱਥੇ ਆ ਕੇ ਮੈਂ ਇੱਕ ਚਾਰਟ ਡਰਾ ਕੀਤਾ ਸੀਗਾ, ਮੇਰੇ ਕੋਲ ਘਰੇ ਪਿਆ ਹੈਗਾ, ਉਹ ਚਾਰਟ ਦੇ ਵਿੱਚ ਪੂਰੇ ਨਾਂ ਇੱਦਾਂ ਲਾਈਨ ਵਾਈਜ਼ ਕੌਣ ਕੀ ਸੀਗਾ ਅੱਗੇ ਉਹਨਾਂ ਦੇ ਅੱਗੇ ਕਿੰਨੇ ਟ੍ਰੀ, ਜਾਣੀ ਕਿ ਇੱਕ ਤਰੀਕੇ ਦਾ ਮੈਂ ਟ੍ਰੀ ਬਣਾਇਆ ਸੀਗਾ ਉਹ। ਤੇ ਹੁਣ ਰਿਮੈਂਬਰ ਤਾਂ ਮੈਨੂੰ ਸਿਰਫ ਆਪਣੇ ਪੜਦਾਦੇ ਤੱਕ ਹੈ, ਜਿਹਨਾਂ ਨੂੰ ਮੈਂ ਖੁਦ ਦੇਖਿਆ ਵੀ ਸੀ, ਉਹਨਾਂ ਨੂੰ ਮੈਂ ਖੇਡਿਆ ਵੀ ਪਿਆ, ਪੜਦਾਦਾ ਪੜਦਾਦੀ ਜੀ ਕਰਮ ਸਿੰਘ ਤੱਕ ਜੀ। ਹਾਂਜੀ, ਮੇਰੇ ਦਾਦਾ ਜੀ ਕਰਤਾਰ ਸਿੰਘ, ਉਹਨਾਂ ਦੇ ਫਾਦਰ ਸਾਹਿਬ ਮੇਰੇ ਪੜਦਾਦਾ ਜੀ ਕਰਮ ਸਿੰਘ ਜੀ।
0: ਹਾਂ ਨਹੀਂ, ਇੱਦਾਂ ਹੀ ਆਪਾਂ ਬਹੁਤ ਜ਼ਿਆਦਾ ਪਿੱਛੇ ਤੱਕ, ਮੈਨੂੰ ਲੱਗਦਾ ਵੱਧ ਤੋਂ ਵੱਧ ਕੋਈ ਇੱਕ ਹੋਰ ਪਿੱਛੇ ਚੱਲ ਜੂਗਾ,
1: ਦਾਦੇ
0: ਪੜਦਾਦੇ ਤੋਂ ਅੱਗੇ ਨਹੀਂ ਕੋਈ ਵੱਧਦਾ।
1: ਹਾਂਜੀ, ਮੈਂ ਉੱਥੇ ਨਾ ਸਾਡੇ ਇੱਕ ਭੂਆ ਜੀ ਹੁੰਦੇ ਸੀਗੇ ਪੱਟੀ ਰਹਿੰਦੇ ਨੇ, ਉਹਨਾਂ ਕੋਲ ਜਾ ਕੇ ਉਹਨਾਂ ਨੂੰ ਬਹੁਤ, ਮੈਂ ਸਪੈਸ਼ਲ ਉਹਨਾਂ ਕੋਲ ਜਾ ਕੇ ਆਇਆ, ਡੈਡੀ ਜੀ ਹੋਣਾ ਦੇ ਭੂਆ ਜੀ ਸੀਗੇ, ਤੇ ਉਹਨਾਂ ਕੋਲ ਜਾ ਕੇ ਮੈਂ ਸਪੈਸ਼ਲ ਲਿਖ ਕੇ ਲੈ ਕੇ ਆਇਆ ਸੀਗਾ ਉਹ, ਬਸ ਮੇਰਾ ਟਾਈਮ ਨਹੀਂ ਲੱਗਿਆ। ਮੈਨੂੰ ਸੀ ਮੈਂ ਇੱਕ ਉੱਥੇ ਬਣਾਊਂਗਾ ਜ਼ਰੂਰ, ਇੱਕ ਚਾਰਟ ਜ਼ਰੂਰ ਬਣਾਊਂਗਾ ਜਿਹੜਾ ਅੱਗੇ ਤੋਂ ਅੱਗੇ ਬੱਚਿਆਂ ਨੂੰ ਯਾਦ, ਹੁਣ ਦੇਖੋ ਸਾਡੀ ਪੀੜ੍ਹੀ ਭੁੱਲਣ ਲੱਗ ਗਈ ਹੈ, ਅੱਗੇ ਬੱਚਿਆਂ ਨੂੰ ਤਾਂ ਕਿੱਥੇ ਯਾਦ ਰਹਿਣਾ ਹੈਗਾ ਆ। ਈਵਨ ਕਈ ਵਾਰ ਬੱਚਿਆਂ ਨੂੰ ਜਦੋਂ ਕਿਤੇ ਲੈ ਕੇ ਜਾਂਦੇ ਤੇ ਉਹ ਕਹਿ ਦਿੰਦੇ ਨੇ ਵੀ ਇਹ ਆਪਣੇ ਰਿਲੇਟਿਵ ਹੈਗੇ ਨੇ, ਜਦੋਂ ਉਹਨਾਂ ਨੂੰ ਪ੍ਰੋਪਰ ਨਹੀਂ ਪਤਾ ਹੁੰਦਾ ਹੈਗਾ
0: ਜੀ।
1: ਹਾਂਜੀ,
0: ਨਹੀਂ ਇੱਦਾਂ ਹੀ ਆ ਉਹ, ਫਿਰ ਜਦੋਂ ਜਿੰਨਾ ਚਿਰ ਜਿਹੜੀ ਜਿਹੜੀ ਕਹਾਣੀ ਘਰ ਪਈ ਰਵੇ, ਫੋਟੋ ਲੱਗੀ ਰਵੇ, ਉਹ ਚੀਜ਼ਾਂ ਬੰਦੇ ਦੇ ਚੇਤੇ ਚ ਰਹਿੰਦੀਆਂ, ਬਾਕੀ ਤੇ ਫਿਰ ਭੁੱਲ ਜਾਂਦੀਆਂ। ਪਹਿਲੀਆਂ ਚ ਤੇ ਫੋਟੋਆਂ ਵੀ ਨਹੀਂ ਹੁੰਦੀਆਂ, ਉਦੋਂ ਹੋਰ ਜ਼ਿਆਦਾ ਪੰਗਾ ਹੈ। ਖੈਰ ਸਾਨੂੰ ਇਹ ਵੀ, ਸਾਨੂੰ ਵੀ ਮੈਨੂੰ ਲੱਗਦਾ ਪ੍ਰੋਬਲਮ ਆਊਗੀ ਜਦੋਂ ਮੰਨ ਲਓ ਸਾਡੇ ਗਾਂਹ, ਜਿੱਦਾਂ ਤੁਸੀਂ ਚਲੋ ਇਹ ਸਿੱਕਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਜੇ ਇੱਦਾਂ ਗਾਣਿਆਂ ਗੁਣਿਆਂ ਦੇ ਲਿਹਾਜ਼ ਦੇ ਨਾਲ ਯਾਦ ਕਰਨਾ ਹੋਊਗਾ ਤੇ ਆਪਣੇ ਕੋਲ ਵਾਵਾ ਜਿਹੜੇ ਖਤਰਨਾਕ ਜੇ ਗਾਣੇ ਨਿਕਲਿਆ ਕਰਨੇ ਆ ਆਪਣੇ, ਇਹੋ ਹੀ ਯਾ ਚੱਕ ਦਾਂਗੇ ਧਰ ਦਾਂਗੇ, ਮਤਲਬ ਕਿਲੀ ਦੱਬ ਦਿਆਂਗੇ, ਮਤਲਬ ਬੜਾ ਕੁਛ ਇੱਥੋਂ ਵੀ ਨਿਕਲਣਾ। ਥੈਂਕ ਯੂ ਤੁਹਾਡਾ ਮਨ ਸਾਹਿਬ, ਥੈਂਕ ਯੂ, ਧੰਨਵਾਦ ਵੀਰ ਜੀ। ਸ਼ਾਇਦ ਉਦੋਂ ਵੀ ਬਹਿ ਕੇ ਗੱਲਾਂ ਹੋ ਰਹੀਆਂ ਹੁਣ ਵੀ ਉਸ ਦੌਰ ਦੇ ਵਿੱਚ ਭਾਈ ਫਿਲਮਾਂ ਆ ਰਹੀਆਂ ਸੀ ਤੇ ਫਿਲਮਾਂ ਆਹ ਕਿੱਦਾਂ ਦੀ ਫਿਲਮ ਪਲਾਏ ਪੈਂਦੇ ਹੁੰਦੇ ਸੀ। ਸੋ ਖੈਰ ਉਹ ਜੋ ਹੁਣ ਕ੍ਰੀਏਟੀਵਿਟੀ ਕੀਤੀ ਜਾ ਰਹੀ ਆ ਤੇ ਉਹ ਕ੍ਰੀਏਟੀਵਿਟੀ ਸ਼ਾਇਦ ਉਦੋਂ ਐਨਾਲਿਸਿਸ ਕੀਤੀ ਜਾਵੇ ਵੀ ਇਹ ਕਿੱਦਾਂ ਦੀ ਭਲਾ ਕ੍ਰੀਏਟੀਵਿਟੀ ਹੋਈ। ਖੈਰ ਇਹ ਸ਼ਾਇਦ ਕੋਈ ਬਹੁਤ ਘੱਟ ਹੀ ਕੋਈ ਸੋਚਦਾ ਇਸ ਤਰੀਕੇ ਦੇ ਨਾਲ ਤੇ ਘੱਟ ਹੀ ਹੁੰਦਾ। ਇੱਕ ਕਹਾਣੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਤੇ ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਕਹਿੰਦੇ ਕੁਛ ਸਾਲ ਪਹਿਲਾਂ ਦੀ ਗੱਲ ਹੈ, ਅਮਰੀਕਾ ਦੇ ਵਿੱਚ ਇੱਕ ਡੋਨਾ ਗ੍ਰਿਫਥ ਨਾਂ ਦੀ ਇੱਕ ਔਰਤ ਰਹਿੰਦੀ ਸੀ ਅਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ੌਂਕ ਚੱਗ ਗਿਆ, ਕਿਉਂਕਿ ਹੁਣ ਲਗਭਗ ਆਪਾਂ ਵੇਖਿਆ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਅਤੇ ਉੱਦਾਂ ਉੱਦਾਂ ਆਪਣੇ ਪਿਛੋਕੜ ਨੂੰ ਵੀ ਜਾਣਨ ਦਾ ਬੰਦੇ ਨੂੰ ਰਹਿੰਦਾ ਵਾ ਵੀ ਮੈਂ ਵੀ ਜਾਣਾ, ਮੈਂ ਭਲਾ ਕਿੱਥੋਂ ਆਇਆ ਵਾਂ, ਕੌਣ ਸੀ ਮੇਰੇ ਪੁਰਖੇ, ਕਿੱਦਾਂ ਅਤੇ ਕੀ ਉਹਨਾਂ ਨੇ ਕੀਤਾ। ਅਤੇ ਇਸੇ ਸੰਬੰਧ ਦੇ ਵਿੱਚ ਉਹਨੇ ਆਪਣੇ ਇੰਸੈਸਟਰਸ, ਆਪਣੇ ਪੁਰਖੇ ਜਿਹੜੇ ਜਾਣਨ ਦੀ ਕੋਸ਼ਿਸ਼, ਇੱਕ ਸਫ਼ਰ ਸ਼ੁਰੂ ਕੀਤਾ। ਉਹਨੇ ਆਪਣੇ ਪਰਿਵਾਰ ਦਾ ਜਿਹੜਾ ਉਹ ਚਾਰਟ ਬਣਾਇਆ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹਨੇ ਜਦੋਂ DNA ਦੇ ਬਾਰੇ ਸੁਣਿਆ ਸੀ ਉਹਨੇ ਤਾਂ ਉਹਦੇ ਮਨ ਦੇ ਵਿੱਚ ਵੀ ਕਿ ਆਪਾਂ DNA ਚੈੱਕ ਕਰਾਈਏ ਅਤੇ ਉਹਨੇ DNA ਟੈਸਟ ਕਰਵਾਇਆ। ਬਸ ਉਦੋਂ ਫਿਰ ਖਲਾਰਾ ਇੱਕ ਹੋਰ ਤਰੀਕੇ ਦਾ ਪੈ ਗਿਆ। ਸ਼ੁਰੂ ਤਾਂ ਗੱਲ ਹੋਈ ਸੀ ਵੈਸੇ ਹੀ ਲਾਈਟਲੀ, ਪਰ ਜਦੋਂ ਉਹਨੇ ਇਸ ਤਰੀਕੇ ਦੇ ਨਾਲ ਆਪਣੇ ਪੁਰਖਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, DNA ਕਰਵਾਇਆ, ਤਾਂ ਉਹਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਇਸ ਤਰੀਕੇ ਦੇ ਨਾਲ ਉਹਨੂੰ ਕੁਛ ਨਵਾਂ ਵੇਖਣ ਨੂੰ ਮਿਲ ਜੂਗਾ। ਲੈਬ ਤੋਂ ਜਦੋਂ ਰਿਜ਼ਲਟ ਆਏ ਤਾਂ ਉਹਨੂੰ ਇਹ ਪਤਾ ਲੱਗਾ ਕਿ ਜਿਹੜਾ ਉਹਦਾ ਪਿਓ ਹੁਣ ਤੱਕ ਉਹ ਮੰਨਦੀ ਆਈ ਆ ਉਹਦੇ ਨਾਲ ਤਾਂ ਉਹਦਾ ਕੋਈ ਵਾਹ ਵਾਸਤਾ ਹੀ ਨਹੀਂ ਆ, ਉਹਦੇ ਨਾਲ ਉਹਦਾ DNA ਰਲਦਾ ਹੀ ਨਹੀਂ ਆ। ਸੋ ਪੂਰੀ ਉਮਰ ਜਿਹਨੂੰ ਉਹ ਆਪਣਾ ਬਾਇਓਲੋਜੀਕਲ ਪਿਤਾ ਆਪਣਾ ਮੰਨਦੀ ਰਹੀ, ਪਿਓ ਮੰਨਦੀ ਰਹੀ, ਅਤੇ ਹੁਣ ਜਿਹੜੀ ਡੋਨਾ ਵਾ ਉਹਦੇ ਲਈ ਮਜ਼ਾਕ ਨਹੀਂ ਸੀ ਰਿਹਾ, ਹੁਣ ਇਹ ਕਹਾਣੀ ਥੋੜ੍ਹੀ ਜਿਹੀ ਸੀਰੀਅਸ ਮੋੜ ਲੈ ਚੁੱਕੀ। ਉਸ ਤੋਂ ਬਾਅਦ ਫਿਰ ਉਹਨੇ ਹਸਪਤਾਲ ਦੇ ਵਿੱਚ ਉੱਥੋਂ ਜਾ ਕੇ ਅਤੇ ਪੁਰਾਣੇ ਰਿਕਾਰਡ ਕਢਾਉਣੇ ਸ਼ੁਰੂ ਕੀਤੇ। ਫਿਰ ਹੌਲੀ ਹੌਲੀ ਚਲੋ ਕੁੱਲ ਮਿਲਾ ਕੇ ਕਰ ਕਰਾ ਕੇ ਅਤੇ ਆਪਾਂ ਇਹਨੂੰ ਕੱਟ ਛੋਟ ਕਰਦੇ ਹਾਂ ਅਤੇ ਫਿਰ ਉਹਨੂੰ ਇਹ ਸੱਚਾਈ ਪਤਾ ਲੱਗੀ ਕਿ ਬਹੁਤ ਸਾਰੇ ਜਿਹੜੇ ਉਹ ਟੈਸਟ ਸੀ ਉਹਨਾਂ ਤੋਂ ਹਾਂਜੀ ਸੋ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਹੜੇ ਹਸਪਤਾਲ ਦੇ ਵਿੱਚ ਜਨਮ ਹੋਇਆ ਸੀ ਹਸਪਤਾਲ ਦੇ ਵਿੱਚ ਨਰਸ ਦੀ ਲਾਪਰਵਾਹੀ ਦੇ ਕਰਕੇ ਜਿਹੜੇ ਦਿਨ ਉਹ ਪੈਦਾ ਹੋਈ ਸੀ ਉਸ ਦਿਨ ਦੋ ਬੱਚੀਆਂ ਜਿਹੜੀਆਂ ਨੇ ਉਹ ਪੈਦਾ ਹੋਈਆਂ ਸੀ ਅਤੇ ਹਸਪਤਾਲ ਦੇ ਮਤਲਬ ਫਿਲਮੀ ਜਿਹਾ ਕੰਮ ਹੋ ਗਿਆ ਵੀ ਜਿਹੜੀ ਪਛਾਣ ਪੱਤਰ ਸੀ ਉਹ ਬਦਲ ਗਈ ਪੇਪਰ ਇੱਕ ਦੂਸਰੇ ਨਾਲ ਬਦਲ ਗਏ ਯਾਨੀ ਕਿ ਬੱਚੇ ਬਦਲ ਗਏ ਸੋ ਇਹ ਨਤੀਜਾ ਜਿਹੜਾ ਵਾ ਇਹ ਹੋਇਆ ਕਿ ਹੁਣ ਉਹਦੇ ਲਈ ਸਾਰਾ ਕੁਛ ਹੀ ਸਾਰੀ ਦੁਨੀਆ ਹੀ ਬਦਲ ਗਈ ਸੀ ਕਿਸੇ ਹੋਰ ਪਰਿਵਾਰ ਦੇ ਕੋਲ ਜਿਹੜਾ ਉਹ ਇਹਦੀ ਪਛਾਣ ਚੱਲ ਗਈ ਇਹਦੀ ਪਛਾਣ ਜਿਹੜੀ ਆ ਕਿਸੇ ਹੋਰ ਦੀ ਇੱਧਰ ਆ ਗਈ ਸੋ ਦੂਸਰਾ ਬੱਚਾ ਵੀ ਜਿਹੜਾ ਉਹ ਗਲਤ ਘਰ ਪਹੁੰਚ ਗਿਆ ਇਹ ਵੀ ਗਲਤ ਘਰ ਪਹੁੰਚ ਗਈ ਸੋ ਇੱਥੇ ਇੱਕ ਜਿਹੜੀ ਇਹ ਛੋਟੀ ਜਿਹੀ ਰਿਪੋਰਟ ਸੀ ਉਹਨੇ ਪੂਰੀ ਤਰ੍ਹਾਂ ਦੇ ਨਾਲ ਸਾਰਾ ਪਰਿਵਾਰ ਦਾ ਤਾਣਾ ਬਾਣਾ ਹੀ ਉਹਨੇ ਹਿਲਾ ਕੇ ਰੱਖ ਦਿੱਤਾ। ਹੁਣ ਪਿਛਲੇ ਕਈ ਦਹਾਕਿਆਂ ਤੋਂ ਜਿਹਨੂੰ ਆਪਣਾ ਪਿਓ ਕਹਿ ਰਹੀ ਉਹਦੇ ਨਾਲ ਉਹਦਾ ਖੂਨ ਦਾ ਰਿਸ਼ਤਾ ਹੀ ਨਹੀਂ ਆ ਹੁਣ ਉਹਨੂੰ ਉਪਰਾ ਉਪਰਾ ਜਿਹਾ ਲੱਗਣ ਲੱਗ ਪਿਆ ਸੋ ਦੁਨੀਆਂ ਨੂੰ ਹੈਰਾਨ ਕਰਨ ਵਾਲੀ ਇਹ ਕਹਾਣੀ ਸੀ ਜਿਹੜੀ ਕਿ ਅਖਬਾਰਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਸ਼ਾਇਦ ਇਹ ਵੀ ਮਨ ਬਣਾਇਆ ਕਿ ਉਹ ਵੀ DNA ਕਰਵਾਉਣਗੇ ਪਰ ਬਹੁਤ ਸਾਰੇ ਜਿਨ੍ਹਾਂ ਨੇ ਇਹ ਕਿਹਾ ਵੀ ਗੜੇ ਮੁਰਦੇ ਕੀ ਉਖਾੜਨੇ ਆ ਹੁਣ ਜਿੱਥੇ ਤੁਸੀਂ ਇੰਨਾ ਲੰਮਾ ਸਮਾਂ ਲੈ ਰਹਿ ਲਿਆ ਉੱਥੇ ਤੁਸੀਂ ਹੁਣ ਨਵੇਂ ਲੱਭ ਕੇ ਉੱਥੇ ਕਿੱਦਾਂ ਨਾਤਾ ਜੋੜੋਗੇ ਕਿਸੇ ਦਾ ਤੋੜ ਕੇ ਫਿਰ ਆਪਣੇ ਇੱਧਰ ਘਰ ਕਿੱਦਾਂ ਜੋੜੋਗੇ ਕਿਉਂਕਿ ਜਿੱਥੇ ਇਨਸਾਨ ਰਹਿ ਲੈਂਦਾ ਉਹਦਾ ਉੱਥੇ ਹੀ ਰਿਸ਼ਤਾ ਨਾਤਾ ਬਣ ਜਾਂਦਾ ਸੋ ਪੂਰੀ ਦੀ ਪੂਰੀ ਕਹਾਣੀ ਇਸ ਕੁੜੀ ਦੀ ਬਦਲ ਗਈ ਸੋ ਅੱਜ ਦਾ ਸਮਾਂ ਜਦੋਂ ਕਿ DNA ਕਿੱਟਾਂ ਹੁਣ ਆਮ ਹੀ ਹੋ ਚੁੱਕੀਆਂ ਨੇ ਵਿਕਸਿਤ ਦੇਸ਼ਾਂ ਦੇ ਵਿੱਚ ਸੋ ਕਈ ਤਰ੍ਹਾਂ ਦੇ ਲੁਕੇ ਛਿਪੇ ਰਾਜ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ ਜਿਹੜੇ ਸਾਬਤ ਕਰਦੇ ਨੇ ਕਿ ਜੋ ਅਸਲੀਅਤ ਤੁਸੀਂ ਮੰਨ ਕੇ ਚੱਲ ਰਹੇ ਹੋ ਸੱਚ ਉਸ ਤੋਂ ਵੀ ਕਿਤੇ ਵਧੇਰੇ ਭਿਆਨਕ ਹੋ ਸਕਦਾ। ਵੈਸੇ ਵੀ ਜੇਕਰ ਮਨੁੱਖੀ ਇਤਿਹਾਸ ਦੇ ਵਿੱਚ ਜਾਈਏ ਆਪਾਂ ਤਾਂ ਜਿਹੜੇ ਇਨਸਾਨੀ ਇਤਿਹਾਸ ਨੂੰ ਖੋਜਿਆ ਜਿਨ੍ਹਾਂ ਨੇ ਖੋਜਕਾਰ ਨੇ ਉਹਨਾਂ ਨੇ ਵੀ ਇਹੋ ਹੀ ਤੱਤ ਕੱਢਿਆ ਕਿ ਪਿਓ ਹੈਰਾਨੀ ਦੀ ਜਾਂ ਫਿਰ ਕਿਸੇ ਨੂੰ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਸੁਣਨ ਦੇ ਵਿੱਚ ਔੜ ਲੱਗੂਗੀ ਪਰ ਪਿਓ ਜਿਹੜਾ ਵਾ ਉਹ ਪਰਿਵਾਰ ਦਾ ਹਿੱਸਾ ਕਦੀ ਰਿਹਾ ਹੀ ਨਹੀਂ ਹੁਣ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਚੀਜ਼ ਸੁਣ ਕੇ ਅਜੀਬ ਲੱਗਦੀ ਹੋਊਗੀ ਮਾਂ ਅਤੇ ਬੱਚੇ ਇਹ ਪਰਿਵਾਰ ਦਾ ਹਿੱਸਾ ਰਹੇ ਨੇ ਪਿਓ ਤਾਂ ਬਾਹਰੋਂ ਬਾਹਰ ਹੀ ਰਿਹਾ ਵਾ ਅਤੇ ਜਾਂ ਫਿਰ ਤੁਸੀਂ ਇੱਦਾਂ ਕਹਿ ਲਓ ਕਿ ਇੱਕ ਦਿਨ ਅੱਗੇ ਵੀ ਆਪਾਂ ਗੱਲ ਛੇੜੀ ਸੀ ਕਿ ਜੋ ਪਰਿਵਾਰ ਦੇ ਵਿੱਚ ਪੁਰਾਣਾ ਤਾਣਾ ਬਾਣਾ ਸੀ ਉਹਦੇ ਵਿੱਚ ਇਸ ਚੀਜ਼ ਦੇ ਉੱਤੇ ਇੰਨੀ ਅਹਿਮੀਅਤ ਹੀ ਨਹੀਂ ਦਿੱਤੀ ਗਈ ਇਹ ਤਾਂ ਸਮਾਜ ਦੇ ਵਿੱਚ ਇੱਦਾਂ ਦੀਆਂ ਹੁਣ ਜਿੱਦਾਂ ਦੇ ਹੁਣ ਪੰਗੇ ਪੈਣੇ ਸ਼ੁਰੂ ਹੋਏ DNA ਟੈਸਟ ਦੇ ਕਰਕੇ ਉਸੇ ਵਜ੍ਹਾ ਦੇ ਕਰਕੇ ਸ਼ਾਇਦ ਉਸ ਸਮਿਆਂ ਦੇ ਵਿੱਚ ਜਦੋਂ ਜਾਇਦਾਦ ਵਿੱਚ ਇਨਵੋਲਵ ਹੋ ਗਈ ਅਤੇ ਫਿਰ ਉਹ ਹੁਣ ਜਾਇਦਾਦ ਜਿਹੜੀ ਆ ਉਹ ਪਿਓ ਦੀ ਉਸ ਬੱਚੇ ਨੂੰ ਕਿਹਦੀ ਮਿਲੂਗੀ ਜਾਂ ਉਸ ਪਿਓ ਦੀ ਗਾਂ ਕਿਹੜੇ ਬੱਚੇ ਤੱਕ ਜਾਣੀ ਹੈ ਜਦੋਂ ਇਸ ਮੋੜ ਦੇ ਉੱਤੇ ਦੁਨੀਆ ਪਹੁੰਚੀ ਇੱਕ ਸਟੇਜ ਦੇ ਉੱਤੇ ਜਿਹੜੀ ਇਨਸਾਨੀਅਤ ਜਾਂ ਫਿਰ ਹਿਊਮਨ ਹਿਸਟਰੀ ਅਤੇ ਫਿਰ ਇਹ ਪਤਾ ਲੱਗਾ ਵੀ ਨਹੀਂ ਹੁਣ ਪਿਓ ਦਾ ਵੀ ਰਿਕਾਰਡ ਰੱਖਣਾ ਜ਼ਰੂਰੀ ਹੈ ਇਹ ਜ਼ਰੂਰੀ ਹੈ ਜਾਣਨਾ ਵੀ ਪਿਓ ਕੌਣ ਹੈ ਕਿਉਂਕਿ ਮਾਂ ਅਕਸਰ ਹੀ ਇੱਕ ਸਵਾਲ ਕਰ ਦਿੱਤਾ ਜਾਂਦਾ ਕਿ ਮਾਂ ਨੂੰ ਗਾਣਿਆਂ ਦੇ ਵਿੱਚ ਕਹਾਣੀਆਂ ਦੇ ਵਿੱਚ ਇੱਦਾਂ ਉੱਦਾਂ ਹਰ ਇੱਕ ਦਿਵਸ ਦੇ ਉੱਤੇ ਮਾਂ ਨੂੰ ਕਿਉਂ ਜ਼ਿਆਦਾ ਬੱਚੇ ਦਾ ਲਗਾ ਕਿਉਂ ਜ਼ਿਆਦਾ ਮਾਂ ਦੇ ਨਾਲ ਆ ਅਤੇ ਮਾਂ ਨੂੰ ਹਮੇਸ਼ਾ ਬਹੁਤ ਜ਼ਿਆਦਾ ਇੰਪੋਰਟੈਂਸ ਕਿਉਂ ਮਿਲਦੀ ਹੈ ਅਤੇ ਸ਼ਾਇਦ ਇੱਥੋਂ ਤੁਸੀਂ ਇਹ ਵੀ ਸਮਝ ਸਕਦੇ ਹੋ ਵੀ ਮਾਂ ਨੂੰ ਕਿਉਂ ਜ਼ਿਆਦਾ ਇੰਪੋਰਟੈਂਸ ਮਿਲਦੀ ਹੈ ਕਿਉਂਕਿ ਮਾਂ ਨੂੰ ਕੋਈ DNA ਕਰਵਾਉਣ ਦੀ ਲੋੜ ਨਹੀਂ ਪੈਣੀ ਥੋੜ੍ਹੀ ਕਿਤੇ DNA ਜਦੋਂ ਹੁਣ ਹੋ ਰਹੇ ਨੇ ਤਾਂ ਸਭ ਤੋਂ ਪਹਿਲਾਂ ਪਿਓ ਦੇ ਹੀ ਹੁੰਦੇ ਨੇ ਸੋ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ ਅਤੇ ਬੜੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਕਦੀ ਵੀ ਸਾਡੇ ਸਾਹਮਣੇ ਨਹੀਂ ਆ ਪਾਉਂਦੀਆਂ ਕਿਉਂਕਿ ਉਹ ਸਮਾਜ ਦੇ ਸਾਹਮਣੇ ਲੈ ਕੇ ਆਉਣ ਵਾਲੀਆਂ ਹੁੰਦੀਆਂ ਹੀ ਨਹੀਂ ਆ ਸੋ ਇੱਦਾਂ ਦੀਆਂ ਵੀ ਬਹੁਤ ਸਾਰੀਆਂ ਕਹਾਣੀਆਂ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ ਅਤੇ ਫਿਲਹਾਲ ਆਪਾਂ ਅੱਜ ਦੀ ਇਹ ਇੱਥੋਂ ਕੁ ਤੱਕ ਹੀ ਰਹਿਣ ਦਿੰਦੇ ਹਾਂ ਫਿਰ ਕਿਸੇ ਦਿਨ ਇੱਥੋਂ ਅੱਗੇ ਤੁਰਾਂਗੇ ਕਿਉਂਕਿ ਬੜਾ ਦਿਲਚਸਪ ਇਤਿਹਾਸ ਆ ਇਨਸਾਨ ਦਾ ਇਨਸਾਨ ਦੇ ਪੈਦਾ ਹੋਣ ਦਾ ਉਹਦਾ ਜੰਗਲਾਂ ਦੇ ਵਿੱਚ ਰਹਿਣ ਦਾ ਜੰਗਲਾਂ ਤੋਂ ਬਾਹਰ ਨਿਕਲਣ ਦਾ ਉਹਦਾ ਮਾਸ ਖਾਣ ਤੋਂ ਛੱਡ ਕੇ ਉਹਦਾ ਫਸਲਾਂ ਬੀਜਣ ਦਾ ਖੇਤੀਬਾੜੀ ਕਰਨ ਦਾ ਜਾਂ ਫਿਰ ਉਸ ਤੋਂ ਥੋੜ੍ਹੀ ਪਹਿਲਾਂ ਸ਼ੁਰੂ ਕਰੀਏ ਅਤੇ ਅੱਗ ਦੀ ਖੋਜ ਹੋਣ ਦਾ ਇੱਕ ਦੂਸਰੇ ਦੇ ਨਾਲ ਬੱਝ ਕੇ ਰਹਿਣ ਦਾ ਇੱਕ ਦੂਸਰੇ ਤੋਂ ਇਕੱਲੇ ਹੋਣ ਦਾ ਕਬੀਲਿਆਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੱਕ ਪਹੁੰਚਣ ਦਾ ਅਤੇ ਫਿਰ ਡੈਮੋਕ੍ਰੇਸੀ ਤੱਕ ਪਹੁੰਚਣ ਦਾ ਅਤੇ ਜੋ ਫਿਰ ਅਜੋਕਾ ਇਹ ਕੋਈ ਸੌਖਾ ਨਹੀਂ ਆ, ਬਹੁਤ ਕੁਛ ਇਹਦੇ ਵਿੱਚ ਲੁਕਿਆ। ਕਈ ਵਾਰੀ ਤੁਹਾਡੇ ਕਪਾਟ ਖੁੱਲ੍ਹ ਜਾਂਦੇ ਵੀ ਕਿਹੜੇ ਕਿਹੜੇ ਤਰੀਕੇ ਦੇ ਨਾਲ ਅਤੇ ਕਿੱਦਾਂ ਕਿੱਦਾਂ ਕੀ ਵਾਪਰਿਆ ਵਾ ਦੁਨੀਆ ਦੇ ਵਿੱਚ। ਅਤੇ ਖੈਰ ਆਪਾਂ ਉਸ ਪਾਸੇ ਨੂੰ ਹੁਣ ਨਹੀਂ ਜਾਂਦੇ, ਸਮਾਂ ਹੋ ਗਿਆ। ਕਹਿੰਦੇ ਸਾਡੇ ਡੈਡੀ ਇੱਕ ਵਾਰ ਸਾਈਕਲ ਦੇ ਉੱਤੇ ਪਿੰਡ ਨੂੰ ਕੱਚੇ ਰਸਤੇ ਤੋਂ ਆਉਂਦੇ ਪਏ ਸੀ ਅਤੇ ਮੰਮੀ ਪਿੱਛੇ ਬੈਠੇ ਹੋਏ ਸੀ। ਡੈਡੀ ਆਹ ਗਾਣਾ ਗਾਉਣ ਲੱਗ ਪਏ, ਜਿਵੇਂ ਹੀ ਲਾਈਨ ਆਈ ਅੱਡ ਹੁੰਦੀਆਂ ਡੋਲ ਜੀ ਆਈ ਅਤੇ ਮੰਮੀ ਪਿੱਛੇ ਡਿੱਗ ਪਏ। ਓਕੇ, ਮੇਰੇ ਡੈਡੀ ਇੱਕ ਵਾਰ ਸਾਈਕਲ ਓਕੇ, ਸੋ ਇਹ ਤਾਂ ਫਿਰ ਕਾਫੀ ਯਾਦਗਾਰ ਗਾਣਾ ਹੋ ਗਿਆ। ਅਤੇ ਧੰਨਵਾਦ ਤੁਹਾਡਾ, ਕਹਿੰਦੇ ਪਿੱਛੇ ਡਿੱਗ ਪਏ ਅਤੇ ਡੈਡੀ ਉਹ ਗੱਲ ਹੁਣ ਵੀ ਯਾਦ ਕਰਕੇ ਅਤੇ ਹੱਸ ਪੈਂਦੇ ਆ। ਅਤੇ ਉਹ ਫਿਰ ਇਹ ਕਿਹੜਾ ਗਾਣਾ ਸੀ ਕੇ ਦੀਪ ਦੀ ਆਵਾਜ਼ ਦੇ ਵਿੱਚ? ਅਤੇ ਆਪਾਂ ਇਹ ਗਾਣਾ ਸੁਣ ਕੇ ਅਤੇ ਫਿਰ ਇਜਾਜ਼ਤ ਲੈਂਦੇ ਹਾਂ ਇਸੇ ਗਾਣੇ ਦੇ ਨਾਲ। ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਅਤੇ ਕੋਈ ਊਣ ਤਾਂ ਹੀ ਰਹਿ ਗਈ ਹੋਵੇ, ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਮਾਫ਼ੀ। ਅਤੇ ਫਿਲਹਾਲ ਇਜਾਜ਼ਤ ਲੈਂਦੇ ਹਾਂ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

ਜੀ ਕਰਮ ਜੀ ਕਹਿੰਦੇ ਨੇ ਕਿ ਮੇਰੇ ਪੜਦਾਦਾ ਜੀ ਅਤੇ ਦਾਦਾ ਜੀ ਦਾ ਵਧੀਆ ਕਾਰੋਬਾਰ ਸੀ ਪਾਕਿਸਤਾਨ ਦੇ ਵਿੱਚ ਅਤੇ 1947 ਤੋਂ ਪਹਿਲਾਂ ਮੇਰੇ ਪੜਦਾਦਾ ਜੀ ਤੋਂ ਕਿਸੇ ਨੇ ਉਧਾਰ ਪੈਸੇ ਲਏ ਸੀ 6200 ਰੁਪਏ ਅਤੇ ਉਹ ਸਾਨੂੰ 2009 ਦੇ ਵਿੱਚ ਵਾਪਸ ਕਰਕੇ ਗਏ ਸੀ। ਪੱਕੀ ਤਾਰ ਲੱਗਣ ਤੋਂ ਪਹਿਲਾਂ ਮੇਰੇ ਦਾਦਾ ਜੀ 3 ਵਾਰ ਪਾਕਿਸਤਾਨ ਜਾ ਕੇ ਆਏ ਸੀ ਅਤੇ ਉੱਥੋਂ ਉੱਥੇ ਰਹਿੰਦੇ ਲੋਕਾਂ ਨੇ ਦੱਸਿਆ ਸੀ ਅਤੇ ਦਾਦਾ ਜੀ ਦੀ ਸਿਸਟਰ ਐਂਡ ਪੜਦਾਦਾ ਜੀ ਨੂੰ ਕਿਵੇਂ ਉੱਥੇ ਮਾਰ ਦਿੱਤਾ ਗਿਆ ਸੀ। ਸੋ ਇਹ ਪਿੱਛੇ ਜਿਹੜੀ ਆਪਾਂ ਫਿਲਮ ਵੇਖੀ ਆ ਉਹਦੇ ਵਿੱਚ ਵੀ ਆਪਾਂ ਵੇਖਿਆ ਮੈਂ ਵਾਪਸ ਆਊਂਗਾ ਦੇ ਵਿੱਚ ਕੀ ਹੋਇਆ ਵਾਪਰਿਆ। ਸੁਣੀਆਂ ਨਹੀਂ ਜਾਂਦੀਆਂ, ਵੇਖੀਆਂ ਨਹੀਂ ਜਾਂਦੀਆਂ ਇਹ ਕਹਾਣੀਆਂ। ਸੁਖਦੀਪ ਜੀ ਕਹਿੰਦੇ ਨੇ ਕਿ ਸਾਡੇ ਮਰਹੂਮ ਦਾਦਾ ਜੀ ਨੂੰ ਛਪਾਕੀ ਰੋਗ ਦੀ ਬਖਸ਼ਿਸ਼ ਸੀ। ਉਹਨਾਂ ਦੀ ਵਰਤੀ ਹੋਈ ਫਤੂਈ ਅਤੇ ਬਣੈਣ ਪਾਉਣ ਦੇ ਨਾਲ ਕਈ ਰੋਗੀਆਂ ਦੇ ਰੋਗ ਦੂਰ ਹੋਏ, ਪਰ ਉਹ ਇੱਕ ਰਹੱਸ ਜਿਹੜਾ ਇਹ ਆਪਣੇ ਨਾਲ ਹੀ ਲੈ ਕੇ ਚਲੇ ਗਏ। ਸੋ ਬਹੁਤ ਸਾਰੇ ਇੱਦਾਂ ਦੇ ਜਿਹੜੀ ਬਖਸ਼ਿਸ਼ ਹੁੰਦੀ ਆ ਉਹ ਫਿਰ ਆਪਣੇ ਤੱਕ ਹੀ ਲੈ ਕੇ ਅਤੇ ਅੱਗੇ ਚਲੇ ਜਾਂਦੇ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au.
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਮਸਲਾ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: Hi, this is Ayushman Khurana and you're listening to Radio Hanji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 Garfield Road, East Riverston, which we tuhadi seva vich.
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
6: Yaar tu itthe inni cheti aake pakka vi ho gaya, ki jugad laya hai?
7: Jugad nahi, eh hai 8 saalan ton vi vadh da tajurba Bansal Immigration da, jinna ne vadhiya course vich admission karai ate fir mainu PR di raah vi vikhai. Inna hi nahi, eh student visa, AAT appeals, skilled visas, PR, US visitor visa ate hor vi kai migration services provide karde ne.
6: Number ta de Bansal Immigration walian da.
7: Haan ji, appointment book karwaun layi call karo 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
9: ਹਾਂਜੀ ਰੇਡੀਓ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 22 ਸਤੰਬਰ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ, ਪਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ। ਆਓ ਜਾਣਦੇ ਹਾਂ, ਦੇਖਦੇ ਹਾਂ ਕਿ ਕੁਝ ਹੋ ਵਾਪਰ ਰਿਹਾ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਖਬਰਾਂ ਦੇ ਔਰ ਆਸਟ੍ਰੇਲੀਆ ਦੇ ਨਾਲ ਜੁੜੇ ਖਬਰਾਂ ਦੇ। ਇਸ ਸੈਗਮੈਂਟ ਦੇ ਵਿੱਚ ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ ਪ੍ਰੋਗਰਾਮ ਨਿਊਜ਼ ਰੂਮ ਦੀ।

ਜਹਾਜ਼ਾਂ ਦੇ ਨਾਲ ਜੁੜੀ ਹੋਈ ਪਹਿਲੀ ਖਬਰ ਔਰ ਵੈਸੇ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੀ ਜਹਾਜ਼ਾਂ ਦੇ ਨਾਲ ਜੁੜੀਆਂ ਕੁਝ ਖਬਰਾਂ ਨੇ ਪਰ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ ਆਓ ਇੰਟਰਨੈਸ਼ਨਲ ਨਿਊਜ਼ ਦੀ ਪਹਿਲੀ ਖਬਰ ਹੈ ਜਿਹੜੀ ਉਹ ਦੁਨੀਆ ਦੀਆਂ ਸਰਵੋਤਮ ਹਵਾਈ ਕੰਪਨੀਆਂ ਦੇ ਨਾਲ ਜੁੜੇ ਇੱਕ ਸਰਵੇਖਣ ਦੇ ਨਾਲ ਜੁੜੀ ਹੋਈ ਜਿੱਥੇ ਸਾਲ 2026 ਦੀ ਸਕਾਈਟ੍ਰੈਕਸ ਹਵਾਈ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਿਸ਼ਵ ਦੀ ਸਰਵੋਤਮ ਕੰਪਨੀ ਦਾ ਖਿਤਾਬ ਹਾਸਲ ਕਰਨ ਦੇ ਵਿੱਚ ਸਿੰਗਾਪੁਰ ਏਅਰਲਾਈਨਸ ਨੇ ਮੁੜ ਤੋਂ ਆਪਣਾ ਦਬਦਬਾ ਹਾਸਲ ਕੀਤਾ ਪਿਛਲੇ ਸਾਲ ਦੀ ਜੇਤੂ ਕਤਰ ਏਅਰਵੇਜ਼ ਇਸ ਵਾਰ ਦੂਸਰੇ ਅਤੇ ਕੈਥੇ ਪੈਸਿਫਿਕ ਤੀਸਰੇ ਨੰਬਰ ਦੇ ਉੱਤੇ ਰਹੀ ਹੈ ਵੈਸੇ ਕਤਰ ਏਅਰਵੇਜ਼ ਦੇ ਜਹਾਜ਼ ਇੰਨੇ ਉੱਡ ਵੀ ਨਹੀਂ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਮੱਧ ਪੂਰਬ ਦੇ ਵਿੱਚ ਹਾਲਾਤ ਖਰਾਬ ਨੇ ਉੱਥੇ UAE ਸਾਊਦੀ ਅਰਬ ਅਤੇ ਕਤਰ ਦੇ ਨਾਲ ਜੁੜੀਆਂ ਹੋਈਆਂ ਏਅਰਲਾਈਨਸ ਕੰਪਨੀਆਂ ਵੀ ਆਪਣੇ ਕਾਰੋਬਾਰ ਦੇ ਵਿੱਚ ਘਾਟੇ ਦੇਖ ਰਹੀਆਂ ਨੇ ਵੈਸੇ ਚੋਟੀ ਦੀਆਂ 10 ਹਵਾਈ ਕੰਪਨੀਆਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਸਿੰਗਾਪੁਰ ਦੂਸਰੇ ਦੇ ਉੱਤੇ ਕਤਰ ਏਅਰਵੇਜ਼ ਤੀਸਰੇ ਦੇ ਉੱਤੇ ਕੈਥੇ ਪੈਸਿਫਿਕ ਜਿੱਥੇ ਆਈ ਹੈ ਉੱਥੇ ਹੀ ਚੌਥੇ ਨੰਬਰ ਦੇ ਉੱਤੇ ਜਿਹੜੀ ਆਲ ਨਿਪੋਨ ਏਅਰਵੇਜ਼ ਜਾਪਾਨ ਦੀ ਹੈ ਅਤੇ ਪੰਜਵੇਂ ਨੰਬਰ ਦੇ ਉੱਤੇ ਟਰਕਿਸ਼ ਏਅਰਲਾਈਨ ਨੇ ਆਪਣਾ ਦਬਦਬਾ ਕਾਇਮ ਰੱਖਿਆ ਦੱਸ ਦਈਏ ਕਿ ਬਿਹਤਰ ਹਵਾਈ ਕੰਪਨੀਆਂ ਔਰ ਜਿਹੜਾ ਆਸਾਨ ਸਫ਼ਰ ਜਿਨ੍ਹਾਂ ਦੇ ਵਿੱਚ ਹੁੰਦਾ ਉਸ ਦੇ ਵਿੱਚ ਚੋਟੀ ਦੀਆਂ 10 ਕੰਪਨੀਆਂ ਦੇ ਵਿੱਚ ਐਮੀਰੇਟਸ 6ਵੇਂ ਏਅਰ ਫਰਾਂਸ 7ਵੇਂ ਹੈਨਾਨ ਏਅਰਲਾਈਨਸ 8ਵੇਂ ਜਾਪਾਨ ਏਅਰਲਾਈਨਸ 9ਵੇਂ ਅਤੇ ਕੋਰੀਅਨ ਏਅਰਲਾਈਨਸ 10ਵੇਂ ਸਥਾਨ ਦੇ ਉੱਤੇ ਰਹੀ ਹੈ ਉਂਝ ਵੀ ਸਿੰਗਾਪੁਰ ਏਅਰਲਾਈਨਸ ਨੂੰ ਸਮੁੱਚੀ ਦਰਜਾਬੰਦੀ ਤੋਂ ਇਲਾਵਾ ਸਰਵੋਤਮ ਇਕੋਨਮੀ ਕਲਾਸ ਔਰ ਇਕੋਨਮੀ ਕਲਾਸ ਦੇ ਵਿੱਚ ਸਰਵੋਤਮ ਭੋਜਨ ਇਸ ਕੈਟਾਗਰੀ ਦੇ ਵਿੱਚ ਔਰ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀ ਸਣੇ ਕਈ ਹੋਰ ਐਵਾਰਡਸ ਦਿੱਤੇ ਗਏ ਨੇ ਉੱਥੇ ਕਤਰ ਏਅਰਵੇਜ਼ ਨੂੰ ਦੁਨੀਆ ਦੀ ਸਰਵੋਤਮ ਬਿਜ਼ਨਸ ਕਲਾਸ ਕੈਟਾਗਰੀ ਦੀ ਹਵਾਈ ਕੰਪਨੀ ਦਾ ਖਿਤਾਬ ਦਿੱਤਾ ਗਿਆ ਇਸ ਤੋਂ ਇਲਾਵਾ ਜਹਾਜ਼ ਦੇ ਅੰਦਰ ਸਰਵੋਤਮ ਵਾਈਫਾਈ ਸਹੂਲਤ ਦੇ ਨਾਲ ਨਾਲ 4 ਹੋਰ ਸਨਮਾਨ ਹਾਸਲ ਹੋਏ ਨੇ ਕੈਥੇ ਪੈਸਿਫਿਕ ਨੂੰ ਦੁਨੀਆ ਦੇ ਸਰਵੋਤਮ ਕੈਬਿਨ ਕਰੂ ਯਾਨੀ ਕਰਮਚਾਰੀਆਂ ਦਾ ਬਿਹਤਰ ਪੁਰਸਕਾਰ ਮਿਲਿਆ ਆਸਟ੍ਰੇਲੀਆ ਦੀ ਕੁਆਂਟਸ ਹਾਲਾਂਕਿ 12ਵੇਂ ਸਥਾਨ ਦੇ ਉੱਤੇ ਰਹੀ ਹੈ ਪਰ ਇਸ ਨੂੰ ਆਸਟ੍ਰੇਲੀਆ ਅਤੇ ਪੈਸੀਫਿਕ ਖੇਤਰ ਦੇ ਲਈ ਸਰਵੋਤਮ ਹਵਾਈ ਕੰਪਨੀ ਔਰ ਸਰਵੋਤਮ ਕਰਮਚਾਰੀ ਸੇਵਾ ਦੇ ਤੌਰ ਦੇ ਉੱਤੇ ਵੀ ਇਸ ਦੇ ਵਿੱਚ ਰਿਕਾਰਡ ਕੀਤਾ ਗਿਆ ਵੈਸੇ ਇਸੇ ਹੀ ਤਰ੍ਹਾਂ ਆਸਟ੍ਰੇਲੀਆ ਦੀ ਵਰਜਨ ਏਅਰਲਾਈਨਸ ਨੂੰ ਵੀ ਦੁਨੀਆ ਦੀ ਤੀਸਰੀ ਸਰਵੋਤਮ ਰੀਜਨਲ ਏਰੀਆ ਦੀ ਕੰਪਨੀ ਚੁਣਿਆ ਗਿਆ ਯਾਨੀ ਕਿ ਖੇਤਰੀ ਇਲਾਕਿਆਂ ਦੀ ਜਾਂ ਖੇਤਰੀ ਤੌਰ ਦੇ ਉੱਤੇ ਜਿਹੜੀਆਂ ਫਲਾਈਟਸ ਲੈ ਕੇ ਜਾਂਦੀ ਹੈ ਉਸ ਕੰਪਨੀ ਦੇ ਤੌਰ ਦੇ ਉੱਤੇ ਵਰਜਨ ਤੀਸਰੇ ਨੰਬਰ ਦੇ ਉੱਤੇ ਆਉਂਦੀ ਹੈ ਦੁਨੀਆ ਭਰ ਦੀਆਂ ਖੇਤਰੀ ਏਅਰਲਾਈਨਸ ਦੇ ਵਿੱਚ ਵੈਸੇ ਭਾਰਤ ਦੀ ਏਅਰ ਇੰਡੀਆ ਨੇ ਵੀ ਇਸ ਸਾਲ ਦਰਜਾਬੰਦੀ ਦੇ ਵਿੱਚ ਮਹੱਤਵਪੂਰਨ ਜਿਹੜੀ ਤਰੱਕੀ ਦਰਜ ਕੀਤੀ ਹੈ ਏਅਰ ਇੰਡੀਆ ਵਿਸ਼ਵ ਦੀਆਂ ਜਿਹੜੀਆਂ 100 ਹਵਾਈ ਕੰਪਨੀਆਂ ਨੇ ਉਹਨਾਂ ਦੇ ਵਿੱਚੋਂ 57ਵੇਂ ਨੰਬਰ ਦੇ ਉੱਤੇ ਰਹੀ ਹੈ ਪਿਛਲੇ ਸਾਲ ਇਹ ਏਅਰ ਇੰਡੀਆ ਜਿਹੜੀ ਸੀ 84ਵੇਂ ਨੰਬਰ 'ਤੇ ਸੀ ਇਸ ਤੋਂ ਇਲਾਵਾ ਏਅਰ ਇੰਡੀਆ ਨੂੰ ਭਾਰਤ ਅਤੇ ਸਾਊਥ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀਆਂ ਦਾ ਖਿਤਾਬ ਦਿੱਤਾ ਗਿਆ ਸਕਾਈਟ੍ਰੈਕਸ ਦੇ ਮੁਤਾਬਕ ਸਾਲ 2026 ਦੀ ਇਹ ਦਰਜਾਬੰਦੀ ਸਪਤੰਬਰ 2025 ਤੋਂ ਲੈ ਕੇ ਅਗਸਤ 2026 ਦੇ ਦਰਮਿਆਨ ਕਰਵਾਏ ਗਏ ਵਿਸ਼ਵ ਵਿਆਪੀ ਯਾਤਰੀ ਸਰਵੇਖਣ ਦੇ ਆਧਾਰ ਦੇ ਉੱਤੇ ਹੀ ਜਾਰੀ ਕੀਤੀ ਗਈ ਹੈ ਇਸ ਸਰਵੇਖਣ ਦੇ ਵਿੱਚ 300 ਤੋਂ ਵਧੇਰੇ ਹਵਾਈ ਕੰਪਨੀਆਂ ਦੀਆਂ ਸੇਵਾਵਾਂ ਦਾ ਯਾਤਰੀਆਂ ਦੀ ਤਰਫ ਤੋਂ ਮੁਲਾਂਕਣ ਕੀਤਾ ਗਿਆ ਯਾਤਰੀਆਂ ਦੇ ਅਸਲੀ ਤਜਰਬੇ ਅਤੇ ਸੇਵਾ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਹੀ ਸਕਾਈਟ੍ਰੈਕਸ ਵਰਲਡਵਾਈਡ ਏਅਰਲਾਈਨਸ ਅਵਾਰਡਸ ਦਾ ਇੱਕ ਐਲਾਨ ਕਰਦੀ ਹੈ ਔਰ ਇਸੇ ਦੇ ਚੱਲਦਿਆਂ ਇਹਨਾਂ ਨੂੰ ਹਰ ਸਾਲ ਇਹਨਾਂ ਦੀ ਰੈਂਕਿੰਗ ਦੇ ਉੱਤੇ ਕਾਫੀ ਹੱਦ ਤੱਕ ਹਵਾਈ ਕੰਪਨੀਆਂ ਜਿਹੜੀਆਂ ਨੇ ਉਹ ਨਿਰਭਰ ਕਰਦੀਆਂ ਨੇ ਔਰ ਉਸੇ ਤਿਆਰੀ ਦੇ ਨਾਲ ਉਹ ਆਪਣੀਆਂ ਅਗਲੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਆਉਂਦੀਆਂ ਨੇ ਉੱਧਰ ਹਵਾਈ ਫੌਜ ਦੇ ਹਵਾਈ ਸਰਵਿਸਿਜ਼ ਦੇ ਨਾਲ ਹੀ ਜੁੜੀ ਅਗਲੀ ਖਬਰ ਜਿੱਥੇ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ ਸਥਿਤ ਸਰਕਟ ਫੇਲ ਹੋਣ ਦੇ ਚੱਲਦਿਆਂ ਅਤੇ ਕਮਿਊਨੀਕੇਸ਼ਨ ਲਾਈਨਸ ਕੱਟੇ ਜਾਣ ਦੇ ਚੱਲਦਿਆਂ ਹਵਾਈ ਆਵਾਜਾਈ ਠੱਪ ਹੋ ਗਈ ਨਤੀਜੇ ਵਜੋਂ 1000 ਤੋਂ ਵਧੇਰੇ ਉਡਾਨਾਂ ਅਮਰੀਕਾ ਦੇ ਵਿੱਚ ਜਾਂ ਤਾਂ ਰੱਦ ਹੋਈਆਂ ਜਾਂ ਉਹਨਾਂ ਨੂੰ ਦੇਰੀ ਦੇ ਨਾਲ ਚਲਾਇਆ ਗਿਆ ਸਭ ਤੋਂ ਵੱਡੀ ਰੁਕਾਵਟ ਜੌਨ ਐਫ ਕੈਨੇਡੀ ਨਿਊਯਾਰਕ ਹਵਾਈ ਅੱਡੇ ਦੇ ਉੱਤੇ ਇਸ ਤੋਂ ਇਲਾਵਾ ਫਿਲੇਡੇਲਫੀਆ ਟੈਟਰਬੋਰੋ ਅਤੇ ਵੈਸਟਚੈਸਟਰ ਕਾਉਂਟੀ ਦੇ ਸਣੇ ਕਈ ਹਵਾਈ ਅੱਡਿਆਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹ ਸੇਵਾਵਾਂ ਪ੍ਰਭਾਵਿਤ ਹੋਈਆਂ ਸੰਕਟ ਅਜਿਹੇ ਸਮੇਂ ਦੇ ਵਿੱਚ ਪੈਦਾ ਹੋਇਆ ਜਦੋਂ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦਾ ਸਾਲਾਨਾ ਅਜਲਾਸ ਚੱਲ ਰਿਹਾ ਔਰ 130 ਦੇਸ਼ਾਂ ਦੇ ਆਗੂ ਦਰਜਨਾ ਮੰਤਰੀ ਦਰਜਨਾ ਤਾਂ ਨਹੀਂ ਕਹਿ ਸਕਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੰਤਰੀ ਜਿਹੜੇ ਨੇ ਉਹ ਅਲੱਗ ਅਲੱਗ ਦੇਸ਼ਾਂ ਦੇ ਉਹ ਨਿਊਯਾਰਕ ਦੇ ਵਿੱਚ ਪਹੁੰਚ ਰਹੇ ਨੇ ਇਸ ਦਰਮਿਆਨ
ट्रांसपोर्टेशन सकत्तर सेन डफी ने दस्या है कि नेड़ली एमट्रैक रेल लाइन दे उत्ते उसारी दे काम दे दरम्यान एक प्रमुख फाइबर ऑप्टिक लाइन कटी गई सी, जिस दे चलदियां वैरीजोन दे संचार प्रणालियां दे विच खराबी आ गई ते कई हवाई अड्डियां दे उत्ते जिहड़ा सिस्टम बैकअप करन दी तब जिहड़ी एक कोशिश सी उस दे विच समस्या आ रही सी और इसे दे चलदियां हवाई अड्डियां दीआं सेवावां प्रभावित हुई। सिर्फ न्यूयॉर्क ते फिलाडेल्फिया हवाई अड्डियां तो ही 600 तो वधेरे उड़ाना दे विच देरी दर्ज की गई है। उसे बरतानिया हुन साउदी अरब नू यमन दे हुती बागियां दे खिलाफ डिफेंसिव एयर टू एयर रिफ्यूलिंग दे विच मदद देगा। प्रधानमंत्री एंडी बर्नम ने कहा कि साउदी अरब की तरफ तो फौजी सहायता की अपील तो बाद ਇਹ ਫੈਸਲਾ ਲਿਆ ਗਿਆ। ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ ਦਾ ਮਤਲਬ ਹੈ ਕਿ ਇੱਕ ਫੌਜੀ ਜਹਾਜ਼ ਹਵਾ ਦੇ ਵਿੱਚ ਹੀ ਉੱਡਦੇ ਸਮੇਂ ਦੂਸਰੇ ਫੌਜੀ ਜਹਾਜ਼ ਨੂੰ ਫਿਊਲ ਦੇ ਦਿੰਦਾ ਤਾਂ ਕਿ ਉਹ ਲੰਬੇ ਸਮੇਂ ਤੱਕ ਹਵਾ ਦੇ ਵਿੱਚ ਉੱਡਦਾ ਰਹਿ ਸਕੇ। ਇਸ ਦੇ ਚੱਲਦਿਆਂ ਇੱਕ ਫੌਜੀ ਜਹਾਜ਼ ਜਾਂ ਇੱਕ ਫਾਈਟਰ ਜੈੱਟ ਬਾਰ ਬਾਰ ਏਅਰਬੇਸ ਦੇ ਉੱਤੇ ਪਰਤ ਕੇ ਫਿਊਲ ਭਰਵਾਉਣ ਦੀ ਲੋੜ ਮਹਿਸੂਸ ਨਹੀਂ ਕਰਦਾ। ਮੰਨਿਆ ਜਾ ਰਿਹਾ ਹੈ ਕਿ ਮਦਦ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ। ਇਸੇ ਦੇ ਤਹਿਤ ਬ੍ਰਿਟੇਨ ਦਾ ਇੱਕ ਵਾਈਜ਼ਰ ਜਹਾਜ਼ ਵੀ ਨਿਯੁਕਤ ਕੀਤਾ ਜਾਏਗਾ ਜੋ ਕਿ ਸਾਈਪ੍ਰਸ ਦੇ ਨੇੜੇ ਆਰ ਏ ਐੱਫ ਆਕਰੋਟਰੀ ਤੋਂ ਓਪਰੇਟ ਕਰੇਗਾ। ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਰੱਖਿਆ ਮੰਤਰੀ ਵੈਸ ਸਟ੍ਰੀਟਿੰਗ ਅਤੇ ਵਿਦੇਸ਼ ਮੰਤਰੀ ਐਡ ਮਿਲੀਬੈਂਡ ਦੇ ਨਾਲ ਸਲਾਹ ਕਰਨ ਤੋਂ ਬਾਅਦ ਸਾਊਦੀ ਅਰਬ ਦੀ ਅਪੀਲ ਨੂੰ ਸਵੀਕਾਰ ਕਰ ਲਿਆ। ਸਰਕਾਰ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਹ ਮਦਦ ਸੀਮਤ ਸਮੇਂ ਦੇ ਲਈ ਜਾਰੀ ਰਹੇਗੀ। ਸ਼ੁਰੂਆਤ ਦੇ ਵਿੱਚ ਕੁਝ ਹਫ਼ਤਿਆਂ ਦੇ ਲਈ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਯਮਨ ਮੁਲਕ ਦੇ ਵਿੱਚ ਜਿਹੜੇ ਹੁਤੀ ਬਾਗੀ ਬੈਠੇ ਨੇ ਉੱਥੋਂ ਦੀ ਮਾਨਤਾ ਪ੍ਰਾਪਤ ਸਰਕਾਰ ਦੇ ਖਿਲਾਫ ਇਸ ਵਕਤ ਗ੍ਰਹਿ ਯੁੱਧ ਦੇ ਵਿੱਚ ਚੱਲ ਰਹੇ ਨੇ। ਪਰ ਸਿਰਫ ਯਮਨ ਦੇ ਵਿੱਚ ਹੀ ਨਹੀਂ, ਉਹਨਾਂ ਨੇ ਸਾਊਦੀ ਅਰਬ ਦੇ ਵਿੱਚ ਵੀ ਸਾਊਦੀ ਸਰਕਾਰ ਦਾ ਜੀਨਾ ਦੋਬਰ ਕਰ ਰੱਖਿਆ। ਅਲੱਗ ਅਲੱਗ ਰਿਫਾਇਨਰੀਜ਼ ਦੇ ਉੱਤੇ ਹਮਲੇ ਹੋ ਰਹੇ ਨੇ। ਸਾਊਦੀ ਅਰਬ ਦੀ ਸਰਕਾਰ ਇਸ ਹਮਲਿਆਂ ਦੇ ਵਿੱਚ ਹੁਤੀ ਬਾਗੀਆਂ ਨੂੰ ਕਰਾਰਾ ਜਵਾਬ ਦੇਣ ਦੇ ਲਈ ਹੁਣ ਦੂਸਰੇ ਮੁਲਕਾਂ ਦੀ ਮਦਦ ਲੈ ਰਹੀ ਹੈ। ਵੈਸੇ ਸਾਊਦੀ ਅਰਬ ਦਾ ਇੱਕ ਰੱਖਿਆ ਸਮਝੌਤਾ ਪਾਕਿਸਤਾਨ ਅਤੇ ਤੁਰਕੀ ਦੇ ਨਾਲ ਵੀ ਹੋ ਰੱਖਿਆ, ਪਰ ਹਾਲ ਫਿਲਹਾਲ ਇਸ ਦੀਆਂ ਕੋਈ ਵਿਸਤਾਰ ਖਬਰਾਂ ਨਹੀਂ ਨੇ ਕਿ ਤੁਰਕੀ ਜਾਂ ਪਾਕਿਸਤਾਨ ਹੁਤੀ ਬਾਗੀਆਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ। ਹਾਲੀਆ ਦਿਨਾਂ ਦੇ ਵਿੱਚ ਯਮਨ ਦੇ ਹੁਤੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ ਤੋਂ ਇਲਾਵਾ ਲਾਲ ਸਾਗਰ ਦੇ ਤੱਟ ਦੇ ਕੋਲ ਸਥਿਤ ਊਰਜਾ ਟਿਕਾਣਿਆਂ ਨੂੰ ਵੀ ਡਰੋਨ ਅਤੇ ਬਲੈਸਟਿੰਗ ਮਿਜ਼ਾਈਲਸ ਦੇ ਨਾਲ ਨਿਸ਼ਾਨਾ ਬਣਾਉਣ ਦਾ ਦਾਵਾ ਕੀਤਾ ਗਿਆ ਸੀ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੈਸਨ ਨੇ ਐਲਾਨ ਕੀਤਾ ਸੀ ਕਿ ਦੁਨੀਆ ਭਰ ਦੇ ਵਿੱਚ ਇਰਾਨੀ ਏਅਰਲਾਈਨਸ ਦੇ ਲਈ ਹਵਾਈ ਖੇਤਰ 23 ਸਪਤੰਬਰ ਤੋਂ ਯਾਨੀ ਕੱਲ੍ਹ ਤੋਂ ਬੰਦ ਕਰ ਦਿੱਤਾ ਜਾਏਗਾ। ਇਸ ਤੋਂ ਬਾਅਦ ਤੁਰਕੀ, ਇਰਾਕ, ਜਾਰਜੀਆ ਨੇ ਇਰਾਨੀ ਏਅਰਲਾਈਨਸ ਨੂੰ ਆਪਣੇ ਦੇਸ਼ ਦੇ ਵਿੱਚ ਦਾਖਲੇ ਤੋਂ ਰੋਕਣ ਦੀ ਜਿਹੜੀ ਇੱਕ ਪਾਬੰਦੀ ਹੈ ਜਾਂ ਰੋਕਣ ਦਾ ਇੱਕ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਹੈ। ਏ ਐੱਫ ਪੀ ਖਬਰ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਇਰਾਕ ਦੇ ਦੋ ਅਧਿਕਾਰੀਆਂ ਨੇ ਸੋਮਵਾਰ ਦੇ ਦਿਨ ਦੱਸਿਆ ਕਿ ਅਮਰੀਕੀ ਟ੍ਰੈਜਰੀ ਵਿਭਾਗ ਦੇ ਐਲਾਨ ਤੋਂ ਬਾਅਦ ਇਰਾਨੀ ਏਅਰਲਾਈਨਸ ਦੀਆਂ ਉਡਾਨਾਂ ਨੂੰ ਜਾਂ ਤਾਂ ਰੱਦ ਕਰਨਾ ਹੋਏਗਾ ਜਾਂ ਫਿਰ ਡੀਟੂਰ ਕਰਨਾ ਹੋਏਗਾ, ਯਾਨੀ ਕਿਸੇ ਹੋਰ ਪਾਸਿਓਂ ਕੱਢਣਾ ਹੋਏਗਾ। ਇਸ ਤੋਂ ਬਾਅਦ ਜਾਰਜੀਆ ਨੇ ਵੀ ਇਰਾਨੀ ਏਅਰਲਾਈਨਸ ਨੂੰ ਲੈ ਕੇ ਆਪਣੇ ਹਵਾਈ ਖੇਤਰ ਦੇ ਵਿੱਚ ਦਾਖਲੇ ਦੇ ਉੱਤੇ ਰੋਕ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਇਰਾਨੀ ਏਅਰਲਾਈਨਸ ਮਹਾਨ ਏਅਰ ਨੇ ਐਲਾਨ ਕੀਤਾ ਸੀ ਕਿ ਤੁਰਕੀ ਦੀ ਸਰਕਾਰ ਦੀ ਅਪੀਲ ਦੇ ਉੱਤੇ ਉਹਨਾਂ ਨੇ ਤੁਰਕੀ ਦੇ ਵਿੱਚ ਆਪਣੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਸੀ ਕਿ ਤੁਰਕੀ ਦੀ ਤਰਫ ਤੋਂ ਹੀ ਉਹਨਾਂ ਨੂੰ ਉਡਾਨਾਂ ਭਰਨ ਤੋਂ ਰੋਕਿਆ ਜਾ ਰਿਹਾ ਸੀ ਔਰ ਹਾਲ ਫਿਲਹਾਲ ਜਿਹੜਾ ਅਮਰੀਕਾ ਦਾ ਇਹ ਫੈਸਲਾ ਆਇਆ ਕਿ ਜੇਕਰ ਕੋਈ ਵੀ ਇਰਾਨ ਦੀ ਹਵਾਈ ਉਡਾਨ ਕੰਪਨੀਆਂ ਦੇ ਨਾਲ ਸੰਪਰਕ ਕਰਦਾ ਜਾਂ ਇਰਾਨ ਤੋਂ ਆ ਰਹੇ ਜਹਾਜ਼ਾਂ ਨੂੰ ਆਪਣੇ ਦੇਸ਼ ਦੇ ਵਿੱਚ ਉਤਰਨ ਦਿੰਦਾ ਤਾਂ ਉਹਨਾਂ ਦੇ ਖਿਲਾਫ ਇੱਕ ਕਾਨੂੰਨੀ ਇਸ ਕਿਸਮ ਦੀ ਕਾਰਵਾਈ ਕੀਤੀ ਜਾਏਗੀ ਕਿ ਉਹਨਾਂ ਨੂੰ ਡਾਲਰ ਦੇ ਬਾਜ਼ਾਰ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਏਗਾ। ਵੈਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ CNN MS ਨਾਓ ਅਤੇ ਪੋਲੀਟੀਕੋ ਨਾਮ ਦੇ ਮੀਡੀਆ ਅਦਾਰਿਆਂ ਦੇ ਉੱਤੇ ਬੈਨ ਲਗਾ ਦਿੱਤਾ ਸੀ ਔਰ ਇਸ ਤੋਂ ਬਾਅਦ ਹੁਣ ਅਮਰੀਕਾ ਦੇ ਪ੍ਰਮੁੱਖ ਮੀਡੀਆ ਆਊਟਲੈਟਸ ਨੇ ਵਾਈਟ ਹਾਊਸ ਦੀ ਟੀ ਵੀ ਪੂਲ ਕਵਰੇਜ ਨਾ ਕਰਨ ਦਾ ਫੈਸਲਾ ਕੀਤਾ। ਦਰਅਸਲ ਟੀ ਵੀ ਪੂਲ ਕਵਰੇਜ ਇੱਕ ਅਜਿਹੀ ਵਿਵਸਥਾ ਹੁੰਦੀ ਹੈ ਜਿਸ ਦੇ ਤਹਿਤ ਅਲੱਗ ਅਲੱਗ ਮੀਡੀਆ ਸੰਸਥਾਵਾਂ ਰਾਸ਼ਟਰਪਤੀ ਦੇ ਪ੍ਰੋਗਰਾਮ ਦੀ ਕਵਰੇਜ ਸਾਂਝੀਆਂ ਕਰਦੀਆਂ ਨੇ ਜਿਸ ਦੇ ਨਾਲ ਅਲੱਗ ਅਲੱਗ ਸੰਸਥਾਵਾਂ ਦੇ ਖਰਚਿਆਂ ਦੀ ਬਚਤ ਹੋ ਹੁੰਦੀ ਹੈ। ਫੌਕਸ ਨਿਊਜ਼ ਦੇ ਵਾਸ਼ਿੰਗਟਨ ਪ੍ਰਮੁੱਖ ਦੇ ਮੁਤਾਬਕ ਈਮੇਲ ਦੇ ਵਿੱਚ
ਇਹ ਜਾਣਕਾਰੀ ਸਾਰਿਆਂ ਨੂੰ ਦਿੱਤੀ ਗਈ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ

ਮਾਫ ਕਰਨਾ। ਫੌਕਸ ਨਿਊਜ਼ ਨੇ ਇੱਕ ਈਮੇਲ ਦੇ ਵਿੱਚ ਦੱਸਿਆ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਸਾਰੇ ਪ੍ਰੋਗਰਾਮਾਂ ਦੀ ਕਵਰੇਜ ਨੂੰ ਲੈ ਕੇ ਟੀਵੀ ਪੂਲ ਡੋਨਾਲਡ ਟਰੰਪ ਦੇ ਪ੍ਰੋਗਰਾਮਾਂ ਦੇ ਵਿੱਚ ਟੀਵੀ ਪੂਲ ਕੰਮ ਨਹੀਂ ਕਰੇਗਾ, ਜਿਸ ਦੀ ਫੁੱਲ ਕਵਰੇਜ ਦੇ ਤੌਰ ਦੇ ਉੱਤੇ ਉਹਨਾਂ ਚੈਨਲਸ ਨੂੰ ਨਿਯੁਕਤ ਕੀਤਾ ਗਿਆ ਸੀ। ਈਮੇਲ 'ਚ ਇਹ ਵੀ ਕਿਹਾ ਗਿਆ ਕਿ ਵਾਈਟ ਹਾਊਸ ਨੇ ਟਰੰਪ ਦੀ ਨਿਊਯਾਰਕ ਯਾਤਰਾ ਦੇ ਦਰਮਿਆਨ CNN ਨੂੰ ਆਪਣੀ ਕਵਰੇਜ ਕਰਨ ਦੀ ਜ਼ਿੰਮੇਦਾਰੀ ਤੋਂ ਨਿਭਾਉਣ ਤੋਂ ਰੋਕ ਦਿੱਤਾ ਸੀ ਔਰ ਇਸੇ ਤੋਂ ਬਾਅਦ ਟੀਵੀ ਨੈਟਵਰਕ ਨੇ ਪੂਲ ਕਵਰੇਜ ਬੰਦ ਕਰਨ ਦਾ ਫੈਸਲਾ ਇਹ ਲਿਆ ਸੀ। ਵੈਸੇ ਇਸ ਦਰਮਿਆਨ MS Now ਅਤੇ CNN ਵਰਗੇ ਜਿਹੜੇ ਅਦਾਰੇ ਨੇ ਉਹ ਤਾਂ ਟਰੰਪ ਤੋਂ ਨਾਖੁਸ਼ ਨਜ਼ਰ ਆ ਹੀ ਰਹੇ ਨੇ। ਕਈ ਹੋਰ ਮੀਡੀਆ ਸੰਸਥਾਵਾਂ ਨੇ ਪੂਲ ਦੇ ਤਹਿਤ ਆਉਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਨਾ ਹੋਣ ਦਾ ਐਲਾਨ ਵੀ ਕੀਤਾ, ਜਿਸ 'ਚ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਸਣੇ ਕੁਝ ਸੰਸਥਾਵਾਂ ਨੇ ਜਿਨ੍ਹਾਂ ਨੇ ਸੋਮਵਾਰ ਦੇ ਦਿਨ ਟਰੰਪ ਦੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਇਨਕਾਰ ਕਰ ਦਿੱਤਾ। ਉੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀ ਸੋਮਵਾਰ ਦੇ ਦਿਨ ਈਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਦੇ ਵਿੱਚ ਮੁਲਾਕਾਤ ਹੋਈ। ਖ਼ਬਰ ਦੇ ਮੁਤਾਬਕ ਦੋਹਾਂ ਨੇਤਾਵਾਂ ਦੇ ਦਰਮਿਆਨ ਦਵੱਲੇ ਸੰਬੰਧਾਂ ਨੂੰ ਅੱਗੇ ਵਧਾਉਣ ਦੇ ਉੱਤੇ ਚਰਚਾ ਕੀਤੀ ਗਈ। ਈਰਾਨ ਦੀ ਸਰਕਾਰੀ ਖ਼ਬਰ ਏਜੰਸੀ IRNA ਦੇ ਮੁਤਾਬਕ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਈਰਾਨ ਅਤੇ ਪਾਕਿਸਤਾਨ ਦੇ ਖੇਤਰ ਨੂੰ ਦੋ ਤਾਕਤਵਰ ਮੁਲਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਕੋਲ ਵੱਡੀ ਮਨੁੱਖੀ ਕਾਬਲੀਅਤ ਦੇ ਨਾਲ ਨਾਲ ਕਈ ਊਰਜਾ ਸੰਸਾਧਨ ਵੀ ਮੌਜੂਦ ਨੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੋਹਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਲਗਾਤਾਰ ਬੈਠਕਾਂ ਹੋਈਆਂ ਨੇ ਔਰ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਖੇਤਰ ਦੇ ਵਿੱਚ ਅਮਰੀਕਾ ਦੇ ਵੱਧ ਰਹੇ ਦਬਦਬੇ ਦੇ ਬਾਵਜੂਦ ਹਸਤਾਖਰ ਕਰਨ ਦੇ ਲਈ ਜਿਹੜੇ ਮੁਸਲਿਮ ਦੇਸ਼ ਨੇ ਉਹ ਆਪਸ ਦੇ ਵਿੱਚ ਤਿਆਰ ਨੇ ਔਰ ਇਸ ਕਿਸਮ ਦੇ ਸਮਝੌਤੇ ਕਰਨ ਦੇ ਲਈ ਵੀ ਤਿਆਰ ਨੇ। ਉੱਥੇ ਗੂਗਲ ਦੇ ਉੱਤੇ ਆਇਰਲੈਂਡ ਦੇ ਵਿੱਚ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਯਾਨੀ DPCA ਨੇ ਲੋਕੇਸ਼ਨ ਡੇਟਾ ਦਾ ਇਸਤੇਮਾਲ ਕਰਕੇ ਇਸਤੇਮਾਲ ਨੂੰ ਲੈ ਕੇ 40 ਕਰੋੜ ਯੂਰੋ ਦਾ ਜੁਰਮਾਨਾ ਗੂਗਲ ਦੇ ਉੱਤੇ ਲਗਾਇਆ। ਇਹ ਆਇਰਿਸ਼ ਡੇਟਾ ਜਿਹੜੀ ਇੱਕ ਸੁਰੱਖਿਆ ਨਿਗਮ ਹੈ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇੱਕ ਹੈ। ਇਹ ਜੁਰਮਾਨਾ ਉਸ ਜਾਂਚ ਤੋਂ ਬਾਅਦ ਲਗਾਇਆ ਗਿਆ ਜੋ 6 ਸਾਲ ਪਹਿਲਾਂ ਟੈਕ ਕੰਪਨੀਜ਼ ਦੇ ਖਿਲਾਫ ਸ਼ੁਰੂ ਕੀਤੀ ਗਈ ਸੀ। ਯੂਰਪ ਦੇ ਵਿੱਚ ਕਈ ਕੰਜ਼ਿਊਮਰ ਰਾਈਟਸ ਸੰਗਠਨਾਂ ਨੇ ਗੂਗਲ ਦੇ ਖਿਲਾਫ ਸ਼ਿਕਾਇਤ ਕੀਤੀ ਸੀ। DPCA ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਦੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਗੂਗਲ ਨੇ ਡੇਟਾ ਦਾ ਇਸਤੇਮਾਲ ਅਜਿਹੇ ਤਰੀਕੇ ਦੇ ਨਾਲ ਜੋ ਗੈਰ ਕਾਨੂੰਨੀ ਸੀ, ਨਿਰਪੱਖ ਸੀ, ਪਾਰਦਰਸ਼ੀ ਸੀ, ਨਹੀਂ ਸੀ ਕੀਤਾ। ਇਸ ਦਰਮਿਆਨ ਜਾਂਚ ਗੂਗਲ ਦੇ 3 ਫੀਚਰਸ ਦੇ ਵਿੱਚ ਲੋਕੇਸ਼ਨ ਡੇਟਾ ਦੇ ਇਸਤੇਮਾਲ ਦੇ ਨਾਲ ਜੁੜੀ ਹੋਈ ਸੀ। ਇਹਨਾਂ ਦੇ ਵਿੱਚੋਂ ਵੈਬ ਐਂਡ ਐਪ ਐਕਟੀਵਿਟੀ, ਲੋਕੇਸ਼ਨ ਹਿਸਟਰੀ ਅਤੇ ਲੋਕੇਸ਼ਨ ਐਕੂਰੇਸੀ ਸ਼ਾਮਲ ਹੈ। ਜਾਂਚ 25 ਮਈ 2018 ਤੋਂ ਲੈ ਕੇ 4 ਫਰਵਰੀ 2020 ਦੇ ਦਰਮਿਆਨ ਕੀਤੀ ਗਈ ਸੀ ਔਰ ਇਸ ਦਰਮਿਆਨ ਡੇਟਾ ਇਸਤੇਮਾਲ ਦੇ ਉੱਤੇ ਇਹ ਜਾਂਚ ਕੇਂਦਰਿਤ ਸੀ। ਲੋਕੇਸ਼ਨ ਡੇਟਾ ਦਾ ਮਤਲਬ ਕਿਸੇ ਵੀ ਅਜਿਹੇ ਡੇਟਾ ਤੋਂ ਹੈ ਜਿਸ ਨੂੰ ਕਿਸੇ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੇ ਲਈ ਵਰਤਿਆ ਜਾਂਦਾ। ਵੈਸੇ ਗੂਗਲ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਮਾਮਲਾ ਉਹਨਾਂ ਪੁਰਾਣੀਆਂ ਨੀਤੀਆਂ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਦੇ ਵਿੱਚ ਹੁਣ ਅਪਡੇਟ ਕੀਤਾ ਜਾ ਚੁੱਕਿਆ ਹੈ। 2019 ਤੋਂ ਬਾਅਦ ਅਸੀਂ ਕਿਸੇ ਵੀ ਕਿਸਮ ਦੇ ਤਰੀਕਿਆਂ ਦੇ ਵਿੱਚ ਕਾਫੀ ਬਦਲਾਅ ਕੀਤੇ ਨੇ ਔਰ ਕਈ ਇਹੋ ਜਿਹੇ ਬਿਹਤਰ ਟੂਲ ਸ਼ੁਰੂ ਕੀਤੇ ਨੇ ਜਿਨ੍ਹਾਂ ਦੇ ਨਾਲ ਲੋਕੇਸ਼ਨ ਡੇਟਾ ਦਾ ਮੈਨੇਜ ਕਰਨਾ ਆਸਾਨ ਹੋ ਗਿਆ ਹੈ। ਉੱਥੇ ਅਗਲੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਜਿੱਥੇ ਬੀਤੇ ਦਿਨੀ ਮਲੇਸ਼ੀਆ ਦੇ ਵੱਲੋਂ ਭਾਰਤੀ ਪਾਸਪੋਰਟ ਹੋਲਡਰਸ ਨੂੰ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਮਲੇਸ਼ੀਆ ਦਾ ਹੁਣ ਰੁੱਖ ਕਰਨ ਲੱਗ ਪਏ ਨੇ। ਹਾਲਾਂਕਿ ਇਹ ਸਕੀਮ ਸਿਰਫ ਟੂਰਿਜ਼ਮ ਦੇ ਲਈ ਐਲਾਨੀ ਗਈ ਸੀ ਪਰ ਕੁਝ ਲੋਕ ਇਸ ਨੂੰ ਮਲੇਸ਼ੀਆ ਦੇ ਵਿੱਚ ਰੁਜ਼ਗਾਰ ਦਾ ਰਾਹ ਮੰਨ ਰਹੇ ਨੇ, ਜਿਸ ਤੋਂ ਬਾਅਦ ਮਲੇਸ਼ੀਅਨ ਪ੍ਰਸ਼ਾਸਨ ਨੇ ਭਾਰਤੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ। ਕੁਆਲਾਲੰਪੁਰ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮਲੇਸ਼ੀਆ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਮਲੇਸ਼ੀਆ ਦੀ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਦੀ ਵਰਤੋਂ ਨੌਕਰੀ ਜਾਂ ਰੁਜ਼ਗਾਰ ਲੱਭਣ ਦੇ ਲਈ ਤਾਂ ਬਿਲਕੁਲ ਨਾ ਕਰਨ। ਸਵਾਰਤਖਾਨੇ ਨੇ ਸੋਸ਼ਲ ਮੀਡੀਆ ਮੰਚ ਦੇ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਕਈ ਭਾਰਤੀ ਨਾਗਰਿਕ ਫਰੀ ਵੀਜ਼ਾ ਐਂਟਰੀ ਰਾਹੀਂ ਮਲੇਸ਼ੀਆ ਪਹੁੰਚ ਕੇ ਨੌਕਰੀਆਂ ਲੱਭ ਰਹੇ ਨੇ। ਅਜਿਹੇ ਲੋਕ ਠੱਗਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ, ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਸਹਿਣ
ਰਹਿਣ ਸ਼ੋਸ਼ਣ ਗ੍ਰਿਫਤਾਰੀ ਅਤੇ ਕਈ ਕਾਨੂੰਨੀ ਕਾਰਵਾਈਆਂ ਜਿਹੜੀਆਂ ਨੇ ਉਸ ਕਿਸਮ ਦੀਆਂ ਹੋ ਸਕਦੀਆਂ ਨੇ। ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਅਤੇ ਸ਼ੋਸ਼ਣ ਅਤੇ ਗ੍ਰਿਫਤਾਰੀ ਤੋਂ ਇਲਾਵਾ ਕਈ ਕਾਨੂੰਨੀ ਕਾਰਵਾਈਆਂ ਉਹਨਾਂ 'ਤੇ ਹੋ ਸਕਦੀਆਂ। ਜ਼ਿਕਰਯੋਗ ਹੈ ਕਿ ਮਲੇਸ਼ੀਅਨ ਪ੍ਰਸ਼ਾਸਨ ਦੀ ਤਰਫ ਤੋਂ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਸਿਰਫ ਟੂਰਿਜ਼ਮ ਦੇ ਲਈ ਹੀ ਦਿੱਤੀ ਜਾਂਦੀ ਹੈ। ਉੱਥੇ ਹੀ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈ ਹੈ ਅਤੇ ਆਸਟ੍ਰੇਲੀਆ ਦੇ ਵਿੱਚ CBA ਯਾਨੀ ਦੇਸ਼ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਕਾਮਨਵੈਲਥ ਬੈਂਕ ਨੇ ਵੀ ਹੁਣ ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦਾ ਫੈਸਲਾ ਲੈ ਲਿਆ। ਅਜਿਹੇ ਸਮੇਂ 'ਚ ਜਦੋਂ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਵਿਆਜ ਦਰਾਂ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਅੱਜ ਯਾਨੀ ਮੰਗਲਵਾਰ ਦੇ ਦਿਨ ਕੌਮ ਬੈਂਕ ਦੀ ਤਰਫ ਤੋਂ ਜਿਹੜੀਆਂ ਫਿਕਸਡ ਰੇਟਸ ਨੇ ਉਹਨਾਂ ਦੇ ਵਿੱਚ ਇਜ਼ਾਫੇ ਦਾ ਐਲਾਨ ਕੀਤਾ ਗਿਆ ਔਰ ਹੁਣ ਇਹ 0.48% ਦੇ ਨਾਲ ਵਿਆਜ ਦਰਾਂ ਵਧਾਈਆਂ ਗਈਆਂ ਨੇ ਔਰ ਵਧਾਈਆਂ ਜਾਣਗੀਆਂ 0.48% ਦੇ ਦਰ ਦੇ ਨਾਲ। ਇਹ ਜਿਹੜੀ ਕਿਆਸ ਰਹੀ ਇੱਕ ਕਾਮਨਵੈਲਥ ਬੈਂਕ ਦੀ ਤਰਫ ਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੈਨਸਟਾਰ ਨਾਮ ਦੀ ਏਜੰਸੀ ਦਾ ਕਹਿਣਾ ਹੈ ਕਿ 16 ਦੇ ਕਰੀਬ ਲੈਂਡਰਸ ਇਹ ਐਲਾਨ ਪਹਿਲਾਂ ਹੀ ਕਰ ਚੁੱਕੇ ਨੇ, ਜਿਸ ਦੇ ਵਿੱਚ ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ 3 ਵੈਸਟਪੈਕ, ਨੈਬ ਅਤੇ ANZ ਇਹ ਪਹਿਲਾਂ ਹੀ ਵਿਆਜ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕਰ ਚੁੱਕੇ ਨੇ। ਹਾਲਾਂਕਿ ਫਿਕਸਡ ਰੇਟ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਬਿਗ 4 ਦੇ ਵਿੱਚੋਂ ਯਾਨੀ 4 ਵੱਡੇ ਬੈਂਕਾਂ ਦੇ ਵਿੱਚੋਂ ANZ ਦੀ ਹੈ। 1 ਸਾਲ ਦੀ ਟਰਮ ਦੇ ਲਈ 6.49%, ਲਗਭਗ 6.5% ਜਿਹੜੀਆਂ ਵਿਆਜ ਦਰਾਂ ਉਹ ਲਈਆਂ ਜਾ ਰਹੀਆਂ ਨੇ। ਉੱਥੇ ਸਵੇਰ ਵੇਲੇ ਇੱਕ ਖਬਰ ਆਈ ਸੀ ਕਿ ਸਿਡਨੀ ਦੀ ਸਿਟੀ ਕੌਂਸਲ ਦੀ ਤਰਫ ਤੋਂ ਪਬਲਿਕ ਪਲੇਸਿਸ ਦੇ ਉੱਤੇ ਮੈਟਾ ਦੇ ਗਲਾਸਿਸ ਲਿਜਾਣ ਦਾ ਕਾਨੂੰਨ ਬੈਨ ਕਰਨ ਦਾ ਇੱਕ ਕਾਨੂੰਨ ਸਾਹਮਣੇ ਆ ਰਿਹਾ। ਹੁਣ ਵੈਸਟਰਨ ਆਸਟ੍ਰੇਲੀਆ ਤੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਐਜੂਕੇਸ਼ਨ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਦੇਸ਼ ਭਰ ਦਾ ਤਾਂ ਪਤਾ ਨਹੀਂ ਪਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਹੁਣ ਚਾਹੇ ਵਿਦਿਆਰਥੀ ਹੋਣ, ਚਾਹੇ ਸਟਾਫ, ਚਾਹੇ ਪੇਰੈਂਟਸ, ਕੇਅਰਰ, ਚਾਹੇ ਕਿਸੇ ਕਿਸਮ ਦੇ ਕੋਈ ਕੰਟਰੈਕਟਰ ਹੋਣ, ਉਹਨਾਂ ਨੂੰ ਇਸ ਕਿਸਮ ਦੀ ਜਿਹੜੀ ਇਹ ਜਿਹੜੇ ਸਮਾਰਟ ਗਲਾਸਿਸ ਨੇ ਇਹ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਇਹ ਨਵਾਂ ਨਿਯਮ ਜਿਹੜਾ ਇਹ 4th ਟਰਮ ਦੀ ਸ਼ੁਰੂਆਤ ਤੋਂ ਹੀ ਲਾਗੂ ਹੋ ਜਾਏਗਾ। ਉੱਥੇ ਹੀ ਅੱਜ ਦੇ ਦਿਨ ਸਾਲ 1966 ਦੇ ਵਿੱਚ ਆਸਟ੍ਰੇਲੀਆ ਦੇ ਏਵੀਏਸ਼ਨ ਹਿਸਟਰੀ ਦੇ ਵਿੱਚ ਸਭ ਤੋਂ ਭਿਆਨਕ ਹਾਦਸਾ ਵਾਪਰਿਆ ਸੀ। ਕੁਈਨਜ਼ਲੈਂਡ ਦੇ ਸ਼ਹਿਰ ਛੋਟੇ ਜਿਹੇ ਦੂਰ ਦੁਰਾਡੇ ਦੇ ਇਲਾਕੇ ਵਿੰਟਨ ਤੋਂ ਕੁਝ ਦੂਰੀ ਦੇ ਉੱਤੇ 101 ਫਲਾਈਟ 149 ਦਾ ਜਿਹੜਾ ਹਾਦਸਾ ਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਸੀ ਔਰ ਇਸ ਕੇਸ ਦੇ ਵਿੱਚ ਲਗਭਗ 6 ਦਹਾਕੇ ਪਹਿਲਾਂ ਸ਼ੁਰੂ ਹੋਈ ਪੜਤਾਲ ਹਾਲੇ ਤੱਕ ਨਹੀਂ ਮੁੱਕ ਸਕੀ ਹੈ। ਦੱਸਦੀਏ ਕਿ NAN ਫਲਾਈਟ 1949 ਜਿਹੜੀ ਸੀ ਉਹ ਮਾਊਂਟ ਈਸਾ ਦੇ ਇਲਾਕੇ ਤੋਂ ਉਡਾਨ ਭਰਦੀ ਹੈ। ਹਾਲਾਂਕਿ ਉਸ ਦਿਨ ਜਦੋਂ 22 ਸਤੰਬਰ 1966 ਨੂੰ ਇਸ ਨੇ ਉਡਾਨ ਭਰੀ ਸੀ ਉਸ ਦਿਨ ਮੌਸਮ ਦੀ ਕੋਈ ਖਰਾਬੀ ਨਹੀਂ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਪੜਤਾਲ ਅੱਗੇ ਤੁਰੀ ਹੈ ਅਤੇ ਪਤਾ ਚੱਲਿਆ ਹੈ ਕਿ 24 ਲੋਕ ਜਿਨ੍ਹਾਂ ਦੀ ਔਨਬੋਰਡ ਮੌਤ ਹੋਈ ਗਈ ਸੀ ਉਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ। ਅੱਜ ਦੇ ਦਿਨ ਵਿੰਟਨ ਸਿਟੀ ਦੀ ਤਰਫ ਤੋਂ ਇੱਕ ਸ਼ਰਧਾਂਜਲੀ ਪ੍ਰੋਗਰਾਮ ਵੀ ਉਹ ਲਿਖਿਆ ਗਿਆ ਜਿੱਥੇ ਇਸ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੇ ਲੋਕਾਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਗਈ। ਉੱਦਾਂ ਇੱਕ ਹੋਰ ਹਾਦਸਾ ਇਤਿਹਾਸ ਦੇ ਵਿੱਚ ਸਾਂਝ ਪਾਈ ਹੈ ਜਿਹੜਾ ਤਸਮੇਨੀਆ ਦੇ ਉੱਤਰੀ ਇਲਾਕਿਆਂ ਦੇ ਵਿੱਚ ਡੈਵਨਪੋਰਟ ਦੇ ਵਿੱਚ ਵਾਪਰਿਆ ਸੀ ਜਦੋਂ 6 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2021 ਦੇ ਵਿੱਚ ਬੱਚਿਆਂ ਦੇ ਪਸੰਦੀਦਾ ਜਿਹੜੇ ਝੂਟੇ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਅੰਦਰ ਖਰਾਬੀ ਆ ਗਈ ਸੀ ਜਿਸ ਤੋਂ ਬਾਅਦ 4 ਬੱਚਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਐਡੀਸਨ ਸਟੀਵਰਟ, ਚੇਸ ਹੈਰੀਸਨ, ਜੈ ਸ਼ਿਹਾਨ, ਜੈਲੀਲਾ, ਜੇਨ ਮਾਰੀ ਜੋਨਸ, ਇਸ ਤੋਂ ਇਲਾਵਾ ਪੀਟਰ ਡੌਟ ਅਤੇ ਜ਼ੇਨ ਮਿਲਰ ਦੇ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸੀ। ਉੱਥੇ ਹਸਪਤਾਲ ਦੇ ਨਾਲ ਜੁੜੀ ਖਬਰ ਸਾਂਝੀ ਕਰੀਏ ਅਤੇ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਡੇ ਚਿਲਡਰਨ ਹਸਪਤਾਲ ਦੇ ਉੱਤੇ $50 ਮਿਲੀਅਨ ਖਰਚ ਹੋਣ ਦੇ ਬਾਵਜੂਦ ਡਾਕਟਰ ਜਿਹੜੇ ਨੇ ਇੱਥੇ ਨਹੀਂ ਪਹੁੰਚ ਰਹੇ।
ਦਾਜ਼ੀ ਹੈ ਕਿ ਡਿਪਾਰਟਮੈਂਟ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਰਾਇਲ ਚਿਲਡਰਨ ਹਸਪਤਾਲ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੰਮ ਮੁਕੰਮਲ ਹੋਣ ਦੇ ਬਾਵਜੂਦ ਇਸ ਹਸਪਤਾਲ ਦੇ ਕਿਉਂਕਿ ਸਾਲ 2018 ਦੇ ਵਿੱਚ ਇਸ ਹਸਪਤਾਲ ਦੇ ਵਿੱਚ ਕੁਝ ਸਮੱਸਿਆਵਾਂ ਸਾਹਮਣੇ ਆਈਆਂ ਸੀ ਪਰ ਹੁਣ ਇਸ ਹਸਪਤਾਲ ਦੇ ਵਿੱਚ $50 million ਦਾ ਨਿਵੇਸ਼ ਕਰਨ ਦੇ ਬਾਵਜੂਦ ਨਾ ਤਾਂ ਸਟਾਫ ਮੌਜੂਦਾ ਨਜ਼ਰ ਆ ਰਿਹਾ ਅਤੇ ਨਾ ਹੀ ਇਸ ਹਸਪਤਾਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਲਾਜ ਹੋ ਰਹੇ ਨੇ ਵੈਸੇ ਐਂਥਨੀ ਐਲਬਨੀ ਸਰਕਾਰ ਦੀ ਇਹ ਕੋਈ ਇੱਕ ਫੇਲੀਅਰ ਨਹੀਂ ਹੈ ਉੱਧਰ ਲਿਬਰਲ ਪਾਰਟੀ ਦੀ ਤਰਫ ਤੋਂ ਘੱਟੋ ਘੱਟ ਵਿਕਟੋਰੀਆ ਦੇ ਵਿੱਚ ਤਾਂ ਕੋਈ ਵੀ ਮੌਕਾ ਨਹੀਂ ਛੱਡਿਆ ਜਾਏਗਾ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਆਉਂਦੀਆਂ ਚੋਣਾਂ ਦੇ ਵਿੱਚ ਲੇਬਰ ਦੇ ਨਾਲੋਂ ਵੱਡੀ ਜਿੱਤ ਹਾਸਲ ਕਰ ਸਕੀ ਹੈ ਐਲਬਰੀ ਵਡੂੰਗਾ ਐਲਬਰੀ ਵਡੂੰਗਾ ਦੇ ਇਲਾਕੇ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਹੈ ਉਹ ਵਾਧੂ $100 million ਖਰਚ ਕੇ ਐਲਬਰੀ ਹਸਪਤਾਲ ਦਾ ਨਿਰਮਾਣ ਕਰਨਾ ਚਾਹੁੰਦੀ ਹੈ ਔਰ ਇਹ ਚੋਣਾਂ ਦੇ ਖਾਤਰ ਇੱਕ ਵਾਅਦਾ ਜਿਹੜਾ ਇੱਕ ਕੀਤਾ ਗਿਆ ਦੀ ਇਨਵੈਸਟਮੈਂਟ ਪਲੈਜ ਦੇ ਤਹਿਤ ਇਹ ਕਿਹਾ ਗਿਆ ਕਿ $558 million ਜਿਹੜੇ ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਖਰਚੇ ਜਾਣਗੇ ਉਸ ਤੋਂ ਇਲਾਵਾ ਵਿਕਟੋਰੀਆ ਸਰਕਾਰ 50 ਨਵੇਂ ਬੈੱਡਾਂ ਦੀ ਉਸਾਰੀ ਇਸ ਹਸਪਤਾਲ ਦੇ ਵਿੱਚ ਕਰਵਾਉਣਾ ਚਾਹੁੰਦੀ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ

ਤਲਵਿੰਦਰ ਦਾ ਨਵਾਂ ਗਾਣਾ ਤੁਸੀਂ ਸੁਣ ਲਓ ਜੀ, ਅਤੇ ਮੰਗਲਵਾਰ ਦਾ ਦਿਨ ਹੈ, ਸ਼ਾਮ ਨੂੰ 5 ਵਜੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਹੋ ਰਿਹਾ ਹਾਜ਼ਰ ਤੁਹਾਡੇ ਤੱਕ, ਇਨਸਾਈਟ ਰਿਪੋਰਟ ਦਾ ਉਹ ਨਵਾਂ ਐਪੀਸੋਡ। ਔਰ ਉਦੋਂ ਤੱਕ ਦੇ ਲਈ, ਕਿਉਂਕਿ ਬ੍ਰੇਕ ਫਰੀ ਮੌਸਮ ਹੈ, ਸੋ ਤੁਸੀਂ ਬ੍ਰੇਕ ਫਰੀ ਗਾਣੇ ਸੁਣਦੇ ਹੋਏ ਜਾਓ, ਅਤੇ ਕਰਦੇ ਹਾਂ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ। ਰੇਡੀਓ ਹਾਂਜੀ 1674।

ਸ਼ੌਕਿੰਗ ਮਿਊਜ਼ਿਕ ਜਿਹੜਾ ਦਿੱਤਾ ਗਿਆ ਹੈਗਾ ਤਲਵਿੰਦਰ ਦੇ ਇਸ ਗਾਣੇ ਦੇ ਵਿੱਚ। ਲਓ ਜੀ, ਇਨਸਾਈਟ ਰਿਪੋਰਟ ਪ੍ਰੋਗਰਾਮ ਥੋੜ੍ਹੀ ਦੇਰ ਦੇ ਵਿੱਚ ਸ਼ੁਰੂ ਕਰਾਂਗੇ, ਪਰ ਕਿਉਂਕਿ ਬੈਕ ਟੂ ਬੈਕ ਸੌਂਗਸ ਨੇ, ਬ੍ਰੇਕ ਘੱਟ, ਗੱਲਾਂ ਵੱਧ, ਅਤੇ ਨਹੀਂ ਗੱਲਾਂ ਵੀ ਘੱਟ, ਬ੍ਰੇਕ ਵੀ ਘੱਟ, ਬ੍ਰੇਕ ਤਾਂ ਨਾ ਦੇ ਬਰਾਬਰ ਹੀ ਹੈ, ਪਰ ਨਾਲ ਦੀ ਨਾਲ ਗਾਣੇ ਜਿਹੜੇ ਨੇ ਉਹ ਤੁਸੀਂ ਸੁਣਦੇ ਰਹੋ। ਕਾਨਿਕਾ ਮਾਨ ਅਤੇ ਹਰੀਸ਼ ਵਰਮਾ ਦੀ ਨਵੀਂ ਫਿਲਮ, ਉਹਦੇ 'ਚੋਂ ਇੱਕ

Sono. Nam, ya tam. Nam. Manifolos, man.

ਮੈਂ ਕਿਹਾ ਚਲੋ ਥੋੜ੍ਹੇ ਜਿਹੇ ਹਿੰਦੀ ਗਾਣੇ ਵੀ ਸੁਣ ਲਈਏ, ਰੋਜ਼ ਹੀ ਪੰਜਾਬੀ ਸੁਣਦੇ ਹੈਗੇ ਹਾਂ ਜੀ। ਮੈਂ ਆਪ ਵੀ ਥੋੜ੍ਹਾ ਰਿਲੈਕਸ ਹੋ ਰਿਹਾ ਸੀ ਕਿਉਂਕਿ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਆ ਅੱਜ ਆਪਾਂ। ਇੱਕ ਬੜਾ ਬੜੀ ਵਾਰ ਚਲਾਇਆ ਹੈਗਾ ਗਾਣਾ ਰੇਡੀਓ ਦੇ ਉੱਤੇ, ਇਸ਼ਕਾ, ਉਹਦਾ ਇੱਕ ਐਕਸਟੈਂਡਡ ਵਰਜ਼ਨ ਆਇਆ ਹੈਗਾ ਜਿਸ਼ਾਨ ਅਲੀ ਦਾ, ਲੈਟਸ ਸੀ ਨਵਾਂ।

ਇਹ ਕੋਈ ਰੱਕ ਹੈ, ਮੈਨੂੰ ਪਤਾ ਲੱਗਿਆ ਕਿ ਨਵਾਂ ਗਾਣਾ ਤੇ ਮੈਂ ਚਲਾ ਦਿੱਤਾ ਈ, ਪਰ ਭਰਾਵਾ ਗੋਲੀਆਂ ਵਾਲਾ ਕੰਮ ਨਾ ਜਿਹੜਾ ਮਹਿੰਗਾ ਪੈ ਜਾਂਦਾ। ਹੁਣ ਅਗਲਾ ਗਾਣਾ ਜਿਹੜਾ ਹੈਗਾ ਇਹ ਗੋਲੀਆਂ ਵਾਲਾ ਬੰਦੇ ਦਾ ਹੀ ਹੈ, ਵੈਸੇ ਹੁਣ ਗੋਲੀਆਂ ਕਰਕੇ ਉਹ ਰਿਹਾ ਵੀ ਨਹੀਂ ਹੈਗਾ ਸਿੱਧੂ ਮੂਸੇਵਾਲਾ, ਅਤੇ ਕਰਨੇ ਵੀ ਨਹੀਂ ਚਾਹੀਦੇ ਹੈਗੇ ਇਹੋ ਜਿਹੇ ਗੀਤ। ਨਵਾਂ ਗਾਣਾ ਆਇਆ ਸਿੱਧੂ ਮੂਸੇਵਾਲਾ 'ਤੇ ਯੂਟਿਊਬ

0: ਇੱਕ ਬ੍ਰੇਕ ਲੈ ਲਈਏ ਜੀ, ਫਿਰ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਕਰਦੇ ਹਾਂ ਗੱਲਬਾਤ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ।

0: ਬਣਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au.
1: This station is now the ultimate power in the universe.
2: Radio Haji 1674.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ। ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ, ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ, ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ, ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾ ਲੰਘ ਜਾਣ, ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ, ਔਰ ਜਿਹੜੇ ਹੈਗੇ ਨੇ ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ, ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ, ਚਲੋ ਖੈਰ ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਜ਼ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ, ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ। ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ, ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ ਉੱਥੇ, ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿੰਦੇ ਹੁੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first, what's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me, so I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay, okay, okay. Shush, Trump saab. Chup. Thodi der li chup. Hun ho gaya tusi. Media ne chup karata. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਉਹ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ, ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ MS Now, CNN ਅਤੇ ਇੱਕ ਕਿਹੜਾ ਤੀਜਾ Politico, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸਾ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ, ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਹੈ ਹੁਣ? ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ, 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁਗਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਇਹ ਰੁਕਵਾ ਦਾਂਗੇ। ਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ, ਟਰੰਪ ਸਾਹਿਬ ਐਨੀਵੇ ਜਵਾਬ ਦਿੰਦੇ, ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ, ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ। ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ, ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ ਇੱਕ ਸੈਕਿੰਡ ਤੋਂ ਵੀ ਘੱਟਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Which is going on. Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: ਸੋ ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ ਨੋ। ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ, ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਣਾ ਹੀ ਪਾਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਆ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ। ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ, ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕ੍ਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਜ਼ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸਿੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ ਇਹ ਬੜੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਜੰਗ ਦੀ ਸਥਿਤੀ ਦੇ ਵਿੱਚ। ਸਵਾਲ ਇਹ ਹੈ ਕਿ ਕੀ ਜੰਗ ਹੋ ਗਈ ਹੈ? ਸਾਊਦੀ ਅਰਬ ਦੇ ਖਿਲਾਫ ਹੁਤੀਆਂ ਨੇ ਜੰਗ ਛੇੜ ਦਿੱਤੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਦੂਜਾ ਸਵਾਲ ਇਹ ਹੈ ਕਿ ਉਹ ਬ੍ਰਿਟੇਨ ਜਿਹੜਾ ਪਹਿਲਾਂ ਅਮੈਰੀਕਾ ਨੂੰ ਮਨ੍ਹਾ ਕਰ ਗਿਆ ਸੀਗਾ ਕਿ ਈਰਾਨ ਦੇ ਉੱਤੇ ਅਟੈਕ ਕਰਨਾ, ਅਮੈਰੀਕਾ ਕਹਿੰਦਾ ਸੀਗਾ ਕਿ ਇੰਗਲੈਂਡ ਨਾ ਲਾਏਗਾ ਸਾਡੇ, ਇੰਗਲੈਂਡ ਕਹਿੰਦਾ ਨਾ, ਆਸਟ੍ਰੇਲੀਆ ਨਾ ਲਾਏਗਾ, ਆਸਟ੍ਰੇਲੀਆ ਕਹਿੰਦਾ ਨਾ, ਫਰਾਂਸ ਇਟਲੀ ਸਾਰੇ ਮੁੱਕਰ ਗਏ। ਫਿਰ ਅਮਰੀਕਾ ਨੇ ਫਿਰ ਇਹਨਾਂ ਨੂੰ ਗਾਲਾਂ ਕੱਢੀਆਂ, ਯਾਰ ਤੁਸੀਂ ਚੰਗੇ ਹੋ, ਮੈਂ ਇਕੱਲਾ ਹੀ ਲੜੀ ਜਾਂਦਾ। ਅਤੇ ਫਿਰ ਇਹ ਸਾਰੀਆਂ ਕੰਟਰੀ ਕਹਿੰਦੇ ਇਕੱਲੇ ਥੋੜ੍ਹੇ ਲੜ ਰਹੇ ਹੋ ਬਾਈ ਜੀ, ਤੁਸੀਂ ਇਜ਼ਰਾਈਲ ਵੀ ਤਾਂ ਤੁਹਾਡੇ ਨਾਲ ਹੈ। ਅਤੇ ਹਾਂ ਠੀਕ ਹੈ, ਫਿਰ ਇਜ਼ਰਾਈਲ ਨਾਲ ਹੈ, ਅਮਰੀਕਾ ਕਹਿੰਦਾ ਫਿਰ ਤੁਸੀਂ ਵੀ ਆਓ। ਉਹ ਕਹਿੰਦੇ ਅਸੀਂ ਥੋੜ੍ਹੇ ਕਿਹਾ ਸੀਗਾ ਤੁਹਾਨੂੰ ਵੀ ਈਰਾਨ ਦੇ ਉੱਤੇ ਅਟੈਕ ਕਰੋ, ਇਜ਼ਰਾਈਲ ਨੇ ਕੀਤਾ, ਤੁਸੀਂ ਸਾਥ ਦਿੱਤਾ, ਸਾਡੇ ਤੋਂ ਪੁੱਛ ਕੇ ਕੀਤਾ। ਸੋ ਇਸ ਕਰਕੇ ਉਹ ਇੰਗਲੈਂਡ ਜਿਹੜਾ ਉਸ ਵੇਲੇ ਅਮੈਰੀਕਾ ਦਾ ਸਾਥ ਨਹੀਂ ਸੀ ਦੇ ਰਿਹਾ, ਆਹੀ ਹਾਲੇ ਫਰਵਰੀ ਜੁੰਮਾ ਚਾਰ ਦਿਨ ਨਹੀਂ ਹੋਏ ਹੈਗੇ, ਫਰਵਰੀ 'ਚ ਕੀਤਾ ਸੀਗਾ ਨਾ ਅਟੈਕ, ਅਤੇ ਹੁਣ ਸਾਊਦੀ ਅਰਬ ਦਾ ਸਾਥ ਦੇਣ ਦੇ ਲਈ ਤਿਆਰ ਹੈ। ਐਂਡ ਯੂਨਾਈਟਿਡ ਕਿੰਗਡਮ ਇਜ਼ ਦੀ ਫਸਟ ਕੰਟਰੀ ਜਿਹੜੀ ਅੱਗੇ ਆਈ ਹੈ, ਹਾਲਾਂਕਿ ਆਉਣਾ ਚਾਹੀਦਾ ਸੀਗਾ ਤੁਰਕੀ ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੁਤੀਆਂ ਦੇ ਨਾਲ, ਅਸੀਂ ਸਿਖਾਉਂਦੇ ਹਾਂ ਸਬਕ, ਸਮਝੌਤਾ ਕਾਹਦੇ ਲਈ ਕੀਤਾ ਆਪਾਂ, ਹੱਥਾਂ 'ਚ ਹੱਥਾਂ ਪਾ ਕੇ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ, ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ, ਮੰਨਿਆ ਜਾਊਗਾ। ਤਾਂ ਉਹ ਕਿੱਥੇ ਗਿਆ ਪਾਕਿਸਤਾਨ, ਉਹ ਕਿੱਥੇ ਗਿਆ ਤੁਰਕੀ, ਉਹ ਤਾਂ ਨਹੀਂ ਆ ਰਹੇ ਹੈਗੇ। ਪਰ ਹੁਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ ਨੂੰ ਆਉਣਾ ਪੈ ਰਿਹਾ, ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ, ਹਥਿਆਰ ਨਹੀਂ ਹੈਗੇ, ਹੁਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ, ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ, ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ, ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ। ਇਸ ਤੋਂ ਵੱਧ ਕੇ ਕੀ ਹੋ ਸਕਦਾ, ਆਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ, ਉਹਦੇ 'ਤੇ ਅਟੈਕ ਕਰ ਗਏ। ਹੁਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ। ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ, ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ। ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ ਈਰਾਨ ਨੇ ਹੌਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ, ਹੌਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ ਜਿੱਥੋਂ ਸਾਊਦੀ ਅਰਬ, UAE, ਯਮਨ ਤਾਂ ਨਹੀਂ, ਜੋਰਡਨ, ਜਾਂ ਜਿਹੜੇ ਇੱਕ ਇੰਪੋਰਟੈਂਟ ਮੁਲਕ ਹੈਗਾ ਉੱਥੇ ਬਹਰੀਨ ਅਤੇ UAE, ਇਹ ਸਾਰੇ ਕੰਟਰੀਜ਼ ਜਿਹੜੇ ਨੇ, ਓਮਾਨ, ਇਹ ਸਾਰੇ ਟ੍ਰੇਡ ਕਰਦੇ ਨੇ, ਉੱਥੋਂ ਤੇਲ ਕੱਢਦੇ ਨੇ ਅਤੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਥਰੂ ਸੀ ਰੂਟ ਜਾਂਦਾ। ਉਹ ਭੀੜਾ ਜਿਹਾ ਰਸਤਾ ਜਿਹਨੂੰ ਹੌਰਮੁਜ਼ ਸਟ੍ਰੇਟ, ਉਹਦੇ 'ਤੇ ਈਰਾਨ ਨੇ ਕਬਜ਼ਾ ਲਿਆ ਹੋਇਆ। ਇੱਕ ਉਹਦਾ ਇੱਧਰਲਾ ਪਾਸਾ ਵੀ ਸੀ, ਇਹ ਸੀਗਾ ਈਸਟਰਨ ਸਾਈਡ, ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ। ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ, ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ, ਸਮੁੰਦਰੀ ਰਸਤਿਆਂ ਦੇ ਵਿਚਕਾਰ। ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ, ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ। ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ, ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ, ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ। ਉਦੋਂ ਆਪਣੇ ਆਹ ਕਿਹੜਾ ਸਾਧੂਆਂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਰਿਸ਼ੀ ਸੁਣਕ ਹੁੰਦੇ ਸੀਗੇ ਉਦੋਂ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ, ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ। ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ, ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ, ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ, ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ। ਇਨਫੈਕਟ ਮਤਲਬ ਰਿਆਦ, ਮਤਲਬ ਡੂ ਅੰਡਰਸਟੈਂਡ, ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ, ਐਡਾ ਵੱਡਾ ਸ਼ਹਿਰ ਹੈ ਨਾ, ਪਹਿਲਾਂ ਦੁਬਈ ਦੇ ਉੱਤੇ ਵੀ, ਦੋਹਾ ਦੇ ਉੱਤੇ ਵੀ ਹੋਏ ਹਮਲੇ, ਹਾਲਾਂਕਿ ਉਹ ਛੋਟੇ ਮੋਟੇ ਸੀਗੇ, ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਡਿੱਗੇ ਸੀਗੇ ਆ ਕੇ। ਬਟ ਸਾਊਦੀ ਅਰਬ 'ਚ ਮੱਕਾ, ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ, ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ। ਫਿਰ ਜਿਹੜਾ ਰਿਆਦ ਸਿਟੀ ਹੈ ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ, ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ, ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ। ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਈਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਰਟਰ ਹੈ ਹੈੱਡਕੁਆਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ, ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਤੀ ਬਾਗੀ ਬਹੁਤ ਮਜ਼ਬੂਤ ਨੇ, ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੁਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੁਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ ਔਰ ਇਹਦੇ 'ਚ ਹੁਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ ਉਹ ਜਾ ਰਹੇ ਸੀਗੇ ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ ਅਤੇ ਹੁਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ ਅਤੇ ਹੁਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ, ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ, ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ ਹੈ 3-5 ਕਰ ਦਿੰਦਾ ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ ਪਰ ਜਿਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਿਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ, ਬਦਲ ਕੀ ਹੋ ਰਿਹਾ ਜਬੂਤੀ ਦੇ ਵਿੱਚ। ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆਂ 'ਚ। ਐਨੀਵੇਜ਼, ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਨੇ, ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ ਹੈ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ। ਅੱਛਾ, ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ, ਉਹਦੇ ਨਾਮ ਦੇ ਉੱਤੇ ਹੂਤੀ ਪਿਆ। ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ, ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼, 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ, ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ। ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ, ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ, ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ, ਵੈਸਟਰਨ ਕੰਟਰੀਜ਼, ਅਮੈਰੀਕਾ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੂਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮਰੀਕਾ ਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਈਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਈਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ। ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਉਹ ਹੂਤੀਆਂ ਦੇ ਕੋਲ ਜਾਂਦੀ ਹੈ। ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਈਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ। ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ, ਇੱਦਾਂ ਲੜਨਾ। ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੀਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂੰਹ ਮਨਸੂਰ ਹਾਦੀ, ਉਹਦੇ ਖਿਲਾਫ਼ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਹਾਦੀ ਜਿਹੜੇ ਸੀਗੇ ਮਨਸੂਰ ਹਾਦੀ ਉਹ ਅਬਦੁੱਲਾ ਸਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਲੇਹ ਦੇ ਨਾਲ ਸਮਝੌਤਾ ਕਰ ਲਿਆ, ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ, ਸਲੇਹ ਦੇਖ ਤੇਰੀ ਅਤੇ ਸਾਡੀ ਬਣਦੀ ਨਹੀਂ ਸੀਗੀ, ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ, ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ, ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ, ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ UAE, ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ। ਅਤੇ 2017 ਦੇ ਵਿੱਚ ਸਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ, ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ। ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ, ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼, ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ ਉਹ, ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ, ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ, ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ, ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ। ਉਸ ਤੋਂ ਪਹਿਲਾਂ ਦਾ ਜਿਹੜਾ, ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ। ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ, ਜਿਹੜੇ ਕਿ ਕਿਵੇਂ ਕਹਿੰਦੇ ਆਪਾਂ, ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ, ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ, ਅਫਗਾਨਿਸਤਾਨ ਤੋਂ ਕਿੱਥੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ, ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ। ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ 7ਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ। ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ, ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ, ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ, ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ, ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਵੇਂ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ, ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਹਾਂ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ, ਜਿਹੜੇ ਵਿਰੋਧੀ ਕਬੀਲੇ ਸੀ, ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕੇਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਓਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ। ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ। ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ, ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਦੀ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਹੈ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ। ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਅਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਅਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫੇਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ, ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ, ਜਿਹੜਾ ਨਾ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਅਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਅਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਅਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਅਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਅਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਂਦਾ ਸੀ। ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ, ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ, ਇਹ ਸਾਊਦੀ ਅਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ, ਔਰ ਇਨਫੈਕਟ ਦੁਨੀਆ ਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਟੋਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਅਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 ਬਿਲੀਅਨ ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਅਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਅਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ, ਫਿਊਲ ਤੋਂ ਇਲਾਵਾ ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ, ਸੋ ਇਸ ਕਰਕੇ। ਅਤੇ ਹੂਤੀਆਂ ਨੇ ਅਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ ਅਰਾਮਕੋ ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ। ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ, ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ, ਔਰ ਮੱਕਾ, ਮਦੀਨਾ, ਜਿੱਦਾ, ਰਿਆਦ ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ, ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ, ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ, ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਸ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ, ਅਤੇ ਇਸੇ ਕਰਕੇ ਸਾਊਦੀ ਅਰਬ ਦੀ, UAE ਦੀ, ਬਹਿਰੀਨ ਦੀ, ਪਾਕਿਸਤਾਨ ਦੀ ਜਿਹੜੇ ਜ਼ਿਆਦਾਤਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਣਾ ਕਿਉਂਕਿ ਇਹ ਆ ਲਾਫਟਰ ਥੈਰੇਪੀ ਅਤੇ ਲਾਫਟਰ ਥੈਰੇਪੀ ਦੇ ਵਿੱਚ ਹੱਸਣ ਹਸਾਉਣ ਦੇ ਲਈ ਚੁਟਕੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਆਈ ਸੀ ਤਵਨੀਤ ਅਤੇ ਆਪਾਂ ਤਵਨੀਤ ਤੋਂ ਹੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤਵਨੀਤ ਐਂਡ ਸਿਬਲਿੰਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
3: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ ਅੰਕਲ ਜੀ
3: ਆਂਟੀ ਜੀ ਨੀ,
2: ਆਂਟੀ ਮਾਈਨਸ ਕਰ ਦਿਓ ਪੁੱਤ। ਅੱਜ ਆਂਟੀ ਦੀ ਵੀ ਛੁੱਟੀ ਹੋ ਗਈ, ਤੁਹਾਡੀ ਛੁੱਟੀ ਹੋ ਗਈ ਨਾ, ਆਂਟੀ ਦੀ ਵੀ ਛੁੱਟੀ ਹੋ ਗਈ। ਸਾਰੇ ਛੁੱਟੀਆਂ ਤੇ ਛੁੱਟੀ ਛੁੱਟੀਆਂ ਤੇ ਪਤਾ ਨੀ ਕਿਤੇ, ਨੀ ਹਾਲੇ ਨੀ ਕਿਤੇ ਗਏ, ਹਾਲੇ ਤਿਆਰੀ ਕਰਦੇ।
3: ਗੱਡੀ ਖਰਾਬ ਹੋ ਗਈ
2: ਆ। ਗੱਡੀ ਖਰਾਬ ਹੋ ਗਈ ਆ, ਤੁਹਾਨੂੰ ਕਿੱਦਾਂ ਪਤਾ ਲੱਗਾ? ਨਹੀਂ ਉਹ ਠੀਕ ਨਹੀਂ ਆ ਪੁੱਤ। ਛੁੱਟੀਆਂ ਹੋਈਆਂ ਨਾ, ਹੈਂ
3: ਅੱਖਾਂ ਖਰਾਬ ਹੋ ਗਈ।
2: ਓ ਤੁਹਾਨੂੰ ਕਿੱਦਾਂ ਪਤਾ ਲੱਗਾ?
3: ਸੋਚਿਆ।
2: ਅੱਛਾ ਗੈਸ ਕੀਤਾ।
3: ਹਾਂਜੀ,
2: ਤੁਸੀਂ ਤੇ ਬੜੇ ਗੁਣੀ ਗਿਆਨੀ ਹੋ, ਹੈ ਤੁਹਾਡੀਆਂ ਤੇ ਪ੍ਰੈਡਿਕਸ਼ਨ ਬੜੀਆਂ ਸੱਚ ਹੁੰਦੀਆਂ।
3: ਹਾਂਜੀ,
2: ਓ ਵੈਰੀ ਇੰਟੈਲੀਜੈਂਟ, ਤੁਹਾਡੀ ਤੇ ਸਿਕਸ ਸੈਂਸ ਕੰਮ ਕਰਦੀ ਹੈ, ਹੈ ਅੰਤਰਜਾਮੀ ਬੱਚੇ ਤੁਸੀਂ ਤੇ।
3: ਹਾਂਜੀ,
2: ਕੱਲ ਫਿਰ ਕਿੱਥੇ ਗਏ ਸੀ ਸਾਈਕਲ ਲੈ ਕੇ? ਜਦੋਂ
3: ਅਸੀਂ ਘਰੇ ਪਹੁੰਚ ਗਏ ਮੀਂਹ ਪੈਣ ਸ਼ੁਰੂ ਹੋ ਗਿਆ।
2: ਓ ਚੱਕਰ ਜਿਆਦਾ ਚੜ ਗਏ ਨਾ ਤੁਸੀਂ, ਬੱਦਲ ਜਿਆਦਾ ਲਵੇਟ ਲਏ ਤੁਸੀਂ ਚੱਕਰ ਲਾ ਲਾ ਕੇ, ਹੈਨਾ? ਤੁਸੀਂ ਬੱਦਲ ਨਚੋੜਤੇ।
3: ਅਸੀਂ ਆਪਾਂ ਪੁਰਾਣਾ ਕਿੰਡਰ ਦੇਖ ਕੇ ਆਈ ਸੀ।
2: ਅੱਛਾ ਪੁਰਾਣਾ ਕਿੰਡਰ, ਓਕੇ। ਪੇਂਟ ਕਰ ਦਈਏ ਪੁਰਾਣੇ ਨੂੰ,
3: ਹੈ
2: ਪੇਂਟ ਕਰ ਦਈਏ ਪੁਰਾਣੇ ਕਿੰਡਰ ਨੂੰ?
3: ਹਾਂ ਨਹੀਂ,
2: ਹਾਂ ਉਹਦੇ ਰਹਿਣ ਦਈਏ।
3: ਹਾਂਜੀ, ਕਿਉਂਕਿ ਆਲਰੇਡੀ ਚੇਂਜ ਹੋਇਆ।
2: ਅੱਛਾ ਉਦਾਂ ਹੀ ਚੇਂਜ ਹੋ ਗਿਆ, ਓਕੇ ਚਲੋ ਫਿਰ ਰਹਿਣ ਦਿੰਦੇ ਆ, ਫਿਰ ਤੁਸੀਂ ਕਹਿੰਦੇ ਹੋ ਤਾਂ ਰਹਿਣ ਦਿੰਦੇ ਆ।
3: ਓਕੇ,
2: ਕੀ ਲਿਆਇਓ ਫਿਰ ਅੱਜ?
3: ਇੱਕ ਬੋਲੀ।
2: ਓਕੇ ਕਿਹੜੀ ਕਿਹੜੀ?
3: ਮਾਸੀ ਨੇਤਾ ਮੇਰੇ ਖਾਦੇ, ਮਾਸੀ ਨੇਤਾ ਮੇਰੇ ਖਾਦੇ, ਪੁਆ ਦੇ ਖਾਦੇ ਦੋਦੇ, ਪੁਆ ਦੇ ਖਾਦੇ ਦੋਦੇ। ਇਹਨੇ ਕੀ ਨੱਚਣਾ ਖੜ ਖੜ ਕਰਦੇ
2: ਗੁੱਡੇ, ਇਹਨੇ ਕੀ ਨੱਚਣਾ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ
3: ਨੱਚਲਾ ਇਹਨੇ ਕੀ ਨੱਚਲਾ
2: ਖੜ ਖੜ ਕਰਦੇ ਗੁੱਡੇ ਇਹਨੇ
3: ਕੀ ਨੱਚਣਾ ਕਿਚਨ ਚ ਨੱਚ ਰਿਹਾ।
2: ਓ ਹੋ ਵੀਰ ਜੀ ਰੌਣ ਕੀ ਬੰਦਾ ਹੈ।
3: ਹਾਂਜੀ,
2: ਹੈ ਫਨ ਕਰਦਾ।
3: ਹਾਂਜੀ
2: ਤੇ ਨੈਕਸਟ ਵਾਰੀ ਕਿਹਦੀ ਆ? ਭੰਗੜਾ ਭੁੰਗੜਾ ਪਾ ਕੇ ਤੇ ਜਰਾ ਨੇੜੇ ਆ ਜਾ। ਹੈ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨੀ ਜੀ।
2: ਉਹ ਸਤਿ ਸ਼੍ਰੀ ਅਕਾਲ ਵੀਰ ਜੀ,
3: ਕੀ ਹੈ ਹਾਲ ਹੈ?
2: ਉਹ ਠੀਕ ਹੈ ਵੀਰ ਜੀ, ਤੁਸੀਂ ਦੱਸੋ ਠੀਕ ਠਾਕ ਹੋ?
3: ਹਾਂਜੀ, ਜੋ ਮੈਂ
2: ਨਹੀਂ ਆਈ ਥਿੰਕ ਮੈਂ ਐਸ਼ਲੀਨ ਨਾਲ ਗੱਲ ਕਰਦਾ ਸੀ।
3: ਆਪਣੇ ਪਰਸਨ ਨੂੰ ਦੱਸ ਰਹੇ ਸੀ, ਮੈਂ ਹੇਅਰ ਕੀਤਾ।
2: ਅੱਛਾ, ਹੇਅਰ ਕੀਤਾ ਤੁਸੀਂ?
3: ਹਾਂਜੀ
2: ਯਾਰ, ਤੁਸੀਂ ਸਾਰਾ ਕੁਛ ਹੀ ਸੁਣ ਲੈਂਦੇ ਜੇ ਤੁਸੀਂ।
3: ਹਾਂਜੀ,
2: ਇਦਾਂ ਨਾ ਕਰਿਆ ਕਰੋ, ਪ੍ਰਾਈਵੇਸੀ ਰਹਿੰਦਾ ਕਰੋ ਤੁਸੀਂ ਥੋੜੀ ਜੀ।
3: ਓਕੇ ਓਕੇ ਖੁਦੀ
2: ਓਕੇ। ਤੁਸੀਂ ਗੱਲਾਂ ਸੁਣ ਕੇ ਤੇ ਫਿਰ ਦੱਸਿਓ ਨਾ ਕਿਸੇ ਨੂੰ। ਓਕੇ
3: ਓਕੇ
2: ਓਕੇ, ਸੀਕ੍ਰੇਟ ਰੱਖਣਾ ਤੁਸੀਂ। ਮੇਰਾ ਸੀਕ੍ਰੇਟ ਰੱਖੋਗੇ ਤੇ ਫਿਰ ਮੈਂ ਤੁਹਾਡਾ ਸੀਕ੍ਰੇਟ ਰੱਖੂੰਗਾ। ਪਤਾ ਨੀ ਹੁਣ ਮੈਲਬਨ ਚ ਕਿਉਂ ਗੱਡੀਆਂ ਖਰਾਬ ਹੁੰਦੀਆਂ, ਸਿਡਨੀ ਚ ਤੇ ਤੁਸੀਂ ਦੱਸਿਆ ਸੀ, ਮੈਲਬਨ ਚ ਕਿਉਂ ਖਰਾਬ
3: ਹੁੰਦੀਆਂ?
2: ਅੱਛਾ, ਮੈਲਬਨ ਵਾਲੇ ਵੀ ਨੀ ਕਰਦੇ?
3: ਇਲੈਕਟ੍ਰਿਸਿਟੀ।
2: ਅੱਛਾ, ਬੱਤੀ ਵਾਲੀਆਂ ਗੱਡੀਆਂ ਵਾ। ਓਕੇ ਓਕੇ ਓਕੇ ਓਕੇ, ਠੀਕ ਆ। ਇਹ ਯਾਰ ਕਰਨਾ ਪੈਣਾ ਕੋਈ ਹੱਲ ਹੈ ਨਾ, ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਇਹਨਾਂ ਕਰਕੇ ਟ੍ਰੈਫਿਕ ਬੜੀ ਹੁੰਦੀ।
3: ਮੈਨੂੰ ਤੇਲ ਵਾਲੇ ਗੱਡੀਆਂ ਪਸੰਦ ਨੇ।
2: ਅੱਛਾ ਤਾਂ
3: ਬੂਮ।
2: ਅੱਛਾ ਤੂੰ ਹੋ ਹੋ ਬੱਲੇ, ਤੁਸੀਂ ਤੇ ਫਿਰ ਵੀਰ ਜੀ ਪੂਰੀ ਮਤਲਬ ਡੂਮ ਬੂਮ ਕਰਾਉਂਦੇ ਹੋ ਨਾ।
3: ਹਾਂਜੀ
2: ਗੁੱਡ, ਕੀ ਸੁਣਾਓਗੇ?
3: ਮਮਾ ਖਾਦੇ
2: ਹੈ,
3: ਮਮਾ ਕਰਾਉਂਦੇ।
2: ਅੱਛਾ, ਮਮਾ ਵੀ ਕਰਾਉਂਦੇ ਆ?
3: ਹਾਂਜੀ।
2: ਵਾਹ, ਤੇ ਕੀ ਸੁਣਾਓਗੇ ਫਿਰ ਅੱਜ?
3: ਇੱਕ ਬੁਜਾਲਤ।
2: ਓਕੇ
3: ਓਕੇ, ਦੀ ਚੀਜ਼ ਹੈ ਜਿਹਦੀ ਮੈਂ ਖਾਦੇ ਵਾ ਕੋਈ ਹੋਰ ਨੀ ਖਾਦਾ।
2: ਹੈ ਕਿਹੜੀ ਚੀਜ਼ ਹੈ ਜਿਹੜੀ? ਉਹ ਕਿਹੜੀ ਚੀਜ਼ ਹੈ ਜਿਹੜੀ ਮੈਂ ਖਾਂਦੇ ਪਰ ਕੋਈ ਹੋਰ ਨੀ ਖਾਂਦਾ?
3: ਨਹੀਂ ਉਹ ਨੀ ਹੈ, ਉਹ ਨੀ ਹੈ।
2: ਹੈ ਕੋਈ ਨੀ ਕੋਈ ਨੀ, ਠੀਕ ਆ।
3: ਮੈਂ ਇੱਕ ਬੋਲੀ ਸੁਣਾਉਣੀ।
2: ਬੋਲੀ ਸੁਣਾਉਣੀ ਆ? ਓਕੇ ਓਕੇ, ਹਾਂਜੀ।
3: ਵਾਲੀ ਬੱਸੀ ਖੱਤਣ ਗਿਆ ਸੀ, ਵਾਲੀ ਬੱਸੀ ਖੱਤਣ ਗਿਆ ਸੀ, ਖੱਤੇ ਲੈਂਦਾ ਬਟਾਂ ਬਜਵੇਂ ਸਾਈਕਲ ਤੇ,
2: ਤਲੀਆਂ ਵਜਾਉਂਦਾ
3: ਜਾ ਬਜ ਮੇਰੇ ਸਾਈਕਲ ਤੇ, ਤਲੀਆਂ ਵਜਾਉਂਦਾ ਜਾ
2: ਬਜ ਮੇਰੇ
3: ਬਲੇ ਬਲੇ ਬਲੇ
2: ਬਲੇ ਬਲੇ
3: ਜਿੰਦਾਬਾਦ।
2: ਨਹੀਂ ਇਹ ਤੇ ਏਦਾਂ ਨਹੀਂ, ਬਜ ਮੇਰੇ ਸਾਈਕਲ ਤੇ ਅੱਖ ਮਾਰ ਗਿਆ ਡੱਡੂ, ਏਦਾਂ ਨਹੀਂ। ਓਦਾਂ ਕਰਕੇ ਵੇਖੋ ਹਾਂ ਭਲਾ। ਥੈਂਕ ਯੂ ਵੀਰ ਜੀ।
3: ਸਰਦਾਰ
2: ਜੀ ਬੱਲੇ ਬੱਲੇ
3: ਤੇ ਯਾਦ ਰੱਖੋ, ਤੁਸੀਂ ਕਿਸੇ ਦਿਨ ਕਿਹਾ ਸੀ ਮੈਨੂੰ ਇੱਕ ਗਿਫਟ ਦੇਣਾ,
2: ਤੋ ਤੁਸੀਂ ਆਉਂਦੇ ਹੀ ਨਹੀਂ ਤੇ
3: ਬੋਲੀ ਜੀ ਮੈਂ ਬੋਲੀ ਆ ਮੈਂ ਨਾਈਸ ਸੁਣਾਈ ਸੀ।
2: ਯਾਰ ਤੁਸੀਂ ਆਉਂਦੇ ਹੀ ਨਹੀਂ ਆ, ਤੇ ਜਦੋਂ ਆਓਗੇ ਫਿਰ ਮੈਨੂੰ ਦੱਸ ਕੇ ਆਇਓ ਨਾ ਵੀ ਅੱਜ ਆਉਣਾ ਵਾ, ਇੱਕ ਦਿਨ ਪਹਿਲਾਂ ਮੈਨੂੰ ਦੱਸਿਓ ਫਿਰ ਮੈਂ ਲੈ ਕੇ ਆਊਂਗਾ।
3: ਓਕੇ
2: ਠੀਕ ਆ।
3: ਓਕੇ
2: ਚਲੋ ਫਿਰ ਲਿਆਓ ਫਿਰ ਭੈਣ ਜੀ ਦੇ ਨਾਲ
3: ਕਰਾਂਗੇ। ਥਰਸਡੇ ਨੂੰ ਜਾਓਗੇ ਬਿਕੋਜ਼ ਥਰਸਡੇ ਦਾਦਾ ਨੂੰ ਆਓਗੇ ਜੌਬ ਤੋਂ ਵਾਪਸ।
2: ਓਕੇ ਓਕੇ ਓਕੇ, ਠੀਕ ਆ ਠੀਕ ਆ। ਓਕੇ ਓਕੇ, ਇਹ ਵੀ ਠੀਕ ਆ, ਲਿਆਓ ਫਿਰ
3: ਦੀਦੀ ਨਾਲ ਗੱਲ ਕਰ ਲਓ।
2: ਅੱਛਾ ਹੈਲੋ, ਸਤਿ ਸ਼੍ਰੀ ਅਕਾਲ ਦੀਦੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ।
2: ਸਤਿ ਸ਼੍ਰੀ ਅਕਾਲ ਤਮਨੀਤ ਜੀ, ਕੀ ਹਾਲ ਹੈ, ਕੀ ਕਰਦੇ ਛੁੱਟੀਆਂ ਚ ਫਿਰ ਅੱਜ ਕੱਲ?
3: ਕੱਲ ਮੇਰੇ ਚਾਚੀ ਜੀ ਤੇ ਚਾਚਾ ਜੀ ਆਏ ਸੀ ਤੇ ਫੇਰ ਤੇ ਕਨਵਰ ਤੇ ਫੇਰ ਅਸੀਂ ਖੇਡੇ ਤੇ ਫਿਰ ਉਹ ਜਾਂਦਾ ਨਹੀਂ ਸੀ ਤੇ ਉਹ ਫਿਰ ਜੋ ਅਸੀਂ ਮਗੇਦੀ ਚ ਬਿਠਾ ਰਹੇ ਸੀ ਸੀਟ ਚ ਉਹ ਬਾਬਾ ਥੱਲੇ ਥੱਲੇ ਉਤਰੀ ਜਾਂਦਾ ਸੀ ਤੇ ਫਿਰ ਉਹਨਾਂ ਨੂੰ ਫੇਰ ਅੰਦਰ ਲੈ ਕੇ ਆਏ, ਪਹਿਲਾਂ ਦੁੱਧ ਪਿਆਏ ਤੇ ਫਿਰ ਖੇਡਿਆ, ਫਿਰ ਉਹ ਟਾਇਰਡ ਹੋ ਗਿਆ ਤੇ ਫਿਰ ਉਹ ਫੇਲ ਗਿਆ ਕਰੇ।
2: ਅੱਛਾ ਓਕੇ ਓਕੇ ਓਕੇ ਓਕੇ ਓਕੇ ਠੀਕ
3: ਹੈ ਇੱਥੇ ਲਾਈਕ ਕਰਦਾ ਤਾਇਆ ਦੇ ਘਰ
2: ਅੱਛਾ ਤਾਇਆ ਜੀ ਦੇ ਘਰ ਲਾਈਕ ਕਰਦਾ ਵਾ ਓਕੇ ਉਹ ਤੁਹਾਡੇ ਨਾਲ ਫਿਰ ਖੇਡਣਾ ਲਾਈਕ ਕਰਦਾ ਨਾ
3: ਹਾਂਜੀ
2: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੀ ਸੁਣਾਓਗੇ ਫਿਰ
3: ਇੱਕ ਬੁਜਾਰਤ
2: ਓਕੇ
3: ਉਸ ਬੁਜਾਰਤ ਲਈ ਦੋ ਆਨਸਰਸ ਨੇ
2: ਓਕੇ
3: ਉਹ ਕਿਹੜੀ ਚੀਜ਼ ਆ ਜੇ ਕੋ ਦੰਦ ਨੇ ਬਟ ਉਹ ਵੱਧ ਨਹੀਂ ਸਕਦੀ
2: ਕੋਈ ਹਿੰਟ ਹੀ ਦੇ ਦੋ ਫਿਰ
3: ਇੱਕ ਸਿਰ ਵਾਲੀ ਹੁੰਦਾ ਤੇ ਇੱਕ ਮੂੰਹ ਵਾਲੀ ਹੁੰਦਾ
2: ਇੱਕ ਸਿਰ ਚ ਪਾਉਣ ਲਈ ਹੁੰਦਾ ਤੇ ਇੱਕ ਮੂੰਹ ਚ ਪਾਉਣ ਲਈ ਕਿਹੜੀ ਚੀਜ਼ ਹੋਈ ਫਿਰ
3: ਪਤਾ ਨੀ ਤੁਸੀਂ ਗੈਸ ਕਰੋ
2: ਚੋਰੀ ਚੋਰੀ ਦੱਸ ਦੋ ਚੋਰੀ ਚੋਰੀ ਦੱਸ ਦੋ ਮਾੜਾ ਮਾੜਾ ਜਾ ਨਹੀਂ ਹੈਂ ਹੈਲੋ
3: ਚੋਰੀ
2: ਚੋਰੀ ਚੋਰੀ ਦੱਸ ਦੋ
3: ਨਹੀਂ
2: ਨਹੀਂ ਓਕੇ ਚਲੋ ਫਿਰ ਮੈਂ ਹਾਰ ਗਿਆ
3: ਸੀ ਤੋਂ ਸਟਾਰਟ ਹੁੰਦਾ
2: ਸੀ ਤੋਂ ਕੈਟ ਸੀ ਤੋਂ ਤੇ ਕੈਟ ਹੁੰਦੀ ਆ
3: ਨਹੀਂ
2: ਹਾਂ
3: ਉਹਦੇ ਕੋ ਦੰਦ ਦੇ ਤੋ ਵੱਧ ਵੀ ਸਕਦੀ
2: ਕੁੱਤਾ ਹੁੰਦਾ ਫਿਰ ਉਹ ਤੇ ਕੇਤ ਹੁੰਦਾ ਸੱਚ ਹੋ ਸੀ ਤੋਂ
3: ਕੀ ਡੌਗ ਦੀ ਤੋਂ ਹੁੰਦਾ
2: ਕੁੱਤਾ ਡੌਗ ਤੋਂ ਹੁੰਦਾ ਅੱਛਾ ਕੁੱਤਾ ਹਾਂ ਸੱਚ ਕੁੱਤਾ ਤੇ ਡੌਗ ਹੁੰਦਾ ਤੇ ਕੈਟ ਬਿੱਲੀ ਦੀ ਸਹੇਲੀ ਹੁੰਦੀ ਆ ਉਹ ਵੀ ਨਹੀਂ ਹੋਰ ਫਿਰ ਸੀ ਤੋਂ
3: ਤੇ ਮੰਮਾ ਜੋ ਛੋਟੇ ਸੀ ਉਹਦਾ ਇੱਕ ਕੁੱਤਾ ਆਇਆ ਮੰਮਾ ਕੇਲਾ ਖਾ ਰਹੇ ਸੀ ਬੈਠ ਕੇ ਮੰਮਾ ਨੇ ਇੱਕ ਨਵੀਂ ਖੇਡ ਲੱਭ ਲਈ ਮੰਮਾ ਨੇ ਪੂਛ ਕੁੱਤਾ ਦੀ ਪੂਛ ਖਿੱਚੀ ਤੇ ਫਿਰ ਕੁੱਤਾ ਨੇ ਮੰਮਾ ਨੂੰ ਡੰਡੀ ਪੋੜਤੀ ਮੂੰਹ ਤੇ ਨਿਸ਼ਾਨ ਪਿਆ ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨਾ ਜੀ ਪੈਰੀਆਂ ਚ ਕੁਛ ਕਰਦੇ ਸੀ ਤੇ ਨਾਨਾ ਜੀ ਕੁਛ ਭੱਜ ਕੇ ਆਏ ਤੇ ਫਿਰ ਮੰਮਾ ਨੂੰ ਚੁੱਕਿਆ ਤੇ ਹੋਸਪਿਟਲ ਲੈ ਕੇ ਗਏ
2: ਓ ਮੰਮਾ ਬੜੀ
3: ਤੇ ਮੰਮਾ ਦੇ ਚਾਲੀ
2: ਟੀਕੇ ਲੱਗੇ
3: ਚੌਦਾਂ
2: ਟੀਕੇ ਲੱਗੇ ਓਹੋ ਨਹੀਂ ਮੈਂ ਹਾਰ ਗਿਆ
3: ਇੱਕ ਕੰਗੀ ਇੱਕ ਆਨਸਰ ਕੰਗੀ ਤੇ ਦੂਜਾ ਆਨਸਰ ਨਕਲੀ ਦੰਦ
2: ਦੂਜਾ ਆਨਸਰ ਨਕਲੀ ਦੰਦ
3: ਹਾਂਜੀ
2: ਅੱਛਾ ਦੋ ਆਨਸਰ ਆ ਹੈਂ ਮੈਂ ਕੱਲਾ ਹੀ ਨਾ ਮੇਰੀ ਤੁਸੀਂ ਹੈਲਪ ਵੀ ਨੀ ਕੀਤੀ ਤੁਸੀਂ ਤੇ ਬੜੀ ਕੁੜੀ ਹੋ ਤੁਸੀਂ ਨਾ ਬੇਰਹਿਮ ਹੋ ਤੁਸੀਂ ਹੈਲਪ ਵੀ ਨੀ ਕਰਦੀਆਂ ਬਾਕੀ ਪੀਪਲ ਤੋਂ ਹੈਲਪ ਲੈ ਸਕਦੇ ਸੀ ਚਲੋ ਕੋਈ ਨੀ ਫਿਰ ਮੈਂ ਕੱਲ ਚੇਤਾ ਰੱਖੂਗਾ ਥੈਂਕ ਯੂ ਬਾਕੀ ਪੀਪਲ ਨੇ ਹੈਲਪ ਕੀਤੀ ਉਦਾਂ ਮੇਰੀ ਥੈਂਕ ਯੂ
3: ਓਕੇ ਫਿਰ ਤੁਸੀਂ ਬੋਲਿਆ ਕਿਉਂ ਤੁਸੀਂ ਬੋਲੇ ਕਿਉਂ ਨੀ ਆਨਸਰ
2: ਓ ਮੈਨੂੰ ਚੇਤਾ ਭੁੱਲ ਗਿਆ ਮੈਂ ਕੱਲਾ ਨਾ ਮੰਨਤ ਫਤਿਹ ਉਸ ਤੋਂ ਬਾਅਦ ਫਿਰ ਗੁਰਪਾਲ ਤੇ ਮੰਨਤ ਸਤਿ ਸ੍ਰੀ ਅਕਾਲ ਮੰਨਤ ਫਤਿਹ ਕੀ ਹਾਲ ਆ
4: ਮੇਰੇ
2: ਨਾਲ ਆ ਜਾ ਕਰੋ ਛੁੱਟੀਆਂ ਚ ਤੇ ਤੁਸੀਂ ਵੀ ਨੀ ਆਉਂਦੇ
3: आजू मैं।
2: पक्की गल है?
3: हाँ जी।
2: चलो ठीक है फिर।
3: ओए ये वैसे सी कल मैच खेले पर सी हार के।
2: कोई गल नहीं, फिर क्यों आया दस?
3: तेन रन तो ही हारे सी क्योंकि वो सड़ना चीटिंग कर दे।
2: ओ ये भी गल गलत कर
3: दिया। मुंडा कहंदा ही दूजी टीम वाला मुंडा कहंदा ही दे कोच नु भी कह दो भी इन्हें नो बॉल मारी या।
2: हां
3: ते फिर वो कहंदा ही कोच कहंदा ही कहना।
2: ओहो फिर उन्हें कहता
3: या।
2: चलो कोई गल नहीं, हमेशा जीतन लिए थोड़ी खेडी दवा, फन दे लिए खेडी दवा।
3: हर एक बॉल ओ हर एक बॉल नु वाइड नो बॉल है जो कुछ ही की जांदे।
2: कोई गल नहीं यार, अपा खेडन लिए खेडे, तुहानू फन होया कि नहीं तुहाडा? हाँ तो बस ठीक है फिर। जिहड़े चीटर हुंदे आ ना वो बहुत ही दूर नहीं जांदे, वो फिर अगला मैच आपे हार जाणगे।
3: हाँ जी।
2: है ना, तुही की कीता कल, किन्ने रन बनाए सी
3: साडी टीम? 119।
2: हैं बल्ले, तुही तो बड़े रन बनाते यार।
3: हाँ जी।
2: वेरी गुड वेरी गुड। ते विकटां किन्नियां लिया? फते बड़ा सच्चा जा बंदा है ना। की सुनाओगे फिर अज छुट्टियां च की लै गया हो?
3: ठीक है अज मैं सुनाऊंगा एक बोखी वरजत, पर मैं तुम्हें क्लू दूंगा क्योंकि सोखांटी ली सी ते सोखांटी नु इनफिनिटी इनफिनिटी इनफिनिटी इनफिनिटी इनफिनिटी
2: और ठीक
3: इनफिनिटी इनफिनिटी डॉलर द फाइन थैंक यू आए नी।
2: और ठीक है इनफिनिटी बनता है ना।
3: एक गोलमटोल डब्बी नेच चाबी ना चाबी ना
2: गोल मटोल
3: ना चाबी ना कुंजी
2: ना चाबी ना
3: ना कुंजी
2: ना चाबी ते ना कुंजी। हां
3: हां जी।
2: ना चाबी ते ना कुंजी ते बुझना की है?
3: नहीं एक गोल मटोल डब्बी ना चाबी ते ना कुंजी।
2: अच्छा गोल मटोल चाबी ते ना कुंजी ते
3: गोल मटोल
2: गोल मटोल डब्बी
3: डब्बी है। हाँ जी गोल मटोल डब्बी ना चाबी ना कुंजी
2: ना कुंजी। ओके ये ते मन्नत लगदी मेनू।
3: नहीं नहीं
2: नहीं ओके और क्यों हो सकता है यार गोल मटोल
3: खाने वाली चीज है। खाने वाली चीज।
2: अच्छा खाने वाली चीज है। लड्डू लड्डू लड्डू
3: नहीं गलत।
2: रोटी
3: गलत है।
2: और क्यों हो सकता है? जकीनी
3: की
2: जकीनी
3: नहीं।
2: कद्दू कद्दू कद्दू कद्दू कद्दू
3: नहीं।
2: गोल कद्दू
3: नहीं।
2: खीरा खीरा खीरा
3: नहीं।
2: सेब केला
3: नहीं।
2: कुत्ता
3: नहीं।
2: हॉट डॉग
3: नहीं।
2: लॉक
3: नहीं। गोल चीज हुंदी है।
2: गोल चीज हुंदी। गोल लॉक।
3: लॉक केड़ा आप खा सकते हैं?
2: हाय विगल सही है यार। अंडा अंडा
3: की
2: अंडा।
3: हाँ जी
2: ये अंडा। ये मेनू सुखविंदर आंटी ने दस्या है।
3: मैं नहीं पर तुसी देखिया उसे दिन मैं क्या इन्नी वरी कमा नहीं देखना थे।
2: नहीं यार एक
3: कहाँ मानना दीदी ना गाल कर रहे
2: हो। ओके ओके ओके ओके सास्त्रीकाल मानना।
4: सास्त्रीकाल अंकल जी।
2: सास्त्रीकाल मानना दीदी की हाल है?
4: मैं ठीक है तुसी ठीक हो?
2: मैं ठीक हूँ। वेखला किन्ने फाइन कर दई
4: ਹਾਂਜੀ
2: ਤੂੰ ਵੀ ਨਹੀਂ ਸਮਝਾਉਂਦੀ ਲਾਗੋ
4: ਮੈਂ ਜਾਣ ਕੇ ਨਹੀਂ ਸਮਝਾਉਂਦੀ
2: ਜਾਣ ਕੇ ਕਿਉਂ ਤੂੰ ਚਾਹੁੰਦੀ ਹੈ ਵੀ ਫਾਈਨ ਹੋਣਾ
4: ਅਸੀਂ ਯਾ
2: ਕਿਉਂ
4: ਕਿਉਂਕਿ ਤੁਸੀਂ ਹੈਲਪ ਲਈ
2: ਮੈਂ ਥੋੜੀ ਹੈਲਪ ਲਈ ਉਹਨਾਂ ਨੇ ਹੈਲਪ ਕੀਤੀ ਆ
4: ਤਾਂ ਫਿਰ ਤੁਸੀਂ ਆਪਦੀ ਤੁਸੀਂ ਫਿਰ ਸਕਰੀਨ ਵੱਲ ਜਾ ਦੇਖਿਆ ਕਰ
2: ਅੱਛਾ ਫਿਰ ਮੇਰਾ ਕਸੂਰ ਹੈ
4: ਹਾਂਜੀ
2: ਓਕੇ ਠੀਕ ਹੈ ਭੈਣਾ ਤੂੰ ਭਰਾ ਵੱਲ ਦੀ ਗੱਲ ਕਰਨੀ ਆ
4: ਹਾਂਜੀ
2: ਹਾਂਜੀ ਕੀ ਸੁਣਾਓਗੇ ਫਿਰ
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
2: ਹਾਂਜੀ
4: ਇੱਕ ਵਾਰੀ ਇੱਕ ਅੰਗਰੇਜ਼ ਦੇ ਮੱਛਰ ਲੜਦੇ ਸੀਗੇ ਫਿਰ ਉਹਨੇ ਲਾਈਟਾਂ ਬੰਦ ਕਰਤੀਆਂ ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ ਉੱਥੋਂ ਅਚਾਨਕ ਜੁਗਨੂ ਆ ਗਿਆ ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ ਇੰਡੀਆ ਦੇ ਮੱਛਰ ਇੰਨੇ ਐਡਵਾਂਸਡ ਨੇ ਉਹ ਤਾਂ ਟੋਰਚ ਫੜ ਕੇ ਮੈਨੂੰ ਲੱਭ ਰਹੇ ਆ
2: ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਸਾਡੇ ਨਾਲ ਨੇ ਮੰਨਤ ਤੇ ਗੁਰਪਾਲ ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ ਤੁਹਾਡੀ ਵਾਰੀ ਸਤਿ ਸ੍ਰੀ ਅਕਾਲ ਗੁਰਪਾਲ
5: ਸਤਿ ਸ੍ਰੀ ਅਕਾਲ ਅੰਕਲ ਜੀ
2: ਸਤਿ ਸ੍ਰੀ ਅਕਾਲ ਮੰਨਤ ਕੀ ਹਾਲ ਹੈ
5: ਮੈਂ ਮੰਨਤ ਥੋੜੀ ਆ
2: ਯਾਰ ਮੈਨੂੰ ਮੰਨਤ ਲੱਗਾ
5: ਮੈਂ ਮੰਨਤ ਥੋੜੀ ਆ
2: ਲੈ ਇਹ ਗੁਰਪਾਲ ਨਹੀਂ ਹੋ ਸਕਦਾ ਇਹ ਤੇ ਵੱਡੀ ਆਵਾਜ਼ ਆ
5: ਮੈਂ ਗੁਰਪਾਲ ਹੀ ਆ
2: ਯਾਰ ਇਹ ਆਵਾਜ਼ ਬੜੀ ਵੱਡੀ ਆ ਗੁਰਪਾਲ ਤੇ ਲੈ ਨਿੱਕਾ ਆ
5: ਮੈਂ ਵੱਡੀ ਆਵਾਜ਼ ਕੱਢਦਾ
2: ਹਾਂ ਉਹ ਕਿਦਾਂ
5: ਮੈਂ ਕੱਢ ਦੂੰਗਾ
2: ਕਿਦਾਂ ਵੱਡੀ ਆਵਾਜ਼ ਕਿਦਾਂ ਕੱਢਦਾ ਪਾਪਾ ਵਰਗੀ ਆਵਾਜ਼ ਕੱਢ ਸਕਦਾ
5: ਨਹੀਂ ਐਗਜ਼ੈਕਟ ਸੇਮ ਨਹੀਂ
2: ਕਿੱਦਾਂ ਕਿੱਦਾਂ ਫਿਰ ਟਰਾਈ ਕਰੋ
5: ਮੈਂ ਨਹੀਂ ਟਰਾਈ ਕਰੂੰਗਾ
2: ਕਿਉਂ
5: ਕਿਉਂਕਿ ਜੇ ਫਿਰ ਜੇ ਪਾਪਾ ਨਾਲ ਹੀ ਬੈਠੇ ਰਹੇ ਪਾਪਾ ਕਹਿੰਗੇ ਐਵੇਂ ਦੀ ਉਸ ਕਹਿਵੇਂ ਦੀ
2: ਚਲ ਮੇਰੀ ਮੇਰੀ ਕੱਢ ਦੋ ਮੇਰੀ ਆਵਾਜ਼ ਕੱਢ ਦੋ
5: ਤਾਂ ਆਈ ਥੋੜੀ
2: ਹਾਂ ਵੱਡੀ ਵੱਡੀ
5: ਥੋੜੀ ਗੱਲ ਤਾਂ ਕਿਸੇ ਵੀ ਦੀ ਵੀ ਬਾਤ ਕਰਦਾ
2: ਚਾ ਫਿਰ ਮੰਮਾ ਦੀ ਮੰਮਾ ਦੀ
5: ਅਨੇ ਮੈਂ ਕੀ ਕਿਹਾ ਮੈਂ ਕਿਹਾ ਮੈਨੂੰ ਸਾਰਿਆਂ ਦੀ ਬਾਤ ਨਹੀਂ ਕਰਨੀ ਆਉਂਦੀ
2: ਅੱਛਾ ਨਹੀਂ ਕਰਨੀ ਆਉਂਦੀ ਕਿਹਦੀ ਮੰਨਤ ਦੀ ਆਉਂਦੀ ਹੈ
5: ਪਹਿਲਾਂ ਇੱਕ ਵਾਰ ਮੈਨੂੰ ਨਹੀਂ ਆਉਂਦੀ ਮੰਨਤ ਦੀ ਵੀ
2: ਮੰਨਤ ਦੀ ਵੀ ਨਹੀਂ ਆਉਂਦੀ ਓਹੋ ਓਹੋ ਚਲੋ ਫਿਰ ਕੋਈ ਨਹੀਂ ਯਾਰ ਜਿੱਦਣ ਆਓਗੇ ਨਾ ਉਦਣ ਮੈਂ ਉਦਣ ਕੱਢ ਕੇ ਵਿਖਾਇਓ ਠੀਕ ਹੈ ਓਕੇ ਹੋਰ ਫਿਰ ਕਿੱਦਾਂ ਜਾ ਰਹੀਆਂ ਛੁੱਟੀਆਂ
5: ਬਹੁਤ ਵਧੀਆ
2: ਕੀ ਕੀਤਾ ਕੱਲ
5: ਅਸੀਂ ਮੈਂ ਖੇਡਿਆ ਤੇ ਅਸੀਂ ਅਗਿਆਨੇ ਨੇ ਪਾਰਕ ਵੀ ਗਏ ਸਨ
2: ਅੱਛਾ ਓਕੇ ਟ੍ਰੇਨਿੰਗ ਵੀ ਕੀਤੀ
5: ਕੱਲ
2: ਨਹੀਂ ਅੱਛਾ
5: ਕਿਉਂਕਿ ਅੱਜ
2: ਹੈ ਟ੍ਰੇਨਿੰਗ ਓਕੇ ਓਕੇ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ ਅੱਜ ਹਿੰਦੀ ਚ ਸੁਣਾਓਗੇ ਕਿ ਪੰਜਾਬੀ ਚ
5: ਹਿੰਦੀ
2: ਹਿੰਦੀ ਓਕੇ ਨਾਈਸ
5: ਮੈਂ ਇਹ ਚੁਟਕਲਾ ਸੁਣਾਉਂਗੀ ਟੀਚਰ ਕਲਾਸ ਮੇ ਲੜਾਈ ਕਿਉਂ ਨਹੀਂ ਕਰਨੀ ਚਾਹੀਏ ਪੱਪੂ ਕਿਉਂਕਿ ਪਤਾ ਨਹੀਂ ਪ੍ਰੀਖਿਆ ਮੈਂ ਕਿਸਕੇ ਪਿੱਛੇ ਬੈਠਣਾ ਪੜ ਜਾਏ
2: ਕਿਸੇ ਵੇਲੇ ਵੀ ਲੋੜ ਪੈ ਸਕਦੀ ਹੈ ਤੁਹਾਡੇ ਇੱਥੇ ਵੀ ਲੋੜ ਪੈਂਦੀ ਹੈ ਇਸ ਇੱਥੇ ਵੀ ਸਕੂਲਾਂ 'ਚ ਲੋੜ ਪੈਂਦੀ ਹੈ ਪਿੱਛੇ ਕਿਸੇ ਦੇ ਬਹਿਣ ਦੀ ਚੀਟਿੰਗ ਚੀਟਿੰਗ ਕਰਦੇ
5: ਨਹੀਂ ਇੱਥੇ ਤੇ
2: ਕਰਦੇ ਬੱਚੇ ਨਹੀਂ ਇੰਡੀਆ ਵਾਲਾ ਚੁਟਕਲਾ ਫਿਰ ਹੈ ਨਾ
5: ਨਹੀਂ ਮੇਰਾ ਜਿਹੜਾ ਮੇਰਾ ਇੱਕ ਮੇਰਾ ਦੋਸਤ ਨਹੀਂ ਨਾ ਉਹ ਮੇਰੇ ਕੋਲੇ ਬੈਠਦਾ ਹੈ ਉਹ ਮੈਂ ਬੜੀ ਚੀਟਿੰਗ ਕਰਦਾ
2: ਓ ਅੱਛਾ ਤੁਹਾਡੇ ਕੋਲ ਵੇਖ ਕੇ ਲਿਖ ਲੈਂਦਾ ਓਹੋ ਯਾਰ ਬੜੇ ਨਲਾਇਕ ਜੀ
5: ਇੱਕ ਵਾਰੀ ਮੈਂ ਉਹਨੂੰ ਟ੍ਰਿਕ ਕਰ ਦਿੱਤਾ ਸੀ
2: ਕਿਦਾਂ ਕਿਦਾਂ
5: ਮੈਂ ਸਹੀ ਆਨਸਰ ਪਹਿਲਾਂ ਉਹ ਨਹੀਂ ਦੇਖ ਰਿਹਾ ਸੀ ਮੈਂ ਸਹੀ ਆਨਸਰ ਲਿਖ ਦਿੱਤਾ ਫਿਰ ਉਸ ਆਨਸਰ ਨੂੰ ਮਿਟਾ ਕੇ ਮੈਂ ਗਲਤ ਆਨਸਰ ਲਿਖਣ ਲੱਗ ਗਿਆ ਸੀ ਤੇ ਫਿਰ ਉਹ ਕਾਪੀ ਕਰਨ ਲੱਗ ਗਿਆ ਤੇ ਫਿਰ ਜਦੋਂ ਟੀਚਰ ਨੇ ਮੰਗਾਇਆ ਮੈਂ ਜਲਦੀ ਜਲਦੀ ਚੇਂਜ ਕਰ ਦਿੱਤਾ ਉਹਦਾ ਗਲਤ ਹੋ ਗਿਆ ਤੇ ਮੇਰਾ ਸਹੀ ਹੋ ਗਿਆ
2: ਯਾਰ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਤੁਸੀਂ
5: ਹਾਂਜੀ
2: ਇੰਨਾ ਤੇਜ਼ ਹੋ ਗਿਆ ਗੁਰਪਾਲ ਸਿੰਘ
5: ਹਾਂਜੀ
2: ਵੈਰੀ ਨਾਈਸ ਤੇ ਮੰਨਤ
5: ਮੰਨਤ ਵੀ ਹੈਗੀ ਹੈ
2: ਹਾਂਜੀ ਕਰਾ ਦੋ ਕੱਲ ਫਿਰ ਹੈਲੋ
6: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ
2: ਸਤਿ ਸ਼੍ਰੀ ਅਕਾਲ ਮੰਨਤ ਜੀ ਕੀ ਹਾਲ ਆ
6: ਵਧੀਆ ਤੁਸੀਂ ਸੁਣਾਓ
2: ਮੈਂ ਠੀਕ ਹਾਂ ਪੁੱਤ ਤੁਸੀਂ ਕਿਵੇਂ ਹੋ
6: ਬਹੁਤ ਵਧੀਆ
2: ਓਕੇ ਕੀ ਕਰਦੇ ਹੋ ਛੁੱਟੀਆਂ 'ਚ ਤੁਸੀਂ
6: ਅਸੀਂ ਮੈਂ ਤਾਂ ਆਪਣਾ ਹੋਲੀਡੇ ਹੋਮਵਰਕ ਸ਼ੁਰੂ ਕੀਤਾ ਹੋਇਆ ਹੈ
2: ਅੱਛਾ
6: ਗੁਰਪਾਲ ਟੀਵੀ
2: ਅੱਛਾ ਇਹ ਟੀਵੀ ਵੇਖਦੀ ਆ ਨਾਲੇ ਕਹਿੰਦਾ ਮੈਂ ਟ੍ਰੇਨਿੰਗ ਕਰਦਾ ਵਾਂ ਮੈਂ ਪਾਰਕ ਜਾਣਾ ਵਾਂ
6: ਪਾਰਕ ਸਿਰਫ ਸ਼ਾਮ ਨੂੰ ਗਿਆ ਸੀ
2: ਕੱਲ ਕੱਲ ਕਰੂੰਗਾ ਗੱਲ ਫਿਰ ਮੈਂ ਇਹਦੇ ਨਾਲ
6: ਕਰਨੀ ਪਏਗੀ
2: ਹਾਂ ਅੱਜ ਦੀ ਰਿਪੋਰਟ ਮੈਨੂੰ ਦਿਓ ਕੱਲ ਭਲਾ ਕੀ ਕਰਦਾ ਹੈ ਬਹੁਤਾ ਟੀਵੀ ਵੇਖਿਆ ਨਾ ਤੇ ਫਿਰ ਸਪੀਡ ਘੱਟ ਜਾਂਦੀ ਬੋਲਿੰਗ ਦੀ ਕਿਉਂਕਿ ਬਾਕੀ ਬੱਚੇ ਤੇ ਟ੍ਰੇਨਿੰਗ ਕਰਦੇ ਰਹਿੰਦੇ ਆ ਤੇ ਇਹਨੇ ਟੀਵੀ ਵੇਖਦੇ ਰਹਿਣਾ ਤੇ ਬਾਕੀਆਂ ਨੇ ਅੱਗੇ ਲੰਘ ਜਾਣਾ ਹੈ ਸੁਣਦਾ ਤੇ ਨੀ ਕਿਤੇ ਸੁਣ ਲਿਆ ਵਾ ਓ ਬੜਾ ਤੇਜ਼ ਹੈ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਕੀ ਸੁਣਾਓਗੇ ਮਨਨ
6: ਮੈਂ ਇੱਕ ਚੁਟਕਲਾ ਸੁਣਾਉਂਗੀ
2: ਓਕੇ
6: ਇੱਕ ਵਾਰ ਮੁਗਲਾਂ ਦੇ ਸਿਪਾਹੀ ਪੱਪੂ ਨੂੰ ਚੋਰੀ ਦੀ ਦੋਸ਼ ਵਿੱਚ ਫੜ ਕੇ ਲੈ ਜਾਂਦੇ ਨੇ ਤੇ ਆਪਣੇ ਬਾਦਸ਼ਾਹ ਕੋਲ ਲੈ ਜਾਂਦੇ ਨੇ ਬਾਦਸ਼ਾਹ ਇਸ ਨੇ ਅਪਰਾਧ ਕੀਤਾ ਹੈ ਇਹਨੂੰ ਬੰਦੀ ਬਣਾ ਲਓ ਤੇ ਪੱਪੂ ਨਾ ਮਹਾਰਾਜ ਐਸਾ ਜ਼ੁਲਮ ਨਾ ਕਰਿਓ ਮੈਨੂੰ ਬੰਦਾ ਹੀ ਰਹਿਣ ਦੋ
2: ਵਾਹ ਥੈਂਕ ਯੂ ਥੈਂਕ ਯੂ ਮਨਨ ਥੈਂਕ ਯੂ ਇਹ ਸੀ ਵੀ ਸਾਡੇ ਨਾਲ ਮੰਨਤ ਤੇ ਗੁਰਪਾਲ ਤੇ ਆਪਾਂ ਵੀ ਸਾਹ ਲੈ ਕੇ ਆ ਗਏ ਵਾਪਸ ਤੇ ਹੁਣ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤੇ ਉਸ ਤੋਂ ਬਾਅਦ ਸ਼੍ਰੇਆ ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਆ
7: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ ਦੋ ਵਾਰੀ
2: ਸਤਿ ਸ਼੍ਰੀ ਅਕਾਲ ਅਸੀਸ ਕੌਰ ਤਿੰਨ ਵਾਰੀ ਹੈ ਹੈ ਫਿਸ ਫਿਸ ਫਿਸ ਫਿਸ ਫਿਸ ਫਿਸ ਮੈਂ ਠੀਕ ਹਾਂ ਤੁਹਾਡਾ ਕੀ ਹਾਲ ਆ ਜਾਂ ਫਿਰ ਉਹਨੂੰ ਲੱਗਾ ਹੋਣਾ ਵੀ ਪਿਛਲੀ ਵਾਰੀ ਵੀ ਅੱਖਾਂ ਖਰਾਬ ਹੋਈਆਂ ਸੀ ਤੇ ਫੇਰ ਅੱਖਾਂ ਖਰਾਬ ਹੋ ਗਈਆਂ ਮੇ ਬੀ ਵਟ ਯੂ ਥਿੰਕ ਹਾਂਜੀ ਤੁਹਾਨੂੰ ਕੀ ਲੱਗਦਾ ਕਿੱਦਾਂ ਪਤਾ ਲੱਗਾ ਹੋਊਗਾ
7: ਮੈਨੂੰ ਪਤਾ ਲੱਗਿਆ
2: ਤੁਹਾਨੂੰ ਕਿੱਥੋਂ ਲੱਗਾ
7: ਮੇਰੇ ਦਿਮਾਗ 'ਚ ਆ ਗਿਆ ਵੀ ਜਿਵੇਂ ਲਾਈਕ ਬਈ ਅੱਖਾਂ ਖਰਾਬ ਹੋ ਗਿਆ ਦੁਬਾਰਾ
2: ਓ ਅੱਛਾ ਤੁਹਾਡੇ ਵੀ ਇਦਾਂ ਹੀ ਦਿਮਾਗ 'ਚ ਆ ਗਿਆ
7: ਹਾਂਜੀ
2: ਯਾਰ ਬੜੇ ਤੁਸੀਂ ਸੁਪਰ ਇੰਟੈਲੀਜੈਂਟ ਹੋ ਬੱਚੇ ਤੁਸੀਂ ਸਾਰੇ
7: ਹਾਂਜੀ
2: ਤੁਸੀਂ ਤੇ ਸੁਪਰ ਕੰਪਿਊਟਰ ਹੋ ਤੁਸੀਂ ਤੇ ਤੁਹਾਡਾ ਦੋਵਾਂ ਦਾ ਨਾਂ ਏ ਤੋਂ ਪੈਂਦਾ ਤਾਂ ਕਰਕੇ ਸ਼ਾਇਦ ਇਹ ਐਸ਼ਲਿਨ
7: ਤੇ
2: ਇਹ ਅਸੀਸ ਹਾਂ ਤਾਂ ਕਰਕੇ ਸ਼ਾਇਦ ਹੈ ਨਾ
7: ਬਸ
2: ਮਾਰੇ ਜੇ ਵੀਕ ਹੁੰਦੇ ਦੱਸੋ ਫਿਰ ਕੱਲ ਭਲਾ ਕੀ ਆ ਦੱਸੋ
7: ਬਸ ਬੀ ਵੀਕ ਆ ਦੀ ਮਾੜੇ ਜਿਹੇ ਵੀਕ ਹੁੰਦੇ ਬੱਚੇ ਬਟ ਗਰੋਨ ਅਪਸ ਤਾਂ ਬਾਰੇ ਸਮਾਰਟ ਹੁੰਦੇ ਵੀ
2: ਅੱਛਾ ਗਰੋਨ ਅਪ ਹਾਂ ਕਿਉਂਕਿ ਤੁਹਾਡੀ ਮੰਮਾ ਹੈ ਨਾ ਹਾਂ ਤਾਂ ਕਰਕੇ ਤੁਹਾਨੂੰ ਤੇ ਮਿਲੋ
7: ਫੋਰ ਬਲਜੀਤ
2: ਹਾਂਜੀ ਹਾਂਜੀ ਉਹ ਮੰਮਾ ਹੈ ਨਾ ਤਾਂ ਕਰਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡੇ ਤੋਂ ਸਮਾਰਟਰ ਨਹੀਂ ਕੋਈ ਹੋ ਸਕਦਾ ਤੁਹਾਡੇ ਤੋਂ ਸਮਾਰਟ ਤੇ ਮੈਨੂੰ ਲੱਗਦਾ ਚੈਟ ਜੀਪੀਟੀ ਆ ਬਸ ਹੈ ਕੀ ਸੁਣਾਓਗੇ ਫਿਰ ਬੁਝਾਰਤ ਓਕੇ
7: ਉਹ ਕਿਹੜੀ ਚੀਜ਼ ਆ ਜਿਹੜੀ ਕਦੇ ਕਦੇ ਛੋਟੀ ਹੁੰਦੀ ਬਟ ਉਹ ਬਾਹਲੇ ਚੀਜ਼ਾਂ ਹੋਲਡ ਕਰ ਲੈਂਦੀ
2: ਅੱਛਾ ਕਦੇ ਕਦੇ ਛੋਟੀ ਹੁੰਦੀ ਪਰ ਬਾਹਲੀਆਂ ਚੀਜ਼ਾਂ ਹੋਲਡ ਕਰ ਲੈਂਦੀ
7: ਹਾਂਜੀ
2: ਓਕੇ ਰਬੜ ਬੈਂਡ ਹੇਅਰ ਬੈਂਡ ਹੇਅਰ ਬੈਂਡ
7: ਕੁਛ ਡੱਡੇ ਨਾਲ ਸਟਾਰਟ ਕਰਦਾ
2: ਡੱਡੂ ਡੱਡੂ
7: ਨਹੀਂ
2: ਉਹ ਡੱਡੇ
8: ਜਦੋਂ ਪਾਪਾ ਦਾ ਫੋਨ ਆਉਂਦਾ ਮੰਮੀ ਨੂੰ ਫੋਨ ਦੇਦਾ
2: ਹਾਂਜੀ ਹਾਂਜੀ ਪਾਪਾ ਨੂੰ ਕਹਿ ਦੋ ਵੀ ਹਲੇ ਬਿਜ਼ੀ ਆ ਥੋੜੇ ਜਿਹਾ ਨਾ ਪਾਪਾ ਨੂੰ ਦੱਸ ਦੋ ਟਾਈਮ ਲੱਗ ਜਾਣਾ
7: ਹੋ ਕੀ ਰੇ ਗੱਲ ਕਰ ਰਹੇ ਤੁਸੀਂ ਕਿਹਦਾ ਫਸ ਗਏ
2: ਆ ਪਤਾ ਨਹੀਂ ਵਿੱਚ ਕਦੀ ਆ ਜਾਈ ਤੇ ਮੈਂ ਕਿਹਾ ਮੈਂ ਜਵਾਬ ਹੀ ਦੇ ਦਵਾਂ ਮੈਂ ਦੱਸ ਹੀ ਦਵਾਂ ਹਨਾ ਮੈਂ ਵੀ ਸੁਣ ਲਿਆ ਵਾਂ ਕਿਤੇ ਕੋਈ ਗਲਤੀ ਨਾ ਕੋਈ ਗੱਲ ਕਰਦੇ ਭਲਾ ਸਾਨੂੰ ਹੀ ਸੁਣ ਜੇ
7: ਕੋਈ ਨਹੀਂ
2: ਤੁਹਾਡੇ ਪਿੱਛੇ ਤੇ ਨਹੀਂ ਕੋਈ ਹੈ
7: ਤੇ ਜਦੋਂ ਮੇਰੇ ਪਾਪਾ ਮੰਮਾ ਮੇਰੀ ਗੱਲ ਸੁਣਦੇ ਨੇ ਕਹਿੰਦੇ ਆ ਕੋਡ ਬੋਲਣ ਲੱਗ ਗਿਆ
2: ਆਹ ਉਹਨਾਂ ਨੂੰ ਸਮਝ ਨਹੀਂ ਲੱਗਦੀ ਉਹਨਾਂ ਨੂੰ ਆਪਣੀ ਕੁੜੀ ਦੀ ਆਵਾਜ਼ ਨਹੀਂ ਪਛਾਣ ਆਉਂਦੀ ਭਲਾ
7: ਆਉਂਦੀ ਆ ਬਟ ਉਹ ਜਿਹੜੀ ਹੁਣੇ ਕੁੜੀ ਬੋਲੀ ਸੀ ਤੁਸੀਂ ਕਿਹਾ ਸੀ ਫਿਰ ਉਹ ਕਹਿਣਗੇ ਆ ਕੌਣ ਬੋਲੇ
2: ਉਹ ਕੁੜੀ ਨਹੀਂ ਮੰਮੀ ਹੀ ਆ ਮੰਮੀ ਵੀ ਤੇ ਕੁੜੀ ਹੁੰਦੀ ਆ
7: ਮੰਮੀ ਕੁੜੀ ਨਹੀਂ ਹੁੰਦੀ
2: ਮੰਮੀ ਕੁੜੀ ਨਹੀਂ ਹੁੰਦੀ ਮੰਮੀ ਕੀ ਹੁੰਦੀ ਆ
7: ਮੰਮੀ ਕੁੜੀ ਵਾਂਗੂ ਹੀ ਲੱਗਦੀ ਬਟ ਵੱਡੀ ਹੁੰਦੀ
2: ਅੱਛਾ ਵਾ ਕੁੜੀ ਵੱਡੀ ਹੋਈ ਮੰਮੀ ਹੁੰਦੀ ਹਾਂ
7: ਵੱਡੀ ਕੁੜੀ
2: ਅੱਛਾ ਵੱਡੀ ਕੁੜੀ ਓਕੇ
7: ਬਟ ਉਹ ਸਟਿਲ ਦੀਦੀ ਨਹੀਂ ਹੁੰਦੀ ਵੱਡੀ ਦੀਦੀ ਉਹ ਮੰਮੀ ਹੁੰਦੀ ਆ
2: ਹਾਂ ਪਰ ਮੰਮੀ ਦੀ ਜਿਹੜੀ ਸਹੇਲੀ ਹੁੰਦੀ ਆ ਉਹ ਤੇ ਉਹਦੇ ਲਈ ਤੇ ਦੀਦੀ ਹੁੰਦੀ ਆ
7: ਮੰਮਾ ਨੇ ਇੰਨਾ ਬੜੀ ਖੁਸ਼ੀ ਦਿੱਤਾ ਕਹਿੰਦੇ ਆਂਟੀ
2: ਹਾਂ ਓਹੋ ਮੰਮਾ ਫਨੀ ਕਰ ਦਿੰਦੇ ਹਨਾ ਪਰ ਇੱਕ ਦੂਸਰੇ ਨੂੰ ਤੇ ਅਸੀਸ ਦੀਦੀ ਕਹਿੰਦੀਆਂ ਨੇ ਜਿਹੜੀਆਂ ਮੰਮੀਆਂ ਹੁੰਦੀਆਂ ਉਹ ਮੰਮੀਆਂ ਨੂੰ ਤੇ ਦੀਦੀ ਕਹਿੰਦੀਆਂ ਨੇ ਉਹ ਕਿਉਂ ਕਹਿੰਦੀਆਂ
7: ਹਾਂਜੀ ਹੁਣ ਮੇਰੇ ਮੰਮਾ ਮੇਰੇ ਰਾਣੋ ਮਾਸੀ ਨੂੰ ਕਹਿੰਦੇ ਆ ਦੀਦੀ ਦੀਦੀ ਕਿਉਂਕਿ ਉਹ ਦੀਦੀ ਕਜ਼ਨਸ ਆ
2: ਆਹੋ ਤੇ ਉਹ ਕਿਉਂ ਫਿਰ ਦੀਦੀ ਕਹਿੰਦੀਆਂ ਇੱਕ ਦੂਜੀ ਨੂੰ
7: ਕਿਉਂਕਿ ਉਹ ਭੈਣਾ ਨਾ ਜਿਵੇਂ ਕਦੇ ਮੇਰੀ ਫਰੈਂਡ ਫਰੈਂਡ ਲਾਈਕ ਫਰੈਂਡਸ ਹੈ ਫਰੈਂਡਸ ਸਟਿਲ ਅਸੀਂ ਦੋਨੇ ਗਰਲਸ ਹੀ ਆ ਮਤਲਬ ਭੈਣਾਂ ਹੀ ਆ ਤਾਂ ਗੁਰੂ ਮੰਮੀ ਮੰਮੀਆਂ ਆਂਟੀਆਂ ਮਾਸੀਆਂ ਵੀ ਐਂ ਹੀ ਕਹਿੰਦੀਆਂ
2: ਅੱਛਾ ਤਾਂ ਕਰਕੇ ਹਾਂ
7: ਹਾਂ
2: ਓਕੇ ਓਕੇ ਚਲੋ ਮੈਂ ਫਿਰ ਹਾਰ ਗਿਆ ਤੁਸੀਂ ਦੱਸ ਦਿਓ ਮੈਨੂੰ ਤੇ ਤੁਹਾਡੀ ਬੁਝਾਰਤ ਆਈ ਨਹੀਂਗੀ
7: ਓਕੇ ਡਰਾ ਸਾਨੂੰ ਪਤਾ ਡਰਾ ਦੇ ਵਿੱਚ ਕੱਪੜੇ ਬਾਹਲੇ ਪੈਂਦੇ
2: ਹੋ ਹਾਂ ਇੰਨੇ ਕੱਪੜੇ ਪੈ ਜਾਂਦੇ ਤੇ ਮੁੜ ਕੇ ਇੰਟੈਲੀਜੈਂਟ ਹੀ ਬੜੇ ਹੋ ਤੁਸੀਂ ਨਹੀਂ ਹੁਣ ਫਿਰ ਕੱਲ ਕੱਲ ਲੇਟ ਹੋ ਜਾਣਾ ਹੁਣ ਓਕੇ ਥੈਂਕ ਯੂ ਜਾਂ ਫਿਰ 10 ਵਜੇ ਕਰ ਲਿਓ ਠੀਕ ਹੈ ਲੇਟ ਵਾਲੇ ਬੱਚੇ ਜਿਹੜੇ ਲੇਟ ਉੱਠਦੇ ਨਾ ਸੁਸਤੀ ਬੱਚੇ ਉਹਨਾਂ ਨੂੰ ਨੀ ਮੈਂ ਲੈਂਦਾ ਮੈਂ ਫਿਰ ਤੁਹਾਡਾ ਸੁਸਤੀ ਬੱਚਿਆਂ ਵਾਲੀ ਫਾਈਲ ਚ ਤੁਹਾਡਾ ਮੈਂ ਨਾਂ ਪਾ ਦੇਣਾ ਹਾਂ ਤੇ ਨਹੀਂ ਤੇ ਮੈਂ ਸੁਸਤੀ ਬੱਚਿਆਂ ਚ ਨਾਂ ਪਾ ਦੇਣਾ ਤੁਹਾਡਾ ਜੇ ਲੇਟ ਆਏ ਤੇ ਓਕੇ ਫਿਰ ਮੈਂ ਤੁਹਾਨੂੰ ਤੁਹਾਨੂੰ ਮੈਂ ਸੁਸਤੀ ਅਸੀਸ ਕਿਆ ਕਰਨਾ? ਡਸਨਟ ਮੈਟਰ, ਮੈਂ ਤੁਹਾਨੂੰ ਸੁਸਤੀ ਅਸੀਸ ਕਿਆ ਕਰਨਾ ਫਿਰ? ਨਹੀਂ ਤੇ ਫਿਰ ਗੁੱਸਾ ਨਾ ਕਰਿਓ। ਓਕੇ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਸ਼੍ਰੇਆ ਤੋਂ ਬਾਅਦ ਫਿਰ ਸੁਖਨ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਮਾਣੂ ਬਿੱਲੀ, ਮਿਆਉ ਮਿਆਉ।
9: ਤੁਸੀਂ ਠੀਕ ਹੋ?
2: ਅਸੀਂ ਠੀਕ ਆ। ਅੱਜ ਲੇਟ ਉੱਠੇ ਹੋ?
9: ਨਹੀਂ।
2: ਹਾਂ ਕਿੰਨੇ ਵਜੇ ਉੱਠੇ?
9: 8 ਵਜੇ।
2: ਓ 8 ਵਜੇ ਤਾਂ ਪਤਾ ਕਿੰਨੀ ਧੁੱਪ ਚੜ ਗਈ ਸੀ।
9: ਹਾਂਜੀ
2: ਇੰਨੀ ਧੁੱਪ ਚੜ ਗਈ ਸੀ, ਓਨੇ ਚਿਰ ਨੂੰ ਤੇ ਚਿੜੀ ਜਾ ਕੇ ਤੇ ਦਾਣਾ ਵੀ ਲੈ ਆਏ ਸੀ ਆਪਣੇ ਬੱਚਿਆਂ ਲਈ। ਹੋਰ ਕੀ?
9: ਹੋਰ ਕੀ?
2: ਤੁਹਾਨੂੰ ਚਿੜੀ ਦੱਸ ਕੇ ਨੀ ਗਈ?
9: ਨਹੀਂ।
2: ਲੈ ਉਹ ਤੁਹਾਨੂੰ ਵਾਜਾਂ ਮਾਰਦੀ ਸੀ, ਤੁਸੀਂ ਸੁਣਿਆ ਨੀ? ਉਹਨੇ ਤੁਹਾਨੂੰ ਨਾਲ ਲੈ ਕੇ ਖਿਚੜੀ ਵੀ ਬਣਾ ਲਈ ਉਹਨਾਂ ਨੇ। ਕੀ ਸੁਣਾਓਗੇ ਫਿਰ?
9: ਕੱਲ ਮੋਸਟਰ ਟਰੱਕ ਬਿਨਵੇਟ ਪਾਇਆ, ਟਾਇਰਸ ਹੈਗੇ।
2: ਅੱਛਾ ਟਾਇਰ ਹੈਗੇ?
9: ਯੂਟ ਹੈਗੇ ਆ, ਯੂਟ।
2: ਅੱਛਾ ਹੈਗੇ ਆ ਲੈ। ਓਕੇ
9: ਚਿੱਟੀ
2: ਪਲੇਟ ਚ ਕਾਲਾ ਅੰਡਾ। ਹੋਰ ਕੀ ਹੁੰਦਾ ਬੋਡੀ ਪਾਰਟ? ਨੱਕ ਹੁੰਦਾ ਫਿਰ? ਫਿਰ ਤੇ ਬੜਾ ਕਲੋਜ਼ ਸੀ ਮੇਰਾ। ਓ ਸ਼ਵਾ ਸ਼ਵਾ, ਬੱਲੇ ਬੱਲੇ, ਥੈਂਕ ਯੂ ਥੈਂਕ ਯੂ।
9: ਸਤਿਕਾਲ
2: ਦੀਦੀ।
9: ਸਤਿਕਾਲ ਅੰਕਲ ਜੀ।
2: ਸਤਿਕਾਲ ਸ਼੍ਰੇਆ, ਕੀ ਹਾਲ ਆ? ਸਾਡਾ ਠੀਕ ਆ। ਕੀ ਛੁੱਟੀਆਂ ਦਾ ਪਲਾਨ ਆ ਫਿਰ? ਛੁੱਟੀਆਂ ਦਾ ਕੀ ਪਲਾਨ ਆ? ਹਜੇ ਨੀ ਪਤਾ। ਓਕੇ ਓਕੇ, ਹਲੇ ਬਣਾਉਣਾ ਵਾ। ਹੈ
9: ਹਾਂਜੀ
2: ਇੱਕ ਡੱਬੇ ਚ 32 ਦਾਣੇ ਹੈ।
9: ਆਨਸਰ ਕੀ ਆ?
2: ਬੱਤੀ ਦੇ ਦੰਦ ਹੁੰਦੇ ਆ।
9: ਸਰ ਕੀ ਆ? ਇੱਕ ਡੱਬੀ ਵਿੱਚ 32 ਦਾਣੇ। ਆਨਸਰ ਕੀ ਆ?
2: ਬੱਤੀ ਦੇ ਦੰਦ ਹੁੰਦੇ ਕਹਿੰਦੇ।
9: ਹਾਂਜੀ।
2: ਓ ਬੁਝੇ ਗਿਆ।
9: ਹਾਂਜੀ ਬੱਲੇ ਬੱਲੇ
2: ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਇਹ ਤੇ ਸੌਖਾ ਸੌਖਾ ਬੁਝਿਆ ਗਿਆ। ਥੈਂਕ ਯੂ, ਚੱਕੇ ਗਏ ਫਟੇ। ਥੈਂਕ ਯੂ।
9: ਚਾਹ ਪੀ ਲਈ?
2: ਚਾਹ ਪੀ ਲਈ, ਹਾਂਜੀ। ਥੈਂਕ ਯੂ। थैंक यू।
9: बादाम खाता?
2: नहीं बादाम नहीं खाता, बादाम खत्म हुए। थैंक यू।
9: लेके
2: आओगे? चलो ठीक है, ठीक चलो ठीक है, ठीक चलो ठीक है, ओके ओके ओके, थैंक यू थैंक यू
9: श्रेया, बाय
2: बाय, थैंक यू श्रेया, थैंक यू थैंक यू थैंक यू। साडे नाल श्रेया जी ते हुण साडे नाल ने सुखन जी। सत श्री अकाल सुखन, तुसी आउने रहो। सत श्री अकाल पुत, तुहाडी आवाज नहीं आ रही, तुहाडी बहुत टाइनी बीनी जी आवाज आ रही है, मिनी मिनी जी, माड़ी जी। हाँ जी,
9: सास्रीकाल अंकल जी।
2: सास्रीकाल जी, पापा नु करता है फोन फिर?
9: हाँ जी।
2: ओके
9: नहीं।
2: हाँ
9: सुखन तो सुस्ती क्या
2: है, सुस्ती ओके ऐसा सुखन ते ऐसा सुस्ती?
9: हाँ जी।
2: ओहो उठे नहीं अले?
9: हाँ जी बैठते ही है।
2: ओ तेरी ओ तेरी ओ तेरी, जदों आपां सुस्ती खिलारीए ना ते फिर निक्के हो जाईदा, थोड़े थोड़े जे निक्के हो जाईदा। उहनूं पता कि दस्या कि नहीं? उहनूं
9: नहीं।
2: लै उहनूं दस दिओ फिर,
9: ठीक है?
2: उहनूं कहो भी सुस्ती खिलारीए ना बैड ते, ते थोड़े थोड़े जे निक्के हो जाईदा रोज,
9: ठीक है?
2: तुसीं की सुणाओगे?
9: गुजारे ते।
2: ओके।
9: सोलह
2: तिया चार जवाई।
9: हां जी।
2: आई सोलह तिया के दिया हुई भला? बाकी अले व्याहुण वालियां ने?
9: हां जी।
2: ओके यार ये बड़ा औखा वा यार, चल मैं हार गया फिर।
9: बॉडी पार्ट
2: है? बॉडी पार्ट फिर सोलह की होया भला? हारे भी नहीं सरदा,
9: ट्राई करो।
2: नहीं यार होनी नहीं दिया ट्राई, यार उधर टाइम हुई जंदा, ट्राई नहीं होनी नहीं दिया है। हेल्प ले लिए फिर? चलो हेलो हेलो साहिब, मेरी हेल्प करो यार। साहिब जी, डडवाल साहब मेरी हेल्प करो यार।
9: ठीक है।
2: ये उंगला उंगला ते नहीं सोलह किते अंगूठे काट के?
9: हाँ जी।
2: अच्छा ते अंगूठे जवाई हो गए फिर? ओ अच्छा आ गल सी, ठीक ठीक ठीक ठीक ठीक ठीक ठीक है। ये तो बड़ा तो ही भुलेखा पाया यार।
9: हां जी
2: थैंक यू। धन्यवाद, थैंक यू। ते लास्ट कॉलर होणगे साडे नाल 461। सत श्री अकाल लाल जी, की हाल चाल ने? बहुत वधिया, मैनूं पता लगा तुसीं जंगलां च गए हो। गर्मी गुर्मी मौसम चेंज हो गया वा,
10: पानी ना लेके पानी ट्रीट कर जाने।
2: ओह हां सच, हां सच पानी
10: प्रौहणे
2: घर छड के ते आप जंगलां नूं तुर पे जे? अच्छा प्रौहणियां नूं आजादी चाहीदी आ? ओके ओके ओके, कहो जाओ प्रौहणे तुहानूं आजादी दित्ती, जाओ बनाओ आलू दे परौंठे सिखाओ तुसीं आजादी दित्ती तुहानूं, जाओ आ प्याज आटा जाओ खा लो जिन्ना खाणा
10: आटा आलू
2: जाओ तुहानूं ਉਹਨੂੰ ਕਹੋ ਪੂਰੀ ਪੂਰੀ ਆਜ਼ਾਦੀ ਤੁਹਾਨੂੰ, ਜਾਓ ਭਾਵੇਂ ਸਾਨੂੰ ਵੀ ਬਣਾ ਕੇ ਖਵਾ ਦਿਓ, ਜਾਓ ਆਜ਼ਾਦੀ ਤੁਹਾਨੂੰ ਪੂਰੀ। ਇਹੋ ਜਿਹੀ ਆਜ਼ਾਦੀ ਲੱਭਣੀ ਕਿਤੇ ਬਾਹਰਲੇ ਮੁਲਕਾਂ 'ਚ ਹੈ, ਜਾਓ ਜਾਓ ਤੁਸੀਂ ਭਾਵੇਂ ਜਾਓ ਝਾੜੂ ਫੜੋ ਭਾਵੇਂ ਸਫਾਈ ਵੀ ਕਰ ਦਿਓ, ਪੂਰੀ ਆਜ਼ਾਦੀ ਤੁਹਾਨੂੰ, ਕੱਟ ਦਿਓ ਘਾਹ ਤੁਸੀਂ, ਹੈ ਡਸਟਿੰਗ ਡੁਸਟਿੰਗ ਕਰ ਦਿਓ, ਜਾਓ ਤੁਹਾਡੀ ਮਰਜ਼ੀ, ਤੁਹਾਡੀ ਖੁੱਲ ਕੇ ਜੀਓ ਜ਼ਿੰਦਗੀ ਤੁਸੀਂ। ਹਾਂਜੀ ਕੀ ਲਿਆਓ ਫਿਰ ਅੱਜ?
10: ਜਿੱਦਾਂ ਸੈਮੀ ਸਾਹਿਬ, ਸੈਮੀ ਸਾਹਿਬ ਦੇ, ਸੈਮੀ ਸਾਹਿਬ ਕਿਤੇ ਗਏ ਹੁੰਦੇ ਆਪਣਾ ਸਾਡੇ ਘਰ, ਸਾਡੇ ਘਰ ਗਏ, ਸਾਡੇ ਘਰ ਗਏ ਹੁੰਦੇ ਹਨਾ, ਤੇ ਆਪਣਾ ਫੋਨ ਆ ਕਹਿੰਦਾ, ਕਹਿੰਦੇ ਕਿੱਥੇ ਹੈ ਦੋਸਤ? ਮੈਂ ਪੁੱਛਿਆ, ਮੈਂ ਸੈਮੀ ਸਾਹਿਬ ਕਿੱਥੇ ਹੋ? ਕਹਿੰਦਾ ਯਾਰ ਸਾਲੇ ਦਾ ਗ੍ਰਹਿ ਕਲੇਸ਼ ਹੈ ਭਾਬੀ, ਗ੍ਰਹਿ ਕਲੇਸ਼ ਗ੍ਰਹਿ ਪ੍ਰਵੇਸ਼।

0: greco aí, né? Cadê ele? Ele vinha ali, bebia nira. Enviado pra ele, babul de gato, né? Babul de bebê, check de gene.
1: Hi, babul. Hi. Acha.
0: ਜੋ ਸਾਡੇ ਵੀਰਾਂ ਨੇ ਚੀਕਦੀਆਂ ਨੇ ਰੋਟੀ ਖਾਣਾ ਲੜਨਾ ਟੀਵੀ ਦੀ ਆਵਾਜ਼ ਬੰਦ ਕਰਦੇ ਇੱਥੇ ਵਿੱਚ ਕਮਾ
1: ਬੱਲੇ ਲਾਲ ਜੀ ਨਹੀਂ ਕੁੱਟ ਖਾਓਗੇ ਕਿਸੇ ਦਿਨ
0: ਸਵਾ ਭਾਈ ਨੇ ਨਾ ਮੋਬਾਈਲ ਆਪਣਾ ਨਾ ਨਵਾਂ ਆਪਣਾ ਮੋਬਾਈਲ ਲੈ ਲਿਆ ਹਨਾ 18 ਪ੍ਰੋ ਤੇ ਆਪਣਾ ਨਾ ਘਰ ਜਾਂਦਾ ਤਾਂ ਵੀ ਸਵਾਲ ਭਾਈ ਕਹਿੰਦੇ ਆ ਕੇ ਸੋ ਮੈਂ ਨਵਾਂ ਮੋਬਾਈਲ ਲੈ ਕੇ ਘਰ ਕਹਿੰਦੇ ਪੰਜਾਬ ਨੇ ਕਹਿੰਦੇ ਨਵਾਂ ਮੋਬਾਈਲ ਲੈ ਗਿਆ ਇਹ ਮੋਬਾਈਲ ਹੈ ਤੁਹਾਨੂੰ ਹੁਣ ਨਾ ਮੱਝਾਂ ਨੂੰ ਪੱਠੇ ਪਾਉਣ ਦੀ ਜ਼ਰੂਰਤ ਨਹੀਂ ਹੈ ਇਹੀ ਤਕੜੀ ਟੈਕਨੋਲੋਜੀ ਆ ਗਈ ਤੁਹਾਨੂੰ ਕਹਿੰਦੇ ਅੱਛਾ ਉਹ ਕਿੱਦਾਂ ਕਹਿੰਦਾ ਮੱਝ ਬੇਚ ਦਿੱਤਾ ਲਿੱਤਾ
1: ਇਹ ਕੱਲ ਕੱਲ ਵੀ ਤੁਸੀਂ ਸੁਣਾਇਆ ਕਿ ਕੱਲ ਹੋਰ ਕੋਈ ਸੁਣਾ ਕੇ ਗਿਆ ਸੀ ਕੱਲ ਬਾਹਰ ਸਮਝੋ ਗਏ ਕੱਲ ਤੁਹਾਨੂੰ ਕਿੰਨੀ ਵਾਰੀ ਕਿਹਾ ਆਪਣੇ ਚੁਟਕਲੇ ਸੈਮੀ ਸਾਹਿਬ ਨੂੰ ਨਾ ਭੇਜਿਆ ਕਰੋ
0: ਆਪਣੇ ਮਾਂ ਪਿਓ ਸਾਡਾ ਨਾਂ ਰੋਸ਼ਨ ਕਰੋ ਇਹ ਆਪ ਕਿਉਂ ਨੀ ਕਰ ਲੈਂਦੇ
1: ਨਹੀਂ ਆਪ ਤੇ ਉਹਨਾਂ ਨੇ ਕੀਤਾ ਹੁੰਦਾ ਭਲਾ ਕਿੱਦਾਂ
0: ਕਿੱਦਾਂ
1: ਜਿਹੜਾ ਬੂਹੇ ਅੱਗੇ ਨੀ ਉਹ ਨੇਮ ਪਲੇਟ ਲਾਈ ਹੁੰਦੀ ਉਹਦੇ ਅੰਦਰ ਵਾਰ ਬਲਬ ਲਾ ਕੇ ਸੈਮੀ ਨਿਵਾਸ ਥੈਂਕ ਯੂ ਲਾਲ ਜੀ ਥੈਂਕ ਯੂ ਇਹ ਸਨ ਜੀ ਸਾਡੇ ਨਾਲ ਬਸੰਤ ਲਾਲ ਜੀ ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਭਾਈ ਇਸ ਹਿੱਸੇ ਦੇ ਵਿੱਚੋਂ ਧੰਨਵਾਦ ਤੁਹਾਡਾ ਜਤਿੰਦਰ ਚੱਡਾ ਜੀ ਵੋਲਟ ਤੋਂ ਕਹਿੰਦੇ ਨੇ ਕਿ ਅੱਜ ਦਾ ਦਿਨ ਸਾਰਿਆਂ ਦਾ ਮੰਗਲਮਈ ਰਹੇ ਥੈਂਕ ਯੂ ਪਲੀਜ਼ ਸੈਂਡ ਮੀ ਯੂਅਰ ਈਮੇਲ ਹਾਂਜੀ ਆ ਲਓ ਜੀ ਈਮੇਲ ਕਿਹੜੀ ਔਖੀ ਆ info@hanji.com.au ਇਹਦੇ ਉੱਤੇ ਤੁਸੀਂ ਕਰ ਦਿਓ ਅਤੇ ਅੱਜ ਸੋਨੇ ਦਾ ਰੇਟ ਦਿੱਲੀ ਜੂਲਰ ਵਾਲੇ ਕਹਿੰਦੇ 187 ਹੋ ਗਿਆ ਤਾਂ ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਟਾਈਗਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੱਲ੍ਹ ਕੀ ਖਾਧਾ ਭਾਈ ਕਹਿੰਦੇ ਡਿਨਰ ਵਾਜ ਨੈਂਡੂਜ਼ ਚਿਕਨ ਚਿਪਸ ਕੋਰਨ ਪੀਟਾ ਬ੍ਰੈਡ ਦੇ ਨਾਲ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ ਰੁਪਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕ੍ਰਿਗੀ ਬੰਦ ਤੋਂ ਕਹਿੰਦੇ ਕਹਾਣੀ ਵਧੀਆ ਲੱਗੀ ਅਤੇ ਮੰਡ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ ਅਤੇ ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਰ ਚੁਟਕਲਾ ਭੈਣ ਜੀ ਲੰਮਾ ਹੈ ਮੈਂ 10 ਵਜੇ ਰੱਖੂੰਗਾ ਨਰਿੰਦਰ ਜੋਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਸੋਹਣੀ ਕਹਾਣੀ ਸਰ ਵਾਰ ਦੀ ਤਰ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਵਧੀਆ ਕਹਾਣੀ ਚੰਗਾ ਸੁਨੇਹਾ ਅਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਸਿਡਨੀ ਤੋਂ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ ਪਰਮਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪ ਸਭ ਦਾ ਦਿਨ ਵਧੀਆ ਰਹੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਲੈਂਦੇ ਹਾਂ ਤੁਹਾਡੇ ਕੋਲੋਂ ਲਾਫਟਰ ਥੈਰੇਪੀ ਦੇ ਵਿੱਚੋਂ ਇਜਾਜ਼ਤ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
2: Aksha Jeweler, apni dooji location, 56 Garfield Road, East Riverston, which we tuhadi seva vich.
5: Yaar tu itthe niche te aake pakka vi ho gaya, ki jugaad laya hai?
6: Jugaad nahi, eh hai 8 saalan to vi vadda tajurba Bansal Immigration da, jinna ne vadiya course vich admission karai ate fir mainu PR di raah vi vikhai. Enna hi nahi, eh student visa, AAT appeals, skilled visas, PR, US visitor visa ate hor vi kai migration services provide karde ne.
5: Number ta de Bansal Immigration walyan da.
6: Haan ji, appointment book karwaun layi call karo 0406-660-960 de ya fir visit karo bansalimmigration.com.au.
7: Australia vich immigration da masla na jao idhar udhar, sidhe aao IME advisor, apni maa boli vich samjhan tuhadi lod nu. Nale varyan to skilled visa 186-189-190-482-491, skill assessment, partner visa, parent visa cha student visa to PR tak har immigration process layi expert guidance. Aaj hi parose naal sampark karo IME advisor, call 02-9063-1618. Hun Parramatta, Sydney ati New Delhi vich vi IME advisor.
8: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
9: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਪਰ ਨਾਲ ਸਾਡੀ ਇਹ ਵੀ ਕੋਸ਼ਿਸ਼ ਰਹੇ ਕਿ ਆਪਾਂ ਯਾਦ ਰੱਖੀਏ, ਯਾਦ ਰੱਖੀਏ ਕਿ ਕਿੰਨਾ ਜ਼ਰੂਰੀ ਆ ਸਾਡਾ ਖੁਸ਼ ਰਹਿਣਾ, ਕਿੰਨਾ ਜ਼ਰੂਰੀ ਆ ਸਾਡੇ ਚਿਹਰੇ 'ਤੇ ਮੁਸਕਰਾਹਟ ਰਹਿਣੀ, ਕਿੰਨਾ ਜ਼ਰੂਰੀ ਆ ਸਾਡਾ ਸ਼ੁਕਰਾਨੇ ਦੇ ਵਿੱਚ ਰਹਿਣਾ। ਸਮਾਂ ਹੋ ਚੁੱਕਾ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਨਿਆਂ। ਉਂਝ ਤਾਂ ਮੈਂ ਕਿਸੇ ਨਾ ਕਿਸੇ ਕੰਮ ਵਾਸਤੇ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ, ਕਿਉਂਕਿ ਮੈਂ ਸਮਝਦਾ ਕਿ ਜੇਕਰ ਕਿਸੇ ਦਾ ਕੋਈ ਕੰਮ ਹੋਣਾ ਤਾਂ ਉਸਦੀ ਮੈਰਿਟ ਦੇ ਆਧਾਰ ਦੇ ਉੱਤੇ ਹੋ ਜਾਊਗਾ, ਜੇਕਰ ਨਹੀਂ ਹੋਣਾ ਤਾਂ ਸਿਫਾਰਿਸ਼ ਦੇ ਨਾਲ ਵੀ ਨਹੀਂ ਹੋਣਾ। ਪਰ ਫਿਰ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਐਸੇ ਪਲ ਵਾਪਰਦੇ ਨੇ ਜਦੋਂ ਕੁਛ ਸਿੱਖਦਾ, ਵੱਡਾ ਸਿੱਖਦਾ ਅਤੇ ਉਸ ਵੱਡੇ ਸਿੱਖੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਲਾਗੂ ਕਰਦਾ, ਅਤੇ ਜਦੋਂ ਉਹ ਚੀਜ਼ ਵਧੀਆ ਕੰਮ ਕਰ ਰਹੀ ਹੋਵੇ ਤਾਂ ਫਿਰ ਉਹ ਅੱਗੇ ਵੀ ਦੱਸਦਾ। ਗੱਲ 1974 ਦੀ ਹੈ। ਮੇਰੇ ਇੱਕ ਜਾਣਕਾਰ ਦੇ ਬੇਟੇ ਦਾ NCC ਦਾ ਪ੍ਰੈਕਟੀਕਲ ਸੀ DAV ਕਾਲਜ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਪ੍ਰੈਕਟੀਕਲ ਲੈਣ ਆਏ ਪ੍ਰੋਫੈਸਰ ਨੂੰ ਮਿਲ ਕੇ ਸਿਫਾਰਿਸ਼ ਕਰਨ ਦੇ ਲਈ ਕਹਿ ਦਿੱਤਾ। ਉਹ ਸਮਝਦੇ ਸਨ ਕਿ ਮੈਂ ਉੱਥੇ ਪੜ੍ਹਾਇਆ ਅਤੇ ਇਸ ਕਰਕੇ ਸਾਰੇ ਮੈਨੂੰ ਜਾਣਦੇ ਨੇ, ਜੇਕਰ ਮੈਂ ਕਹੂੰਗਾ ਤਾਂ ਬੱਚੇ ਦੇ ਵਧੀਆ ਨੰਬਰ ਲੱਗ ਜਾਣਗੇ। ਸੰਬੰਧ ਕੁਛ ਇਸ ਤਰ੍ਹਾਂ ਦੇ ਸੀ ਕਿ ਮੈਂ ਵੀ ਨਾ ਨਹੀਂ ਕਰ ਸਕਿਆ। ਪ੍ਰੈਕਟੀਕਲ ਵਾਲੇ ਦਿਨ ਜੱਕੋ ਤੱਕੀ ਦੇ ਵਿੱਚ ਪ੍ਰੈਕਟੀਕਲ ਤੋਂ ਪਹਿਲਾਂ ਸਾਇੰਸ ਕਾਲਜ ਜਗਰਾਓਂ ਤੋਂ ਆਏ ਪ੍ਰੋਫੈਸਰ ਸ਼ਰਮਾ ਨੂੰ ਜਾ ਕੇ ਮਿਲਿਆ। ਪ੍ਰੋਫੈਸਰ ਸ਼ਰਮਾ ਨੇ ਵੀ ਮੇਰੀ ਗੱਲ ਮੰਨ ਲਈ, ਸ਼ਾਇਦ ਉਹਨਾਂ ਦੀ ਵੀ ਅਵਸਥਾ ਮੇਰੇ ਵਰਗੀ, ਨਾ ਨਹੀਂ ਕਰ ਸਕੇ। ਨਾਲ ਹੀ ਉਹਨਾਂ ਨੇ ਆਪਣੇ ਕੋਲ ਬੈਠਣ ਦੇ ਲਈ ਕਹਿ ਦਿੱਤਾ, ਚਾਹ ਪਾਣੀ ਪੁੱਛਿਆ। ਇਮਤਿਹਾਨ ਤਾਂ ਬਈ ਆਖਰ ਫਿਰ ਇਮਤਿਹਾਨ ਹੀ ਆ। ਅਸੂਲ ਦੇ ਅਨੁਸਾਰ ਮੇਰਾ ਉੱਥੇ ਬਹਿਣਾ ਠੀਕ ਨਹੀਂ ਸੀ, ਪਰ ਮੈਂ ਉਹਨਾਂ ਦਾ ਕਿਹਾ ਟਾਲ ਵੀ ਨਹੀਂ ਸਕਿਆ। ਜਦੋਂ ਆਪਾਂ ਕਿਸੇ ਕੋਲ ਕਦੀ ਕੰਮ ਗਏ ਹੋਈਏ ਨਾ, ਤੇ ਫਿਰ ਸਾਨੂੰ ਅਗਲੇ ਦੇ ਮੁਤਾਬਿਕ ਚੱਲਣਾ ਪੈਂਦਾ। ਨਾ ਚਾਹੁੰਦਿਆਂ ਹੋਇਆਂ ਵੀ ਬੜੀਆਂ ਚੀਜ਼ਾਂ ਤੁਹਾਨੂੰ ਮੰਨਣੀਆਂ ਪੈਂਦੀਆਂ, ਸਮਾਂ ਨਾ ਹੁੰਦਿਆਂ ਵੀ ਸਮਾਂ ਫਿਰ ਤੁਹਾਨੂੰ ਕੱਢਣਾ ਪੈਂਦਾ, ਕਿਉਂਕਿ ਤੁਸੀਂ ਕਿਸੇ ਦੇ ਲਈ ਜਦੋਂ ਇੱਕ ਕੰਮ ਕਰਦੇ ਹੋ ਤਾਂ ਉਹਨੂੰ ਵੀ ਤੁਹਾਨੂੰ ਅੱਗੋਂ ਤੁਹਾਡੇ ਲਈ ਕੁਛ ਨਾ ਕੁਛ ਕਰਨਾ ਪੈਂਦਾ। ਆਖਿਰਕਾਰ ਪ੍ਰੈਕਟੀਕਲ ਸ਼ੁਰੂ ਹੋ ਗਿਆ, ਇੱਕ ਇੱਕ ਕਰਕੇ ਕੁੱਲ 23 ਦੇ ਕਰੀਬ ਵਿਦਿਆਰਥੀ ਆਏ। ਸਭ ਦੇ ਚੰਗੇ ਨੰਬਰ ਸੀ ਸਿਵਾਏ ਇੱਕ ਦੇ। ਪ੍ਰੋਫੈਸਰ ਸ਼ਰਮਾ ਕਹਿਣ ਲੱਗੇ, ਪ੍ਰੋਫੈਸਰ ਸਾਹਿਬ ਦੱਸੋ ਕੀ ਕਰੀਏ, ਇਸ ਲੜਕੇ ਦਾ ਭਾਈ ਕੀ ਕਸੂਰ ਆ। ਇਹ ਕਹਿ ਕੇ ਉਹਨਾਂ ਨੇ ਮੇਰੇ ਵੱਲ ਵੇਖਿਆ। ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦੇ ਪਾਉਂਦਾ, ਉਸ ਲੜਕੇ ਨੂੰ ਦੁਬਾਰਾ ਆਵਾਜ਼ ਮਾਰ ਲਈ। ਪਿੱਠ ਪਿੱਛੇ ਮਾਰੀ ਆਵਾਜ਼ ਦੇ ਉੱਤੇ ਲੜਕਾ ਘੁੰਮਿਆ, ਵਾਪਸ ਆਇਆ। ਪ੍ਰੋਫੈਸਰ ਸ਼ਰਮਾ ਨੂੰ ਸਵਾਲੀਆਂ ਨਜ਼ਰਾਂ ਦੇ ਨਾਲ ਵੇਖਣ ਲੱਗ ਪਿਆ, ਪਤਾ ਨਹੀਂ ਮੈਂ ਕੀ ਗਲਤੀ ਕਰ ਦਿੱਤੀ। ਸ਼ਰਮਾ ਸਾਹਿਬ ਨੇ ਪੁੱਛਿਆ, ਕਾਕਾ ਉਹ ਤੇਰੀ ਕੋਈ ਸਿਫਾਰਿਸ਼ ਨਹੀਂ ਹੈਗੀ। ਲੜਕੇ ਨੇ ਸ਼ਰਮਾ ਸਾਹਿਬ ਤੋਂ ਨਜ਼ਰ ਹਟਾਈ ਅਤੇ ਮੇਰੇ ਵੱਲ ਵੀ ਮਾਰ ਲਈ। ਹੈਰਾਨ ਹੋ ਕੇ ਜਵਾਬ ਦਿੱਤਾ, ਜੀ ਨਹੀਂ। ਸ਼ਰਮਾ ਸਾਹਿਬ ਨੇ ਪਰੇ ਨੁਕਰੇ ਪਈ ਇੱਕ ਰਾਈਫਲ ਵੱਲ ਇਸ਼ਾਰਾ ਕਰਕੇ ਕਿਹਾ, ਜੇ ਮੈਂ ਤੈਨੂੰ ਕਹਾਂ ਵੀ ਇਹਨੂੰ ਖੋਲ੍ਹ ਕੇ ਦੁਬਾਰਾ ਜੋੜ ਦੇ, ਜੋੜ ਸਕਦਾ। ਲੜਕੇ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਜੀ ਦੌੜ ਗਈ, ਹਾਂਜੀ ਜ਼ਰੂਰ ਜੋੜ ਸਕਦਾ ਸਰ। ਅਤੇ ਜਾਂ ਫਿਰ ਇੱਕ ਵਾਰੀ ਖੋਲ੍ਹ ਕੇ ਇਹ ਰਾਈਫਲ ਜੋੜ ਕੇ ਤਾਂ ਵਿਖਾ। ਲੜਕਾ ਫਟਾਫਟ ਗਿਆ, ਰਾਈਫਲ ਖੋਲ੍ਹੀ, ਸਾਡੇ ਦੋਵਾਂ ਦੇ ਸਾਹਮਣੇ ਦੁਬਾਰਾ ਜੋੜ ਕੇ ਰੱਖ ਦਿੱਤੀ। ਸ਼ਰਮਾ ਸਾਹਿਬ ਨੇ ਉਹਨੂੰ ਜਾਣ ਦੇ ਲਈ ਕਹਿ ਦਿੱਤਾ। ਉਸ ਤੋਂ ਜਾਣ ਮਗਰੋਂ ਸ਼ਰਮਾ ਸਾਹਿਬ ਨੇ ਉਹਦੇ ਵੀ ਬਾਕੀਆਂ ਦੇ ਬਰਾਬਰ ਦੇ ਨੰਬਰ ਲਾਏ।
ਮੈਨੂੰ ਇਹ ਫੈਸਲਾ ਚੰਗਾ ਲੱਗਾ। ਸਿਫਾਰਿਸ਼ ਕਰਕੇ ਵੱਧ ਨੰਬਰ ਲੈਣ ਵਾਲਿਆਂ ਦੇ ਕਰਕੇ ਆਪਣੀ ਮਿਹਨਤ ਦੇ ਸਹਾਰੇ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਨਾ, ਉਹਨਾਂ ਦਾ ਬੜਾ ਨੁਕਸਾਨ ਹੋ ਜਾਂਦਾ ਅਤੇ ਨੁਕਸਾਨ ਹੋਣਾ ਨਹੀਂ ਚਾਹੀਦਾ। ਮੈਨੂੰ ਪ੍ਰੋਫੈਸਰ ਸ਼ਰਮਾ ਦੇ ਅਸੂਲ ਬਹੁਤ ਵਧੀਆ ਲੱਗੇ। ਉਹਨਾਂ ਨੇ ਦੋਵੇਂ ਪੱਖ ਪੂਰ ਲਏ ਸੀ, ਮੇਰਾ ਵੀ ਮਾਣ ਰੱਖਿਆ ਅਤੇ ਜਿਹੜੇ ਬੱਚੇ ਦਾ ਬਣਦਾ ਹੱਕ ਸੀ ਉਹ ਵੀ ਬੜੇ ਸੁਚੱਜੇ ਤਰੀਕੇ ਦੇ ਨਾਲ ਉਹਨੂੰ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਸ਼ਰਮਾ ਸਾਹਿਬ ਕੋਲ ਇਹ ਗੱਲ ਸਿੱਖ ਲਈ ਸੀ, ਕਿਸੇ ਦੀ ਕਦੇ ਸਿਫਾਰਿਸ਼ ਨਹੀਂ ਕਰਨੀ। ਸਿਫਾਰਿਸ਼ਾਂ ਦੇ ਨਾਲ ਕਈਆਂ ਦੇ ਬਣਦੇ ਹੱਕ ਖੁੱਸ ਜਾਂਦੇ ਨੇ, ਕਈਆਂ ਦੀ ਮਿਹਨਤ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। ਜਿਹੜੇ ਸਿਫਾਰਿਸ਼ ਕਰਵਾ ਰਹੇ ਹੁੰਦੇ ਨੇ ਨਾ, ਉਹਨਾਂ ਨੂੰ ਚਾਹੇ ਉਹਨਾਂ ਅੰਕਾਂ ਦੇ ਨਾਲ ਕਦੀ ਕੋਈ ਫਾਇਦਾ ਹੋ ਰਿਹਾ ਹੋਵੇ ਜਾਂ ਨਾ ਹੋ ਰਿਹਾ ਹੋਵੇ, ਬਹੁਤੀ ਵਾਰੀ ਉਹਨਾਂ ਨੇ ਫਾਈਲਾਂ ਹੀ ਭਰਨੀਆਂ ਹੁੰਦੀਆਂ। ਪਰ ਜਿਨ੍ਹਾਂ ਦੇ ਨਾਲ ਧੱਕੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਵਾਕਈ ਲੋੜ ਹੁੰਦੀ ਹੈ ਉਹਨਾਂ ਨੰਬਰਾਂ ਦੀ, ਜਿਨ੍ਹਾਂ ਨੇ ਵਾਕਈ ਉਸੇ ਹੀ ਕਿਸੇ ਸਰਟੀਫਿਕੇਟ ਦੇ ਸਿਰ ਦੇ ਉੱਤੇ ਕੱਲ੍ਹ ਨੂੰ ਨੌਕਰੀ ਲੈਣੀ ਹੁੰਦੀ ਹੈ ਅਤੇ ਉਸੇ ਮਾੜੀ ਮੋਟੀ ਨੌਕਰੀ ਦੇ ਸਿਰੋਂ ਆਪਣਾ ਪਰਿਵਾਰ ਚਲਾਉਣਾ ਹੁੰਦਾ, ਉਹ ਚਾਹੇ ਨਾ ਵੀ ਦੇਣ ਪਰ ਪਤਾ ਨਹੀਂ ਕਦੋਂ ਤੱਕ ਉਹਨਾਂ ਦੀਆਂ ਹਾਵਾਂ ਤੁਹਾਡਾ ਪਿੱਛਾ ਕਰਦੀਆਂ ਰਹਿਣ। ਪਤਾ ਨਹੀਂ ਕਦੋਂ ਤੱਕ ਉਹਨਾਂ ਦੇ ਘਰ ਦੀ ਭੁੱਖ ਤੁਹਾਨੂੰ ਹਾਵਾਂ ਦਿੰਦੀ ਰਹੇ, ਜਾਂ ਫਿਰ ਇੱਥੋਂ ਤੱਕ ਆਪਾਂ ਸੋਚਦੇ ਹੀ ਨਹੀਂ। ਇਹੋ ਸਬਕ ਜਿਹੜਾ ਮੈਂ ਸ਼ਰਮਾ ਸਾਹਿਬ ਤੋਂ ਸਿੱਖਿਆ। ਇਹ ਕਹਾਣੀ ਲਿਖੀ ਸੀ ਡਾਕਟਰ ਅਜਮੇਰ ਸਿੰਘ ਹੋਰਾਂ ਨੇ, ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਮੈਂ ਆਸ ਕਰਦਾ ਕਿ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਇਸ ਕਹਾਣੀ ਦਾ ਮਨੋਰਥ ਪਹੁੰਚਾਉਣ ਦੇ ਵਿੱਚ ਜ਼ਰੂਰ ਕਾਮਯਾਬ ਰਿਹਾ ਹੋਊਂਗਾ। ਕੋਈ ਉਣਤਾਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰਿਓ, ਅੱਗੇ ਤੋਂ ਵਧੀਆ ਕਹਿਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਪਾਂ ਵੀ ਇਸ ਕਹਾਣੀ ਤੋਂ ਅੱਜ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਕਿੱਦਾਂ ਕਿਸੇ ਦਾ ਬਣਦਾ ਹੱਕ ਜੇਕਰ ਉਹਨੂੰ ਤੁਸੀਂ ਦਵਾ ਦਿੰਦੇ ਹੋ ਜਾਂ ਦਵਾਉਣ ਦੀ ਕੋਸ਼ਿਸ਼ ਕਰਦੇ ਹੋ, ਅਤੇ ਤੁਹਾਡੇ ਕੋਲ ਜ਼ਿੰਦਗੀ ਦੇ ਵਿੱਚ ਸੁਣਾਉਣ ਦੇ ਲਈ ਇੱਕ ਕਹਾਣੀ ਆ ਜਾਂਦੀ ਆ। ਅਤੇ ਜਿਨ੍ਹਾਂ ਕੋਲ ਜ਼ਿੰਦਗੀ 'ਚ ਚੰਗੀਆਂ ਕਹਾਣੀਆਂ ਨਹੀਂ ਨਾ ਆਉਂਦੀਆਂ, ਉਹ ਕਦੀ ਚੈਨ ਦੀ ਨੀਂਦ ਨਹੀਂ ਸੌਂ ਪਾਉਂਦੇ। ਉਹਨਾਂ ਦੇ ਬੱਚੇ ਸਿਰ ਉਠਾ ਕੇ ਨਹੀਂ ਕਦੀ ਜੀ ਪਾਉਂਦੇ, ਹਿੱਕ ਤਾਣ ਕੇ ਨਹੀਂ ਉਹ ਕਦੀ ਤੁਰ ਪਾਉਂਦੇ, ਕਿਉਂਕਿ ਇਹ ਹੋ ਹੀ ਨਹੀਂ ਸਕਦਾ। ਦੁਨੀਆ 'ਤੇ ਪੈਦਾ ਹੋਏ ਕਿਸੇ ਇਨਸਾਨ ਕੋਲ ਉਹਦੇ ਆਪ ਦੇ ਜੀਵਨ ਵਿੱਚੋਂ ਕੋਈ ਚੰਗੀ ਕਹਾਣੀ ਨਾ ਹੋਵੇ, ਤੁਹਾਡੇ ਕੋਲ ਵੀ ਜ਼ਰੂਰ ਹੋਊਗੀ, ਇੱਕ ਨਹੀਂ ਹਜ਼ਾਰਾਂ ਲੱਖਾਂ ਹੋਣਗੀਆਂ। ਗੱਲ ਸਿਰਫ ਇਹ ਆ ਕਿ ਆਪਾਂ ਕਦੀ ਸੋਚ ਕੇ ਨਹੀਂ ਵੇਖੀ। ਅਤੇ ਉਹਨਾਂ ਚੰਗੀਆਂ ਦੇ ਵਿੱਚ ਜੇਕਰ ਕੋਈ ਮਾੜੀ ਤੁਹਾਨੂੰ ਯਾਦ ਆ ਜੇ, ਚੰਗਾ ਯਾਦ ਕਰਦਿਆਂ ਕਰਦਿਆਂ, ਤਾਂ ਵਾਅਦਾ ਕਰਿਓ ਕਿ ਉਹ ਅੱਗੇ ਫਿਰ ਕਿਤੇ ਰਿਪੀਟ ਨਾ ਹੋਵੇ।

6시 14초 하타래.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਜਹਾਜ਼ਾਂ ਦੇ ਨਾਲ ਜੁੜੀ ਹੋਈ ਪਹਿਲੀ ਖਬਰ, ਔਰ ਵੈਸੇ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੀ ਜਹਾਜ਼ਾਂ ਦੇ ਨਾਲ ਜੁੜੀਆਂ ਕੁਝ ਖਬਰਾਂ ਨੇ, ਪਰ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ, ਆਓ ਇੰਟਰਨੈਸ਼ਨਲ ਨਿਊਜ਼ ਦੀ ਪਹਿਲੀ ਖਬਰ ਜਿਹੜੀ ਉਹ ਦੁਨੀਆ ਦੀਆਂ ਸਰਵੋਤਮ ਹਵਾਈ ਕੰਪਨੀਆਂ ਦੇ ਨਾਲ ਜੁੜੇ ਇੱਕ ਸਰਵੇਖਣ ਦੇ ਨਾਲ ਜੁੜੀ ਹੋਈ, ਜਿੱਥੇ ਸਾਲ 2026 ਦੀ ਸਕਾਈਟ੍ਰੈਕਸ ਹਵਾਈ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਿਸ਼ਵ ਦੀ ਸਰਵੋਤਮ ਕੰਪਨੀ ਦਾ ਖਿਤਾਬ ਹਾਸਲ ਕਰਨ ਦੇ ਵਿੱਚ ਸਿੰਗਾਪੁਰ ਏਅਰਲਾਈਨਜ਼ ਨੇ ਮੁੜ ਤੋਂ ਆਪਣਾ ਦਬਦਬਾ ਹਾਸਲ ਕੀਤਾ। ਪਿਛਲੇ ਸਾਲ ਦੀ ਜੇਤੂ ਕਤਰ ਏਅਰਵੇਜ਼ ਇਸ ਵਾਰ ਦੂਸਰੇ ਅਤੇ ਕੈਥੇ ਪੈਸਿਫਿਕ ਤੀਸਰੇ ਨੰਬਰ ਦੇ ਉੱਤੇ ਰਹੀ ਹੈ। ਵੈਸੇ ਕਤਰ ਏਅਰਵੇਜ਼ ਦੇ ਜਹਾਜ਼ ਇੰਨੇ ਉੱਡ ਵੀ ਨਹੀਂ ਰਹੇ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਮੱਧ ਪੂਰਬ ਦੇ ਵਿੱਚ ਹਾਲਾਤ ਖਰਾਬ ਨੇ, ਉੱਥੇ UAE, ਸਾਊਦੀ ਅਰਬ ਅਤੇ ਕਤਰ ਦੇ ਨਾਲ ਜੁੜੀਆਂ ਹੋਈਆਂ ਏਅਰਲਾਈਨਜ਼ ਕੰਪਨੀਆਂ ਵੀ ਆਪਣੇ ਕਾਰੋਬਾਰ ਦੇ ਵਿੱਚ ਘਾਟੇ ਦੇਖ ਰਹੀਆਂ ਨੇ। ਵੈਸੇ ਚੋਟੀ ਦੀਆਂ 10 ਹਵਾਈ ਕੰਪਨੀਆਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਸਿੰਗਾਪੁਰ, ਦੂਸਰੇ ਦੇ ਉੱਤੇ ਕਤਰ ਏਅਰਵੇਜ਼, ਤੀਸਰੇ ਦੇ ਉੱਤੇ ਕੈਥੇ ਪੈਸਿਫਿਕ ਜਿੱਥੇ ਆਈ ਹੈ ਉੱਥੇ ਹੀ, ਚੌਥੇ ਨੰਬਰ ਦੇ ਉੱਤੇ ਜਿਹੜੀ ਆਲ ਨਿਪੋਨ ਏਅਰਵੇਜ਼ ਜਾਪਾਨ ਦੀ ਹੈ, ਅਤੇ ਪੰਜਵੇਂ ਨੰਬਰ ਦੇ ਉੱਤੇ ਟਰਕਿਸ਼ ਏਅਰਲਾਈਨ ਨੇ ਆਪਣਾ ਦਬਦਬਾ ਕਾਇਮ ਰੱਖਿਆ। ਦੱਸ ਦਈਏ ਕਿ ਬਿਹਤਰ ਹਵਾਈ ਕੰਪਨੀਆਂ ਔਰ ਜਿਹੜਾ ਆਸਾਨ ਸਫ਼ਰ ਜਿਨ੍ਹਾਂ ਦੇ ਵਿੱਚ ਹੁੰਦਾ ਉਸ ਦੇ ਵਿੱਚ ਚੋਟੀ ਦੀਆਂ 10 ਕੰਪਨੀਆਂ ਦੇ ਵਿੱਚ ਐਮੀਰੇਟਸ 6ਵੇਂ, ਏਅਰ ਫਰਾਂਸ 7ਵੇਂ, ਹੈਨਾਨ ਏਅਰਲਾਈਨਜ਼ 8ਵੇਂ, ਜਾਪਾਨ ਏਅਰਲਾਈਨਜ਼ 9ਵੇਂ ਅਤੇ ਕੋਰੀਅਨ ਏਅਰਲਾਈਨਜ਼ 10ਵੇਂ ਸਥਾਨ ਦੇ ਉੱਤੇ ਰਹੀ ਹੈ। ਉਂਝ ਵੀ ਸਿੰਗਾਪੁਰ ਏਅਰਲਾਈਨਜ਼ ਨੂੰ ਸਮੁੱਚੀ ਦਰਜਾਬੰਦੀ ਤੋਂ ਇਲਾਵਾ ਸਰਵੋਤਮ ਇਕੋਨਮੀ ਕਲਾਸ ਔਰ ਇਕੋਨਮੀ ਕਲਾਸ ਦੇ ਵਿੱਚ ਸਰਵੋਤਮ ਭੋਜਨ ਇਸ ਕੈਟਾਗਰੀ ਦੇ ਵਿੱਚ, ਔਰ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀ ਸਨ ਕਈ ਹੋਰ ਐਵਾਰਡਸ ਦਿੱਤੇ ਗਏ ਨੇ। ਉੱਥੇ ਹੀ ਕਤਰ ਏਅਰਵੇਜ਼ ਨੂੰ ਦੁਨੀਆ ਦੀ ਸਰਵੋਤਮ ਬਿਜ਼ਨਸ ਕਲਾਸ ਕੈਟਾਗਰੀ ਦੀ ਹਵਾਈ ਕੰਪਨੀ ਦਾ ਖਿਤਾਬ ਦਿੱਤਾ ਗਿਆ। ਇਸ ਤੋਂ ਇਲਾਵਾ ਜਹਾਜ਼ ਦੇ ਅੰਦਰ ਸਰਵੋਤਮ ਵਾਈਫਾਈ ਸਹੂਲਤ ਦੇ ਨਾਲ ਨਾਲ 4 ਹੋਰ ਸਨਮਾਨ ਹਾਸਲ ਹੋਏ ਨੇ। ਕੈਥੇ ਪੈਸੇਫਿਕ ਨੂੰ ਦੁਨੀਆ ਦੇ ਸਰਵੋਤਮ ਕੈਬਿਨ ਕਰੂ ਯਾਨੀ ਕਰਮਚਾਰੀਆਂ ਦਾ ਬਿਹਤਰ ਪੁਰਸਕਾਰ ਮਿਲਿਆ। ਆਸਟ੍ਰੇਲੀਆ ਦੀ ਕੁਆਂਟਸ ਹਾਲਾਂਕਿ 12ਵੇਂ ਸਥਾਨ ਦੇ ਉੱਤੇ ਰਹੀ ਹੈ, ਪਰ ਇਸ ਨੂੰ ਆਸਟ੍ਰੇਲੀਆ ਅਤੇ ਪੈਸੇਫਿਕ ਖੇਤਰ ਦੇ ਲਈ ਸਰਵੋਤਮ ਹਵਾਈ ਕੰਪਨੀ ਔਰ ਸਰਵੋਤਮ ਕਰਮਚਾਰੀ ਸੇਵਾ ਦੇ ਤੌਰ ਦੇ ਉੱਤੇ ਵੀ ਇਸ ਦੇ ਵਿੱਚ ਰਿਕਾਰਡ ਕੀਤਾ ਗਿਆ। ਵੈਸੇ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਵਰਜਨ ਏਅਰਲਾਈਨਜ਼ ਨੂੰ ਵੀ ਦੁਨੀਆ ਦੀ ਤੀਸਰੀ ਸਰਵੋਤਮ ਰੀਜਨਲ ਏਰੀਆ ਦੀ ਕੰਪਨੀ ਚੁਣਿਆ ਗਿਆ, ਯਾਨੀ ਕਿ ਖੇਤਰੀ ਇਲਾਕਿਆਂ ਦੀ ਜਾਂ ਖੇਤਰੀ ਤੌਰ ਦੇ ਉੱਤੇ ਜਿਹੜੀਆਂ ਫਲਾਈਟਸ ਲੈ ਕੇ ਜਾਂਦੀ ਹੈ ਉਸ ਕੰਪਨੀ ਦੇ ਤੌਰ ਦੇ ਉੱਤੇ ਵਰਜਨ ਤੀਸਰੇ ਨੰਬਰ ਦੇ ਉੱਤੇ ਆਉਂਦੀ ਹੈ ਦੁਨੀਆ ਭਰ ਦੀਆਂ ਖੇਤਰੀ ਏਅਰਲਾਈਨਜ਼ ਦੇ ਵਿੱਚ। ਵੈਸੇ ਭਾਰਤ ਦੀ ਏਅਰ ਇੰਡੀਆ ਨੇ ਵੀ ਇਸ ਸਾਲ ਦਰਜਾਬੰਦੀ ਦੇ ਵਿੱਚ ਮਹੱਤਵਪੂਰਨ ਜਿਹੜੀ ਤਰੱਕੀ ਦਰਜ ਕੀਤੀ ਹੈ। ਏਅਰ ਇੰਡੀਆ ਵਿਸ਼ਵ ਦੀਆਂ ਜਿਹੜੀਆਂ 100 ਹਵਾਈ ਕੰਪਨੀਆਂ ਨੇ ਉਹਨਾਂ ਦੇ ਵਿੱਚੋਂ 57ਵੇਂ ਨੰਬਰ ਦੇ ਉੱਤੇ ਰਹੀ ਹੈ। ਪਿਛਲੇ ਸਾਲ ਇਹ ਏਅਰ ਇੰਡੀਆ ਜਿਹੜੀ ਸੀ 84ਵੇਂ ਨੰਬਰ 'ਤੇ ਸੀ। ਇਸ ਤੋਂ ਇਲਾਵਾ ਏਅਰ ਇੰਡੀਆ ਨੂੰ ਭਾਰਤ ਅਤੇ ਸਾਊਥ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀਆਂ ਦਾ ਖਿਤਾਬ ਦਿੱਤਾ ਗਿਆ। ਸਕਾਈਟ੍ਰੈਕਸ ਦੇ ਮੁਤਾਬਕ ਸਾਲ 2026 ਦੀ ਇਹ ਦਰਜਾਬੰਦੀ ਸਪਤੰਬਰ 2025 ਤੋਂ ਲੈ ਕੇ ਅਗਸਤ 2026 ਦੇ ਦਰਮਿਆਨ ਕਰਵਾਏ ਗਏ ਵਿਸ਼ਵ ਵਿਆਪੀ ਯਾਤਰੀ ਸਰਵੇਖਣ ਦੇ ਆਧਾਰ ਦੇ ਉੱਤੇ ਹੀ ਜਾਰੀ ਕੀਤੀ ਗਈ ਹੈ। ਇਸ ਸਰਵੇਖਣ ਦੇ ਵਿੱਚ 300 ਤੋਂ ਵਧੇਰੇ ਹਵਾਈ ਕੰਪਨੀਆਂ ਦੀਆਂ ਸੇਵਾਵਾਂ ਦਾ ਯਾਤਰੀਆਂ ਦੀ ਤਰਫ ਤੋਂ ਮੁਲਾਂਕਣ ਕੀਤਾ ਗਿਆ। ਯਾਤਰੀਆਂ ਦੇ ਅਸਲੀ ਤਜਰਬੇ ਅਤੇ ਸੇਵਾ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਹੀ ਸਕਾਈਟ੍ਰੈਕਸ ਵਰਲਡਵਾਈਡ ਏਅਰਲਾਈਨਜ਼ ਅਵਾਰਡਸ ਦਾ ਇੱਕ ਐਲਾਨ ਕਰਦੀ ਹੈ, ਔਰ ਇਸੇ ਦੇ ਚੱਲਦਿਆਂ ਇਹਨਾਂ ਨੂੰ ਹਰ ਸਾਲ ਇਹਨਾਂ ਦੀ ਰੈਂਕਿੰਗ ਦੇ ਉੱਤੇ ਕਾਫੀ ਹੱਦ ਤੱਕ ਹਵਾਈ ਕੰਪਨੀਆਂ ਜਿਹੜੀਆਂ ਨੇ ਉਹ ਨਿਰਭਰ ਕਰਦੀਆਂ ਨੇ, ਔਰ ਉਸੇ ਤਿਆਰੀ ਦੇ ਨਾਲ ਉਹ ਆਪਣੀਆਂ ਅਗਲੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਆਉਂਦੀਆਂ ਨੇ। ਉੱਧਰ ਹਵਾਈ ਫੌਜ ਦੇ ਹਵਾਈ ਸਰਵਿਸਿਜ਼ ਦੇ ਨਾਲ ਹੀ ਜੁੜੀ ਅਗਲੀ ਖਬਰ, ਜਿੱਥੇ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ ਸਥਿਤ ਸਰਕਟ ਫੇਲ ਹੋਣ ਦੇ ਚੱਲਦਿਆਂ ਅਤੇ ਕਮਿਊਨੀਕੇਸ਼ਨ ਲਾਈਨਸ ਕੱਟੇ ਜਾਣ ਦੇ ਚੱਲਦਿਆਂ ਹਵਾਈ ਆਵਾਜਾਈ ਠੱਪ ਹੋ ਗਈ। ਨਤੀਜੇ ਵਜੋਂ 1000 ਤੋਂ ਵਧੇਰੇ ਉਡਾਨਾਂ ਅਮਰੀਕਾ ਦੇ ਵਿੱਚ ਜਾਂ ਤਾਂ ਰੱਦ ਹੋਈਆਂ ਜਾਂ ਉਹਨਾਂ ਨੂੰ ਦੇਰੀ ਦੇ ਨਾਲ ਚਲਾਇਆ ਗਿਆ। ਸਭ ਤੋਂ ਵੱਡੀ ਰੁਕਾਵਟ ਜੌਨ ਐਫ ਕੈਨੇਡੀ ਨਿਊਯਾਰਕ ਹਵਾਈ ਅੱਡੇ ਦੇ ਉੱਤੇ, ਇਸ ਤੋਂ ਇਲਾਵਾ ਫਿਲੇਡੇਲਫੀਆ, ਟੈਟਰਬੋਰੋ ਅਤੇ ਵੈਸਚੈਸਟਰ ਕਾਉਂਟੀ ਦੇ ਸਣੇ ਕਈ ਹਵਾਈ ਅੱਡਿਆਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹ ਸੇਵਾਵਾਂ ਪ੍ਰਭਾਵਿਤ ਹੋਈਆਂ। ਸੰਕਟ ਅਜਿਹੇ ਸਮੇਂ ਦੇ ਵਿੱਚ ਪੈਦਾ ਹੋਇਆ ਜਦੋਂ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦਾ ਸਾਲਾਨਾ ਅਜਲਾਸ ਚੱਲ ਰਿਹਾ ਔਰ 130 ਦੇਸ਼ਾਂ ਦੇ ਆਗੂ, ਦਰਜਨਾਂ ਮੰਤਰੀ, ਦਰਜਨਾਂ ਤਾਂ ਨਹੀਂ ਕਹਿ ਸਕਦੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੰਤਰੀ ਜਿਹੜੇ ਨੇ ਉਹ ਅਲੱਗ ਅਲੱਗ ਦੇਸ਼ਾਂ ਦੇ ਉਹ ਨਿਊਯਾਰਕ ਦੇ ਵਿੱਚ ਪਹੁੰਚ ਰਹੇ ਨੇ। ਇਸ ਦਰਮਿਆਨ
ट्रांसपोर्टेशन सकत्तर सीन डफी ने दस्या है कि नेड़ली एमट्रैक रेल लाइन दे उत्ते उसारी दे काम दे दरमियान एक प्रमुख फाइबर ऑप्टिक लाइन कटी गई सी, जिस दे चलदियां वैरीजोन दे संचार प्रणालियां दे विच खराबी आ गई ते कई हवाई अड्डियां दे उत्ते जिहड़ा सिस्टम बैकअप करन दी तब जिहड़ी एक कोशिश सी उस दे विच समस्या आ रही सी, और इसे दे चलदियां हवाई अड्डियां दीआं सेवावां प्रभावित हुई। सिर्फ न्यूयॉर्क ते फिलाडेल्फिया हवाई अड्डियां तो ही 600 तो वधेरे उड़ाना दे विच देरी दर्ज की गई है। उथे बरतानिया हुण साउदी अरब नू यमन दे हूती बागियां दे खिलाफ डिफेंसिव एयर टू एयर रिफ्यूलिंग दे विच मदद देगा। प्रधानमंत्री एंडी बर्नम ने कहा कि साउदी अरब की तरफ तो फौजी सहायता की अपील तो बाद यह फैसला लिया गया। डिफेंसिव एयर टू एयर रिफ्यूलिंग का मतलब है कि एक फौजी जहाज हवा दे विच ही उड़दे समय दूसरे फौजी जहाज नू फ्यूल दे दिंदा है ताकि वह लंबे समय तक हवा दे विच उड़दा रह सके। इस दे चलदिया एक फौजी जहाज या एक फाइटर जट बार बार एयरबेस के उत्ते परत के फ्यूल भरवाण की लोड़ महसूस नहीं करता। मनिया जा रहा है कि मदद आने वाले कुछ दिनों दे विच शुरू की जा सकती है। इस दे तहत ब्रिटेन का एक वाइजर जहाज भी नियुक्त किया जाएगा जो कि साइप्रस के नेड़े RAF अक्रोटरी तो ऑपरेट करेगा। प्रधानमंत्री एंडी वर्नम ने यह भी दसया कि उन्होंने रक्षा मंत्री वैस स्ट्रीटिंग ते विदेश मंत्री एड मिलीबैंड दे नाल सलाह करन तो बाद साउदी अरब की अपील नू स्वीकार कर लिया। सरकार ने अधिकारियों नू कहा है कि यह मदद सीमित समय के लिए जारी रहेगी, शुरुआत दे विच कुछ हफ्तों के लिए ही जारी रहने की संभावना है। जिक्रयोग है कि यमन मुल्क दे विच जिहड़े हूती बागी बैठे ने उत्थों दी मानता प्राप्त सरकार दे खिलाफ इस वक्त गृह युद्ध दे विच चल रहे ने, पर सिर्फ यमन दे विच ही नहीं उन्होंने साउदी अरब दे विच भी साउदी सरकार दा जीना दोबर कर रखे। अलग अलग रिफाइनरीज दे उत्ते हमले हो रहे ने। साउदी अरब दी सरकार इस हमलिया दे विच हूती बागियां नू करारा जवाब देने दे लई हुण दूसरे मुल्कां दी मदद लै रही है। वैसे साउदी अरब का एक रक्षा समझौता पाकिस्तान ते तुर्की दे नाल भी हो रखे, पर हाल फिलहाल इस दियां कोई विस्तार खबरां नहीं ने कि तुर्की जां पाकिस्तान हूती बागियां दे खिलाफ कोई कार्रवाई क्यों नहीं कर रहे। हालिया दिनां दे विच यमन दे हूतियां ने साउदी अरब की राजधानी रियाद नूं भी निशाना बनाया सी। इस तों इलावा लाल सागर दे तट दे कोल स्थित ऊर्जा टिकाणियां नूं भी ड्रोन ते बैलिस्टिक मिसाइल्स दे नाल निशाना बनांदा दावा किया गया सी। उथे अगलिया कुछ खबरां दी सांझ पाईए ते अज सवेर वेले तुहाडे नाल खबर सांझी कीती सी कि अमरीका दे वित्त मंत्री स्कॉट बैसन ने ऐलान किया सी कि दुनिया भर दे विच ईरानी एयरलाइंस दे लई हवाई खेतर 23 सितंबर तो यानी कल तो बंद कर दिता जाएगा। इस तों बाद तुर्की इराक जॉर्जिया ने ईरानी एयरलाइंस नूं अपने देश दे विच दाखले तो रोकण दी जिहड़ी एक पाबंदी या रोकण का एक जड़ा ऐलान है वह कर दिता है। AFP खबर एजेंसी की रिपोर्ट के मुताबिक इराक के दो अधिकारियों ने सोमवार के दिन दसिया कि अमरीकी ट्रैजरी विभाग के ऐलान तो बाद ईरानी एयरलाइनस दियां उड़ाना नूं जां तां रद्द करना होएगा जां फिर डिटूर करना होएगा यानी किसी होर पास्यों कढ़ना होएगा। इस तों बाद जॉर्जिया ने भी ईरानी एयरलाइनस नूं लैके अपने हवाई खेतर दे विच दाखले दे उत्ते रोक दा ऐलान किया। इस तो पहला शनिवार दे दिन ईरानी एयरलाइंस महान एयर ने ऐलान किया सी कि तुर्की दी सरकार दी अपील दे उत्ते उन्होंने तुर्की दे विच अपनियां उड़ाना नू रद्द कर दिता है। दसिया जा रहा सी कि तुर्की दी तरफ तो ही उन्होंने उड़ाना भरन तो रोकया जा रहा सी, और हाल फिलहाल जिहड़ा अमरीका दा ये फैसला आया कि जेकर कोई भी ईरान दी हवाई उड़ान कंपनियां दे नाल संपर्क करदा या ईरान तो आ रहे जहाज़ां नू अपने देश दे विच उतरन दिंदा तो उन्होंने खिलाफ एक कानूनी इस किस्म की कार्रवाई की जाएगी कि उन्होंने डॉलर के बाजार दे विचों बाहर कर दिता जाएगा। वैसे अमरीकी राष्ट्रपति डोनाल्ड ट्रंप ने CNN MS नाओ ते पोलिटिको नाम के मीडिया अदारों के उत्ते बैन लगा दिता सी, और इस तों बाद हुण अमरीका के प्रमुख मीडिया आउटलैट्स ने वाइट हाउस की TV पूल कवरेज ना करन दा फैसला किया। दरअसल TV पूल कवरेज एक अजिही व्यवस्था होंदी है जिस दे तहत अलग अलग मीडिया संस्थावां राष्ट्रपति दे प्रोग्राम दी कवरेज साझियां करदियां ने, जिस दे नाल अलग अलग संस्थावां दे खर्चियां दी बचत हो सकदी हुंदी है। फॉक्स न्यूज़ दे वाशिंगटन प्रमुख दे मुताबक ईमेल दे विच
ਇਹ ਜਾਣਕਾਰੀ ਸਾਰਿਆਂ ਨੂੰ ਦਿੱਤੀ ਗਈ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ

ਮਾਫ ਕਰਨਾ, ਫੌਕਸ ਨਿਊਜ਼ ਨੇ ਇੱਕ ਈਮੇਲ ਦੇ ਵਿੱਚ ਦੱਸਿਆ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਸਾਰੇ ਪ੍ਰੋਗਰਾਮਾਂ ਦੀ ਕਵਰੇਜ ਨੂੰ ਲੈ ਕੇ ਟੀਵੀ ਪੂਲ ਡੋਨਾਲਡ ਟਰੰਪ ਦੇ ਪ੍ਰੋਗਰਾਮਾਂ ਦੇ ਵਿੱਚ ਟੀਵੀ ਪੂਲ ਕੰਮ ਨਹੀਂ ਕਰੇਗਾ, ਜਿਸ ਦੀ ਫੁੱਲ ਕਵਰੇਜ ਦੇ ਤੌਰ ਦੇ ਉੱਤੇ ਉਹਨਾਂ ਚੈਨਲਸ ਨੂੰ ਨਿਯੁਕਤ ਕੀਤਾ ਗਿਆ ਸੀ। ਈਮੇਲ 'ਚ ਇਹ ਵੀ ਕਿਹਾ ਗਿਆ ਕਿ ਵਾਈਟ ਹਾਊਸ ਨੇ ਟਰੰਪ ਦੀ ਨਿਊਯਾਰਕ ਯਾਤਰਾ ਦੇ ਦਰਮਿਆਨ CNN ਨੂੰ ਆਪਣੀ ਕਵਰੇਜ ਕਰਨ ਦੀ ਜ਼ਿੰਮੇਦਾਰੀ ਤੋਂ ਨਿਭਾਉਣ ਤੋਂ ਰੋਕ ਦਿੱਤਾ ਸੀ ਔਰ ਇਸੇ ਤੋਂ ਬਾਅਦ ਟੀਵੀ ਨੈਟਵਰਕ ਨੇ ਪੂਲ ਕਵਰੇਜ ਬੰਦ ਕਰਨ ਦਾ ਫੈਸਲਾ ਇਹ ਲਿਆ ਸੀ। ਵੈਸੇ ਇਸ ਦਰਮਿਆਨ MS Now ਅਤੇ CNN ਵਰਗੇ ਜਿਹੜੇ ਅਦਾਰੇ ਨੇ ਉਹ ਤਾਂ ਟਰੰਪ ਤੋਂ ਨਾਖੁਸ਼ ਨਜ਼ਰ ਆ ਹੀ ਰਹੇ ਨੇ। ਕਈ ਹੋਰ ਮੀਡੀਆ ਸੰਸਥਾਵਾਂ ਨੇ ਪੂਲ ਦੇ ਤਹਿਤ ਆਉਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਨਾ ਹੋਣ ਦਾ ਐਲਾਨ ਵੀ ਕੀਤਾ, ਜਿਸ 'ਚ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਸਣੇ ਕੁਝ ਸੰਸਥਾਵਾਂ ਨੇ ਜਿਨ੍ਹਾਂ ਨੇ ਸੋਮਵਾਰ ਦੇ ਦਿਨ ਟਰੰਪ ਦੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਇਨਕਾਰ ਕਰ ਦਿੱਤਾ। ਉੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀ ਸੋਮਵਾਰ ਦੇ ਦਿਨ ਈਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਦੇ ਵਿੱਚ ਮੁਲਾਕਾਤ ਹੋਈ। ਖ਼ਬਰ ਦੇ ਮੁਤਾਬਕ ਦੋਹਾਂ ਨੇਤਾਵਾਂ ਦੇ ਦਰਮਿਆਨ ਦਵੱਲੇ ਸੰਬੰਧਾਂ ਨੂੰ ਅੱਗੇ ਵਧਾਉਣ ਦੇ ਉੱਤੇ ਚਰਚਾ ਕੀਤੀ ਗਈ। ਈਰਾਨ ਦੀ ਸਰਕਾਰੀ ਖ਼ਬਰ ਏਜੰਸੀ IRNA ਦੇ ਮੁਤਾਬਕ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਈਰਾਨ ਅਤੇ ਪਾਕਿਸਤਾਨ ਦੇ ਖੇਤਰ ਨੂੰ ਦੋ ਤਾਕਤਵਰ ਮੁਲਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਕੋਲ ਵੱਡੀ ਮਨੁੱਖੀ ਕਾਬਲੀਅਤ ਦੇ ਨਾਲ ਨਾਲ ਕਈ ਊਰਜਾ ਸੰਸਾਧਨ ਵੀ ਮੌਜੂਦ ਨੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੋਹਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਲਗਾਤਾਰ ਬੈਠਕਾਂ ਹੋਈਆਂ ਨੇ ਔਰ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਖੇਤਰ ਦੇ ਵਿੱਚ ਅਮਰੀਕਾ ਦੇ ਵੱਧ ਰਹੇ ਦਬਦਬੇ ਦੇ ਬਾਵਜੂਦ ਹਸਤਾਖਰ ਕਰਨ ਦੇ ਲਈ ਜਿਹੜੇ ਮੁਸਲਿਮ ਦੇਸ਼ ਨੇ ਉਹ ਆਪਸ ਦੇ ਵਿੱਚ ਤਿਆਰ ਨੇ ਔਰ ਇਸ ਕਿਸਮ ਦੇ ਸਮਝੌਤੇ ਕਰਨ ਦੇ ਲਈ ਵੀ ਤਿਆਰ ਨੇ। ਉੱਥੇ ਗੂਗਲ ਦੇ ਉੱਤੇ ਆਇਰਲੈਂਡ ਦੇ ਵਿੱਚ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਯਾਨੀ DPCA ਨੇ ਲੋਕੇਸ਼ਨ ਡੇਟਾ ਦਾ ਇਸਤੇਮਾਲ ਕਰਕੇ ਇਸਤੇਮਾਲ ਨੂੰ ਲੈ ਕੇ 40 ਕਰੋੜ ਯੂਰੋ ਦਾ ਜੁਰਮਾਨਾ ਗੂਗਲ ਦੇ ਉੱਤੇ ਲਗਾਇਆ। ਇਹ ਆਇਰਿਸ਼ ਡੇਟਾ ਜਿਹੜੀ ਇੱਕ ਸੁਰੱਖਿਆ ਨਿਗਮ ਹੈ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇਹ ਇੱਕ ਹੈ। ਇਹ ਜੁਰਮਾਨਾ ਉਸ ਜਾਂਚ ਤੋਂ ਬਾਅਦ ਲਗਾਇਆ ਗਿਆ ਜੋ 6 ਸਾਲ ਪਹਿਲਾਂ ਟੈਕ ਕੰਪਨੀਜ਼ ਦੇ ਖਿਲਾਫ ਸ਼ੁਰੂ ਕੀਤੀ ਗਈ ਸੀ। ਯੂਰਪ ਦੇ ਵਿੱਚ ਕਈ ਕੰਜ਼ਿਊਮਰ ਰਾਈਟਸ ਸੰਗਠਨਾਂ ਨੇ ਗੂਗਲ ਦੇ ਖਿਲਾਫ ਸ਼ਿਕਾਇਤ ਕੀਤੀ ਸੀ। DPCA ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਦੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਗੂਗਲ ਨੇ ਡੇਟਾ ਦਾ ਇਸਤੇਮਾਲ ਅਜਿਹੇ ਤਰੀਕੇ ਦੇ ਨਾਲ ਜੋ ਗੈਰ ਕਾਨੂੰਨੀ ਸੀ, ਨਿਰਪੱਖ ਸੀ, ਪਾਰਦਰਸ਼ੀ ਸੀ, ਨਹੀਂ ਸੀ ਕੀਤਾ। ਇਸ ਦਰਮਿਆਨ ਜਾਂਚ ਗੂਗਲ ਦੇ 3 ਫੀਚਰਸ ਦੇ ਵਿੱਚ ਲੋਕੇਸ਼ਨ ਡੇਟਾ ਦੇ ਇਸਤੇਮਾਲ ਦੇ ਨਾਲ ਜੁੜੀ ਹੋਈ ਸੀ। ਇਹਨਾਂ ਦੇ ਵਿੱਚੋਂ ਵੈਬ ਐਂਡ ਐਪ ਐਕਟੀਵਿਟੀ, ਲੋਕੇਸ਼ਨ ਹਿਸਟਰੀ ਅਤੇ ਲੋਕੇਸ਼ਨ ਐਕੂਰੇਸੀ ਸ਼ਾਮਲ ਹੈ। ਜਾਂਚ 25 ਮਈ 2018 ਤੋਂ ਲੈ ਕੇ 4 ਫਰਵਰੀ 2020 ਦੇ ਦਰਮਿਆਨ ਕੀਤੀ ਗਈ ਸੀ ਔਰ ਇਸ ਦਰਮਿਆਨ ਡੇਟਾ ਇਸਤੇਮਾਲ ਦੇ ਉੱਤੇ ਇਹ ਜਾਂਚ ਕੇਂਦਰਿਤ ਸੀ। ਲੋਕੇਸ਼ਨ ਡੇਟਾ ਦਾ ਮਤਲਬ ਕਿਸੇ ਵੀ ਅਜਿਹੇ ਡੇਟਾ ਤੋਂ ਹੈ ਜਿਸ ਨੂੰ ਕਿਸੇ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੇ ਲਈ ਵਰਤਿਆ ਜਾਂਦਾ। ਵੈਸੇ ਗੂਗਲ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਹ ਮਾਮਲਾ ਉਹਨਾਂ ਪੁਰਾਣੀਆਂ ਨੀਤੀਆਂ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਦੇ ਵਿੱਚ ਹੁਣ ਅਪਡੇਟ ਕੀਤਾ ਜਾ ਚੁੱਕਿਆ ਹੈ। 2019 ਤੋਂ ਬਾਅਦ ਅਸੀਂ ਕਿਸੇ ਵੀ ਕਿਸਮ ਦੇ ਤਰੀਕਿਆਂ ਦੇ ਵਿੱਚ ਕਾਫੀ ਬਦਲਾਅ ਕੀਤੇ ਨੇ ਔਰ ਕਈ ਇਹੋ ਜਿਹੇ ਬਿਹਤਰ ਟੂਲ ਸ਼ੁਰੂ ਕੀਤੇ ਨੇ ਜਿਨ੍ਹਾਂ ਦੇ ਨਾਲ ਲੋਕੇਸ਼ਨ ਡੇਟਾ ਦਾ ਮੈਨੇਜ ਕਰਨਾ ਆਸਾਨ ਹੋ ਗਿਆ ਹੈ। ਉੱਥੇ ਅਗਲੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਜਿੱਥੇ ਬੀਤੇ ਦਿਨੀ ਮਲੇਸ਼ੀਆ ਦੇ ਵੱਲੋਂ ਭਾਰਤੀ ਪਾਸਪੋਰਟ ਹੋਲਡਰਸ ਨੂੰ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਮਲੇਸ਼ੀਆ ਦਾ ਹੁਣ ਰੁੱਖ ਕਰਨ ਲੱਗ ਪਏ ਨੇ। ਹਾਲਾਂਕਿ ਇਹ ਸਕੀਮ ਸਿਰਫ ਟੂਰਿਜ਼ਮ ਦੇ ਲਈ ਐਲਾਨੀ ਗਈ ਸੀ, ਪਰ ਕੁਝ ਲੋਕ ਇਸ ਨੂੰ ਮਲੇਸ਼ੀਆ ਦੇ ਵਿੱਚ ਰੁਜ਼ਗਾਰ ਦਾ ਰਾਹ ਮੰਨ ਰਹੇ ਨੇ, ਜਿਸ ਤੋਂ ਬਾਅਦ ਮਲੇਸ਼ੀਅਨ ਪ੍ਰਸ਼ਾਸਨ ਨੇ ਭਾਰਤੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ। ਕੁਲਾਲੰਪੁਰ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮਲੇਸ਼ੀਆ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਮਲੇਸ਼ੀਆ ਦੀ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਦੀ ਵਰਤੋਂ ਨੌਕਰੀ ਜਾਂ ਰੁਜ਼ਗਾਰ ਲੱਭਣ ਦੇ ਲਈ ਤਾਂ ਬਿਲਕੁਲ ਨਾ ਕਰਨ। ਸਫਾਰਤਖਾਨੇ ਨੇ ਸੋਸ਼ਲ ਮੀਡੀਆ ਮੰਚ ਦੇ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਕਈ ਭਾਰਤੀ ਨਾਗਰਿਕ ਫਰੀ ਵੀਜ਼ਾ ਐਂਟਰੀ ਰਾਹੀਂ ਮਲੇਸ਼ੀਆ ਪਹੁੰਚ ਕੇ ਨੌਕਰੀਆਂ ਲੱਭ ਰਹੇ ਨੇ। ਅਜਿਹੇ ਲੋਕ ਠੱਗਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ, ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਸਹਿਣ
ਰਹਿਣ ਸ਼ੋਸ਼ਣ ਗ੍ਰਿਫਤਾਰੀ ਅਤੇ ਕਈ ਕਾਨੂੰਨੀ ਕਾਰਵਾਈਆਂ ਜਿਹੜੀਆਂ ਨੇ ਉਸ ਕਿਸਮ ਦੀਆਂ ਹੋ ਸਕਦੀਆਂ ਨੇ। ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਅਤੇ ਸ਼ੋਸ਼ਣ ਅਤੇ ਗ੍ਰਿਫਤਾਰੀ ਤੋਂ ਇਲਾਵਾ ਕਈ ਕਾਨੂੰਨੀ ਕਾਰਵਾਈਆਂ ਉਹਨਾਂ 'ਤੇ ਹੋ ਸਕਦੀਆਂ। ਜ਼ਿਕਰਯੋਗ ਹੈ ਕਿ ਮਲੇਸ਼ੀਅਨ ਪ੍ਰਸ਼ਾਸਨ ਦੀ ਤਰਫ ਤੋਂ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਸਿਰਫ ਟੂਰਿਜ਼ਮ ਦੇ ਲਈ ਹੀ ਦਿੱਤੀ ਜਾਂਦੀ ਹੈ। ਉੱਥੇ ਹੀ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈ ਹੈ ਅਤੇ ਆਸਟ੍ਰੇਲੀਆ ਦੇ ਵਿੱਚ CBA ਯਾਨੀ ਦੇਸ਼ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਕਾਮਨਵੈਲਥ ਬੈਂਕ ਨੇ ਵੀ ਹੁਣ ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦਾ ਫੈਸਲਾ ਲੈ ਲਿਆ। ਅਜਿਹੇ ਸਮੇਂ 'ਚ ਜਦੋਂ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਵਿਆਜ ਦਰਾਂ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਅੱਜ ਯਾਨੀ ਮੰਗਲਵਾਰ ਦੇ ਦਿਨ ਕੌਮ ਬੈਂਕ ਦੀ ਤਰਫ ਤੋਂ ਜਿਹੜੀਆਂ ਫਿਕਸਡ ਰੇਟਸ ਨੇ ਉਹਨਾਂ ਦੇ ਵਿੱਚ ਇਜ਼ਾਫੇ ਦਾ ਐਲਾਨ ਕੀਤਾ ਗਿਆ ਔਰ ਹੁਣ ਇਹ 0.48% ਦੇ ਨਾਲ ਵਿਆਜ ਦਰਾਂ ਵਧਾਈਆਂ ਗਈਆਂ ਨੇ ਔਰ ਵਧਾਈਆਂ ਜਾਣਗੀਆਂ 0.48% ਦੇ ਦਰ ਦੇ ਨਾਲ। ਇਹ ਜਿਹੜੀ ਕਿਆਸ ਰਹੀ ਇੱਕ ਕਾਮਨਵੈਲਥ ਬੈਂਕ ਦੀ ਤਰਫ ਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੈਨਸਟਾਰ ਨਾਮ ਦੀ ਏਜੰਸੀ ਦਾ ਕਹਿਣਾ ਹੈ ਕਿ 16 ਦੇ ਕਰੀਬ ਲੈਂਡਰਸ ਇਹ ਐਲਾਨ ਪਹਿਲਾਂ ਹੀ ਕਰ ਚੁੱਕੇ ਨੇ, ਜਿਸ ਦੇ ਵਿੱਚ ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ 3 ਵੈਸਟਪੈਕ, ਨੈਬ ਅਤੇ ANZ ਇਹ ਪਹਿਲਾਂ ਹੀ ਵਿਆਜ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕਰ ਚੁੱਕੇ ਨੇ। ਹਾਲਾਂਕਿ ਫਿਕਸਡ ਰੇਟ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਬਿਗ 4 ਦੇ ਵਿੱਚੋਂ ਯਾਨੀ 4 ਵੱਡੇ ਬੈਂਕਾਂ ਦੇ ਵਿੱਚੋਂ ANZ ਦੀ ਹੈ। 1 ਸਾਲ ਦੀ ਟਰਮ ਦੇ ਲਈ 6.49%, ਲਗਭਗ 6.5% ਜਿਹੜੀਆਂ ਵਿਆਜ ਦਰਾਂ ਉਹ ਲਈਆਂ ਜਾ ਰਹੀਆਂ ਨੇ। ਉੱਥੇ ਹੀ ਸਵੇਰ ਵੇਲੇ ਇੱਕ ਖਬਰ ਆਈ ਸੀ ਕਿ ਸਿਡਨੀ ਦੀ ਸਿਟੀ ਕੌਂਸਲ ਦੀ ਤਰਫ ਤੋਂ ਪਬਲਿਕ ਪਲੇਸਿਸ ਦੇ ਉੱਤੇ ਮੈਟਾ ਦੇ ਗਲਾਸਿਸ ਲਿਜਾਣ ਦਾ ਕਾਨੂੰਨ ਬੈਨ ਕਰਨ ਦਾ ਇੱਕ ਕਾਨੂੰਨ ਸਾਹਮਣੇ ਆ ਰਿਹਾ। ਹੁਣ ਵੈਸਟਰਨ ਆਸਟ੍ਰੇਲੀਆ ਤੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਐਜੂਕੇਸ਼ਨ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਦੇਸ਼ ਭਰ ਦਾ ਤਾਂ ਪਤਾ ਨਹੀਂ ਪਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਹੁਣ ਚਾਹੇ ਵਿਦਿਆਰਥੀ ਹੋਣ, ਚਾਹੇ ਸਟਾਫ, ਚਾਹੇ ਪੇਰੈਂਟਸ, ਕੇਅਰਰ, ਚਾਹੇ ਕਿਸੇ ਕਿਸਮ ਦੇ ਕੋਈ ਕੰਟਰੈਕਟਰ ਹੋਣ, ਉਹਨਾਂ ਨੂੰ ਇਸ ਕਿਸਮ ਦੀ ਜਿਹੜੀ ਇਹ ਜਿਹੜੇ ਸਮਾਰਟ ਗਲਾਸਿਸ ਨੇ ਇਹ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਔਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਇਹ ਨਵਾਂ ਨਿਯਮ ਜਿਹੜਾ ਇਹ 4th ਟਰਮ ਦੀ ਸ਼ੁਰੂਆਤ ਤੋਂ ਹੀ ਲਾਗੂ ਹੋ ਜਾਏਗਾ। ਉੱਥੇ ਹੀ ਅੱਜ ਦੇ ਦਿਨ ਸਾਲ 1966 ਦੇ ਵਿੱਚ ਆਸਟ੍ਰੇਲੀਆ ਦੇ ਏਵੀਏਸ਼ਨ ਹਿਸਟਰੀ ਦੇ ਵਿੱਚ ਸਭ ਤੋਂ ਭਿਆਨਕ ਹਾਦਸਾ ਵਾਪਰਿਆ ਸੀ। ਕੁਈਨਜ਼ਲੈਂਡ ਦੇ ਸ਼ਹਿਰ ਛੋਟੇ ਜਿਹੇ ਦੂਰ ਦੁਰਾਡੇ ਦੇ ਇਲਾਕੇ ਵਿੰਟਨ ਤੋਂ ਕੁਝ ਦੂਰੀ ਦੇ ਉੱਤੇ 100 ANA ਫਲਾਈਟ 149 ਦਾ ਜਿਹੜਾ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਸੀ ਔਰ ਇਸ ਕੇਸ ਦੇ ਵਿੱਚ ਲਗਭਗ 6 ਦਹਾਕੇ ਪਹਿਲਾਂ ਸ਼ੁਰੂ ਹੋਈ ਪੜਤਾਲ ਹਾਲੇ ਤੱਕ ਨਹੀਂ ਮੁੱਕ ਸਕੀ ਹੈ। ਦੱਸਦੀਏ ਕਿ ANA ਫਲਾਈਟ 1949 ਜਿਹੜੀ ਸੀ ਉਹ ਮਾਊਂਟ ਈਸਾ ਦੇ ਇਲਾਕੇ ਤੋਂ ਉਡਾਨ ਭਰਦੀ ਹੈ। ਹਾਲਾਂਕਿ ਉਸ ਦਿਨ ਜਦੋਂ 22 ਸਤੰਬਰ 1966 ਨੂੰ ਇਸ ਨੇ ਉਡਾਨ ਭਰੀ ਸੀ ਉਸ ਦਿਨ ਮੌਸਮ ਦੀ ਕੋਈ ਖਰਾਬੀ ਨਹੀਂ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਪੜਤਾਲ ਅੱਗੇ ਤੁਰੀ ਹੈ ਅਤੇ ਪਤਾ ਚੱਲਿਆ ਹੈ ਕਿ 24 ਲੋਕ ਜਿਨ੍ਹਾਂ ਦੀ ਔਨਬੋਰਡ ਮੌਤ ਹੋਈ ਗਈ ਸੀ ਉਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ। ਅੱਜ ਦੇ ਦਿਨ ਵਿੰਟਨ ਸਿਟੀ ਦੀ ਤਰਫ ਤੋਂ ਇੱਕ ਸ਼ਰਧਾਂਜਲੀ ਪ੍ਰੋਗਰਾਮ ਵੀ ਉਲੀਕਿਆ ਗਿਆ ਜਿੱਥੇ ਇਸ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੇ ਲੋਕਾਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਗਈ। ਉੱਦਾਂ ਇੱਕ ਹੋਰ ਹਾਦਸਾ ਇਤਿਹਾਸ ਦੇ ਵਿੱਚ ਸਾਂਝ ਪਾਈ ਹੈ ਜਿਹੜਾ ਤਸਮੇਨੀਆ ਦੇ ਉੱਤਰੀ ਇਲਾਕਿਆਂ ਦੇ ਵਿੱਚ ਡੈਵਨਪੋਰਟ ਦੇ ਵਿੱਚ ਵਾਪਰਿਆ ਸੀ ਜਦੋਂ 6 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2021 ਦੇ ਵਿੱਚ ਬੱਚਿਆਂ ਦੇ ਪਸੰਦੀਦਾ ਜਿਹੜੇ ਝੂਟੇ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਅੰਦਰ ਖਰਾਬੀ ਆ ਗਈ ਸੀ ਜਿਸ ਤੋਂ ਬਾਅਦ 4 ਬੱਚਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਐਡੀਸਨ ਸਟੀਵਰਟ, ਚੇਸ ਹੈਰੀਸਨ, ਜੈ ਸ਼ਿਹਾਨ, ਜੈਲੀਲਾ ਜੈਨ ਮਾਰੀ ਜੋਨਸ, ਇਸ ਤੋਂ ਇਲਾਵਾ ਪੀਟਰ ਡੋਟ ਅਤੇ ਜ਼ੇਨ ਮਿਲਰ ਦੇ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸੀ। ਉੱਥੇ ਹਸਪਤਾਲ ਦੇ ਨਾਲ ਜੁੜੀ ਖਬਰ ਸਾਂਝੀ ਕਰੀਏ ਅਤੇ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਡੇ ਚਿਲਡਰਨ ਹਸਪਤਾਲ ਦੇ ਉੱਤੇ $50 ਮਿਲੀਅਨ ਖਰਚ ਹੋਣ ਦੇ ਬਾਵਜੂਦ ਡਾਕਟਰ ਜਿਹੜੇ ਨੇ ਇੱਥੇ ਨਹੀਂ ਪਹੁੰਚ ਰਹੇ।
ਦਾਜ਼ੀ ਹੈ ਕਿ ਡਿਪਾਰਟਮੈਂਟ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਰਾਇਲ ਚਿਲਡਰਨ ਹਸਪਤਾਲ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੰਮ ਮੁਕੰਮਲ ਹੋਣ ਦੇ ਬਾਵਜੂਦ ਇਸ ਹਸਪਤਾਲ ਦੇ ਕਿਉਂਕਿ ਸਾਲ 2018 ਦੇ ਵਿੱਚ ਇਸ ਹਸਪਤਾਲ ਦੇ ਵਿੱਚ ਕੁਝ ਸਮੱਸਿਆਵਾਂ ਸਾਹਮਣੇ ਆਈਆਂ ਸੀ ਪਰ ਹੁਣ ਇਸ ਹਸਪਤਾਲ ਦੇ ਵਿੱਚ $50 million ਦਾ ਨਿਵੇਸ਼ ਕਰਨ ਦੇ ਬਾਵਜੂਦ ਨਾ ਤਾਂ ਸਟਾਫ ਮੌਜੂਦਾ ਨਜ਼ਰ ਆ ਰਿਹਾ ਅਤੇ ਨਾ ਹੀ ਇਸ ਹਸਪਤਾਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਲਾਜ ਹੋ ਰਹੇ ਨੇ ਵੈਸੇ ਐਂਥਨੀ ਐਲਬਨੀ ਸਰਕਾਰ ਦੀ ਇਹ ਕੋਈ ਇੱਕ ਫੇਲੀਅਰ ਨਹੀਂ ਹੈ ਉੱਧਰ ਲਿਬਰਲ ਪਾਰਟੀ ਦੀ ਤਰਫ ਤੋਂ ਘੱਟੋ ਘੱਟ ਵਿਕਟੋਰੀਆ ਦੇ ਵਿੱਚ ਤਾਂ ਕੋਈ ਵੀ ਮੌਕਾ ਨਹੀਂ ਛੱਡਿਆ ਜਾਏਗਾ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਆਉਂਦੀਆਂ ਚੋਣਾਂ ਦੇ ਵਿੱਚ ਲੇਬਰ ਦੇ ਨਾਲੋਂ ਵੱਡੀ ਜਿੱਤ ਹਾਸਲ ਕਰ ਸਕੀ ਹੈ ਐਲਬਰੀ ਵਡੂੰਗਾ ਐਲਬਰੀ ਵਡੂੰਗਾ ਦੇ ਇਲਾਕੇ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਹੈ ਉਹ ਵਾਧੂ $100 million ਖਰਚ ਕੇ ਐਲਬਰੀ ਹਸਪਤਾਲ ਦਾ ਨਿਰਮਾਣ ਕਰਨਾ ਚਾਹੁੰਦੀ ਹੈ ਔਰ ਇਹ ਚੋਣਾਂ ਦੇ ਖਾਤਰ ਇੱਕ ਵਾਅਦਾ ਜਿਹੜਾ ਇੱਕ ਕੀਤਾ ਗਿਆ ਦੀ ਇਨਵੈਸਟਮੈਂਟ ਪਲੈਜ ਦੇ ਤਹਿਤ ਇਹ ਕਿਹਾ ਗਿਆ ਕਿ $558 million ਜਿਹੜੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਖਰਚੇ ਜਾਣਗੇ ਉਸ ਤੋਂ ਇਲਾਵਾ ਵਿਕਟੋਰੀਆ ਸਰਕਾਰ 50 ਨਵੇਂ ਬੈੱਡਾਂ ਦੀ ਉਸਾਰੀ ਇਸ ਹਸਪਤਾਲ ਦੇ ਵਿੱਚ ਕਰਵਾਉਣਾ ਚਾਹੁੰਦੀ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਅੱਜ ਕੱਲ੍ਹ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: This station is now the ultimate power in the universe.
1: Radio Haji 16748.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਕਭੀ ਨਾ ਕਹਿਣਾ ਨਾ ਜੀ ਨਾ ਜੀ

0: You are listening.
1: Haji Haji, Haji Haji, Haji Haji. Radio Haji,
2: 1674 AM, 24/7 Indian Radio, Sydney ka apna Indian Radio Station.
1: Radio Haji.
0: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 029063 1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਮਨੋਰੰਜਨ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ। ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਹੈ, ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ। ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ। ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦੇਵੇ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾ ਲੰਘ ਜਾਣ। ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੌਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੌਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ। ਔਰ ਜਿਹੜੇ ਹੈਗੇ ਨੇ, ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ, ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ। ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ। ਚਲੋ ਖੈਰ, ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ, ਉੱਥੇ ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿੰਦੇ ਹੁੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me. So I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay. Shush, Trump saab. Chup. Thodi der li chup. Hun ho gaya tusi. Media ne chup kara ta. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਉਹ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ, ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ MS Now, CNN ਅਤੇ ਇੱਕ ਕਿਹੜਾ ਤੀਜਾ Politico, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸਾ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ, ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਹੈ ਹੁਣ? ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਅ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ, 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁਗਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਇਹ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ ਟਰੰਪ ਸਾਹਿਬ, ਐਨੀਵੇ ਜਵਾਬ ਦਿੰਦੇ, ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ, ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ ਇੱਕ ਸੈਕਿੰਡ ਤੋਂ ਵੀ ਘੱਟਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So, ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ ਨੋ। ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਉਣਾ ਹੀ ਪਾਉਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ, ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਜ਼ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈ ਏਅਰ ਰਿਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰਿਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਯੂਨਾਈਟਿਡ ਕਿੰਗਡਮ ਇਜ਼ ਦੀ ਫਸਟ ਕੰਟਰੀ ਜਿਹੜੀ ਅੱਗੇ ਆਈ ਹੈ ਹਾਲਾਂਕਿ ਆਉਣਾ ਚਾਹੀਦਾ ਸੀਗਾ ਤੁਰਕੀ ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੂਤੀਆਂ ਦੇ ਨਾਲ ਅਸੀਂ ਸਿਖਾਉਂਦੇ ਹਾਂ ਸਬਕ ਸਮਝੌਤਾ ਕਾਹਦੇ ਲਈ ਕੀਤਾ ਆਪਾਂ ਹੱਥਾਂ 'ਚ ਹੱਥਾਂ ਪਾ ਕੇ ਗਲ 'ਚ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ ਮੰਨਿਆ ਜਾਊਗਾ ਤਾਂ ਉਹ ਕਿੱਥੇ ਗਿਆ ਪਾਕਿਸਤਾਨ ਉਹ ਕਿੱਥੇ ਗਿਆ ਤੁਰਕੀ ਉਹ ਤਾਂ ਨਹੀਂ ਆ ਰਹੇ ਹੈਗੇ ਪਰ ਹੂਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ

ਪਾਉਣਾ ਪੈ ਰਿਹਾ ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ ਹਥਿਆਰ ਨਹੀਂ ਹੈਗੇ ਹੂਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ ਇਸ ਤੋਂ ਵੱਧ ਕੇ ਕੀ ਹੋ ਸਕਦਾ ਆਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ ਉਹਦੇ 'ਤੇ ਅਟੈਕ ਕਰ ਗਏ ਹੂਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ ਈਰਾਨ ਨੇ ਹੋਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ ਹੋਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ ਜਿੱਥੋਂ ਸਾਊਦੀ ਅਰਬ UAE ਦੇ ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ ਸਮੁੰਦਰੀ ਰਸਤਿਆਂ ਦੇ ਵਿਚਕਾਰ ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਉਦੋਂ ਆਪਣੇ ਆਹ ਕਿਹੜਾ ਸਾਧੂਆਂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਹੁੰਦੇ ਸੀਗੇ ਉਦੋਂ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ ਇਨਫੈਕਟ ਮਤਲਬ ਰਿਆਦ ਮਤਲਬ ਯੂ ਅੰਡਰਸਟੈਂਡ ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ ਐਡਾ ਵੱਡਾ ਸ਼ਹਿਰ ਹੈ ਨਾ ਪਹਿਲਾਂ ਦੁਬਈ ਦੇ ਉੱਤੇ ਵੀ ਦੋਹਾ ਦੇ ਉੱਤੇ ਵੀ ਹੋਏ ਹਮਲੇ ਹਾਲਾਂਕਿ ਉਹ ਛੋਟੇ ਮੋਟੇ ਸੀਗੇ ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਡਿੱਗੇ ਸੀਗੇ ਆ ਕੇ ਬਟ ਸਾਊਦੀ ਅਰਬ 'ਚ ਮੱਕਾ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ ਫਿਰ ਜਿਹੜਾ ਰਿਆਦ ਸਿਟੀ ਹੈ ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਈਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਟਰ ਹੈ ਹੈੱਡਕੁਆਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ ਰਿਆਦ ਇਜ਼ ਲਾਈਕ ਇਕੋਨਮੀ ਹੱਬ ਦੁਬਈ ਨਹੀਂ ਹੈਗਾ ਇਕੋਨਮੀ ਹੱਬ ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੂਤੀ ਬਾਗੀ ਬਹੁਤ ਮਜ਼ਬੂਤ ਨੇ ਔਰ ਇਹ ਅੱਜ ਤੋਂ ਨਹੀਂ ਹੈਗੇ ਬਹੁਤ ਪਹਿਲਾਂ ਤੋਂ ਹੈਗੇ ਨੇ ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ ਹੁਣ ਇਹ ਅਲਟਰਨੇਟ ਰੂਟ ਸੀਗਾ ਉਹਦੇ 'ਤੇ ਹੁੰਦੀਆਂ ਨੇ ਕਬਜ਼ਾ ਲੈ ਲਿਆ ਹੈਗਾ ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ ਉੱਥੇ ਹੁਤੀ ਬਾਗੀ ਬੈਠੇ ਨੇ ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ

ਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੂਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ। ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਯੂਨਾਈਟ ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ। ਔਰ ਇਹਦੇ 'ਚ ਹੂਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਨਾਂ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ। ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ, ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ ਉਹ ਜਾ ਰਹੇ ਸੀਗੇ, ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ, ਅਤੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ। ਹੂਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ। ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ, ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬਲ ਮਨਦੇਵ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ। ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ, 3-5 ਕਰ ਦਿੰਦਾ, ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ, ਪਰ ਜਿਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਿਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ। ਬਦਲ ਕੀ ਹੋ ਰਿਹਾ ਜਿਬੂਤੀ ਦੇ ਵਿੱਚ? ਸੋ ਇਹ ਮੈਨੂੰ ਜਦੋਂ ਆਹ ਰਿਪੋਰਟ, ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ, ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ। ਐਨੀਵੇਜ਼, ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਿਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਿਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਿਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ, ਵਾਇਸਾ ਵਰਸਾ। ਅੱਛਾ, ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਹੈ, ਸ਼ੀਆ ਜੈਦੀ ਭਾਈਚਾਰਾ, ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ, ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ, ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ, ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ, ਉਹਦੇ ਨਾਮ ਦੇ ਉੱਤੇ ਹੂਤੀ ਪਿਆ। ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ,
ਅਤੇ ਅਸੀਂ ਖੁਦਾ ਦੇ ਸਾਥੀ ਹਾਂ ਵੀ, ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼, 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ। ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ। ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ। ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ, ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ, ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ। ਵੈਸਟਰਨ ਕੰਟਰੀਜ਼, ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੂਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮੈਰੀਕਾ ਅਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਇਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਇਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ, ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ ਹੈ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਹੈ ਉਹ ਹੂਤੀਆਂ ਦੇ ਕੋਲ ਜਾਂਦੀ ਹੈ, ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਇਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ, ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ US ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਹੈ, ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੂਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਇਰਾਨ ਦੇ ਵਿੱਚੋਂ
ट्रेन हो के उत्थे जांदे ने। एनीवेज 2014 दी शुरुआत दे विच जड़े हुती सीगे वो पोलिटिकली बड़े मजबूत होन लग पए यमन दे विच। ते ऐसे ही समय उन्होंने जड़े उत्थों दे राष्ट्रपति सी अब्दरमूह मंसूर हादी उहदे खिलाफ एक फिर तो बगावत शुरू करती सी जिवें 90s दे डेकेड दे विच कीती सीगी ना। हादी अली अब्दुल्ला जड़े सीगे ओहो सॉरी हादी जड़े सीगे मंसूर हादी वह अब्दुल्ला सालेह तो बाद उत्थे दे राष्ट्रपति बने सीगे। ते हुतियां ने अपने पुराने दुश्मन सालेह दे नाल समझौता कर लिया ते फिर दोबारा उन्हू सत्ता दे विच लियां दियां कोशिशा भी सालेह देख तेरी ते साड़ी बनती नहीं सीगी हुती कहिंदे पर आ जड़ा हादी है ना मंसूर हादी इहनू आपां ने हटाना है कुर्सी तो। सो हुतियां ने यमन दे नॉर्दन स्टेट्स दे विच सादा करके एक स्टेट है उत्थे कंट्रोल ले लिया। उस तो बाद 2015 दी शुरू च उन्होंने यमन दा जिहड़ा सब तो बड़ा शहर है सना कैपिटल सिटी उत्थे दी उहदे ते भी कब्जा ले लिया। ते उस तो बाद फिर हादी जिहड़ा सीगा उह यमन छड्ड के भज गया सीगा शायद साउदी अरब ने प्रोटेक्ट किया सी और हाले भी कहिंदे ने उह साउदी अरब दी उहदे विच पनाह दे विच चला गया सी। सो यमन दा गुआंढी देश है साउदी अरब। साउदी अरब ने फौजी दखल अंदाजी देनी शुरू की कि यह की कर रहे हो तुसी चुनिया होया राष्ट्रपति सीगा मंसूर हादी उन्हों क्यों तुसी भजाता। सो हूतियां नू हटा के हादी नू फिर तो सत्ता दे विच लियाण दे लई साउदी अरब ने एक फौजी मुहिम शुरू करती सी और इस मुहिम दे विच साउदी अरब ने कहा सीगा कि हूतियो असी कल्ले नहीं हैगे साडे नाल UAE ते बहरीन भी हैगा ते आए सीगे वाकई उदों आए भी सीगे होर नाल रल के उन्होंने अटैक किए सी और हूती बागियां ने कल्या नहीं उदों ईरान विच आया नहीं सीगा उस जंग दे पर हूती बागियां ने कल्या नहीं UAE बहरीन और साउदी अरब वर्गियां कंट्रीज़ दे खिलाफ टाकरा किया सीगा और इनफैक्ट उन्होंने हूतियां नू भजाना तां की सी यमन दे एक बहुत बड़े हिस्से ते हूतियां ने कंट्रोल ले लिया सी। ते 2017 दे विच सालेह दी उन्होंने हत्या भी करती सी कतल भी करता सीगा। सालेह ने हूतियां तो अपना गठजोड़ तोड़ के साउदी अरब दे नाल जोड़न की कोशिश की सीगी ते इस करके उन्हों भी फिर उन्होंने कहता भी चलो सर हुण तुहाडी लोड़ है नहीं। सो ये हूतियां दा एक किस्म दा एक इतिहास रहा पर जिहड़ा साउदी अरब दा इतिहास है वो बड़ा दिलचस्प इतिहास है। ऐसे अज इन्ना समा है नहीं पर फिर भी फटाफट मोटे मोटे जे तौर ते तुहाडे नाल शेयर करदा चलदे हां। इस्लाम दा बर्थ प्लेस मन्या जांदा है साउदी अरब नूं और दुनिया दे सब तो बड़े ऑयल मैनुफैक्चरर जिहड़ियां कंट्रीज मैनुफैक्चर तां थोड़े करदे ने ओह मशीनां थोड़े ने तेल पैदावार कह सकदे हां कि उत्पादक देश उत्थों कढ़दे ने ओह ऑयल प्रोड्यूसर कंट्री हैगी है। सो साउदी अरब दा इतिहास जिहड़ा है ना वो दो तीन अलग अलग स्टेजिज़ दे विच तुसी बंड के देख सकते हो मोटे मोटे तौर दे दो तीन नहीं बल्कि स्टेजिज़ दे विच समझो। एक तो इस्लाम तो पहला दा समा सीगा जदों इस्लाम दी स्थापती नहीं सी हुई मुहम्मद साहब ने इस्लाम नू शुरू ही नहीं सी किता उस तो पहला दा जिहड़ा जदों कहा जांदा है कि यहूदी हुंदे सी या होर भी जिहड़े उस वक्त दे जिहड़े धर्म हुंदे सी छोटे छोटे धर्म हुंदे सी आपो अपने उन्हां दे नायक हुंदे सी आपो अपने उन्हां दे खेतरी तौर दे उत्ते देवते हुंदे सी देवी देवते उन्हां दा ही उत्थे दबदबा हुंदा सीगा इस्लाम दे आन तो पहला कबीले रहिंदे हुंदे सी छोटे छोटे और कहिंदे ने मुख तौर दे उत्ते नोमैडिक हुंदे ने जिहड़े के किवें कहिंदे आपां बंजारे घुम्मदे रहिंदे ने ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ ਇੰਡੀਆ ਵਾਲੇ ਪਾਸੇ ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ ਇੰਡੀਆ ਹੀ ਬਹੁਤ ਵੱਡਾ ਸੀਗਾ ਅਫਗਾਨਿਸਤਾਨ ਤੋਂ ਕਿਤੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ ਭਾਰਤ ਬਾਂਗਲਾਦੇਸ਼ ਮਿਆਨਮਾਰ ਇਹ ਸਾਰੇ ਇੰਡੀਆ ਹੀ ਸੀਗੇ ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ 7ਵੀਂ ਸਦੀ ਦਾ ਸਮਾਂ ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ ਮੱਕਾ 'ਚ ਹੁੰਦਾ। ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ
ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ, ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ, ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ, ਸਾਊਦੀ ਰਾਜ ਜਿਹੜਾ, ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਏ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ। ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ, ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ। ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ, ਜਿਹੜੇ ਵਿਰੋਧੀ ਕਬੀਲੇ ਸੀ, ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ। ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ, ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ, ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਇਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਹੀ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ।
ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਆਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਂ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਂ ਨੰਬਰ 5 ਹੈ, ਦਾਰਾਂ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਆਰਾਮਕੋ ਰੱਖਿਆ, ਆਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਆਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਆਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਆਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਆਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦ ਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਆਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ ਜਿਹੜਾ ਨੌਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਆਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਆਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਆਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਆਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਆਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਂਦਾ ਸੀ, ਦੁਨੀਆ 'ਚ ਪੈਟਰੋਲ ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ, ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਆਹ ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ ਇਹ ਸਾਊਦੀ ਆਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ, ਔਰ ਇਨਫੈਕਟ ਦੁਨੀਆ ਦੇ ਇਤਿਹਾਸ ਦੇ ਵਿੱਚ ਸਟੋਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਆਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 ਬਿਲੀਅਨ ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਆਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ, ਆਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ। ਫਿਊਲ ਤੋਂ ਇਲਾਵਾ ਉਹ ਗ੍ਰੀਨ ਐਨਰਜੀ ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ, ਸੋ ਇਸ ਕਰਕੇ। ਅਤੇ ਹੂਤੀਆਂ ਨੇ ਆਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ ਆਰਾਮਕੋ, ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ, ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ, ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ
ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ ਇੱਕ ਪਾਸੇ

ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ। ਔਰ ਮੱਕਾ, ਮਦੀਨਾ, ਜਿੱਦਾ, ਰਿਆਦ, ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ। ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ, ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ। ਅਤੇ ਜਿਹੜੇ ਹੂਤੀ ਨੇ, ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ। ਅਤੇ ਧਰਮ ਦੀ ਲੜਾਈ ਵੀ ਹੈ, ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਜ਼ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ, ਉਹ ਇਰਾਨ ਹੈ। ਅਤੇ ਇਸੇ ਕਰਕੇ ਸਾਊਦੀ ਅਰਬ ਦੀ, ਯੂ ਏ ਈ ਦੀ, ਬਹਿਰੀਨ ਦੀ, ਪਾਕਿਸਤਾਨ ਦੀ, ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ, ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ। ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਆਂ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

Mom!

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

comprado Radio Magic. Ahí

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਆਰਟਿਸਟ ਸੀ ਜਿਹੜਾ ਬੜੀਆਂ ਸੋਹਣੀਆਂ ਲੋਕਾਂ ਦੀਆਂ ਤਸਵੀਰਾਂ ਬਣਾਉਂਦਾ ਹੈ। ਕਹਿੰਦੇ ਉਹਦੀ ਮੁਹਾਰਤ ਸੀ ਕਿ ਹੂ ਬਹੂ ਉਸੇ ਤਰ੍ਹਾਂ ਦਾ ਚਿੱਤਰ ਘੜ ਦਿੰਦਾ, ਉਦਾਂ ਦੇ ਹਾਵ ਭਾਵ ਉਹ ਘੜ ਦਿੰਦਾ ਜਿੱਦਾਂ ਦੇ ਇਨਸਾਨ ਦੇ ਹੁੰਦੇ, ਇੱਦਾਂ ਕਹਿ ਲਓ ਕਿ ਜਾਨ ਹੀ ਪਾ ਦਿੰਦਾ। ਦੂਰ ਦੂਰ ਤੱਕ ਉਹਦੇ ਚਰਚੇ ਹੋਏ, ਲੋਕ ਵਾਹਵਾ ਹੀ ਪੈਸੇ ਦੇ ਕੇ ਅਤੇ ਉਹਦੇ ਕੋਲੋਂ ਆਪਣਾ ਚਿੱਤਰ ਬਣਾਉਣ ਦੇ ਵਿੱਚ ਬੜੀ ਵਡਿਆਈ ਸਮਝਦੇ, ਬੜਾ ਵੱਡਾ ਪਨ ਸਮਝਦੇ। ਇਸ ਦੂਰ ਦਰੇਡੇ ਤੱਕ ਜਦੋਂ ਉਹਦੀ ਗੱਲਬਾਤ ਪਹੁੰਚੀ ਤਾਂ ਫਿਰ ਇੱਕ ਪੱਤਰਕਾਰ ਉਹਦੀ ਇੰਟਰਵਿਊ ਕਰਨ ਦੇ ਲਿਆ। ਉਹਨੇ ਆਰਟਿਸਟ ਕੋਲੋਂ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਇੱਕ ਸਵਾਲ ਕੀਤਾ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਅਤੇ ਕਿੱਦਾਂ ਦਾ ਚਿੱਤਰ ਤੁਹਾਡੇ ਲਈ ਬਣਾਉਣਾ ਸਭ ਤੋਂ ਔਖਾ, ਕਿਹੜਾ ਚਿੱਤਰ ਤੁਸੀਂ ਆਸਾਨੀ ਦੇ ਨਾਲ ਘੜ ਲੈਂਦੇ ਹੋ। ਇਹ ਕੁਛ ਕੋਮਨ ਜਿਹੇ ਸਵਾਲ ਸੀ। ਉਹ ਕਿਹੜਾ ਚਿੱਤਰ ਆ, ਜਿੱਦਾਂ ਦੀ ਉਹਦੀ ਸ਼ਕਲ ਸੂਰਤ ਹੁੰਦੀ ਆ ਮੈਂ ਉਸੇ ਤਰ੍ਹਾਂ ਦਾ ਬਣਾ ਕੇ ਚਿੱਤਰ ਉਹਨੂੰ ਦੇ ਦਿੰਦਾ ਅਤੇ ਇਹਦਾ ਸਿਰਫ ਮੈਂ 100 ਰੁਪਈਆ ਲੈਣਾ ਅਤੇ ਦੂਸਰੀ ਦਾ ਮੈਂ 500 ਰੁਪਈਆ ਲੈਣਾ। ਉਹਦੇ ਵਿੱਚ ਜਿੱਦਾਂ ਦਾ ਇਨਸਾਨ ਹੁੰਦਾ ਵਾ ਉਸੇ ਨੂੰ ਥੋੜ੍ਹਾ ਜਿਹਾ ਨਿਖਾਰ ਦੇਈਦਾ। ਉਹ ਇਨਸਾਨ ਆਪ ਦੱਸ ਦਿੰਦਾ ਕਿ ਕਿਹੜੀ ਕਿਹੜੀ ਚੀਜ਼ ਉਹਨੇ ਠੀਕ ਕਰਨੀ ਆ, ਰੰਗ ਰੂਪ ਬਦਲਣਾ ਵਾ, ਕੋ ਮਾੜੇ ਮੋਟੇ ਨੈਨਕਸ਼ ਫਰਕ ਪਾਉਣਾ। ਸੋ ਛੋਟੇ ਛੋਟੇ ਜਿਹੇ ਬਦਲਾਅ, ਛੋਟਾ ਛੋਟਾ ਜਿਹਾ ਜਿਹੜਾ ਮੇਕਅਪ ਆ, ਇਹ ਵਾਲਾ ਮੈਂ ਥੋੜ੍ਹਾ ਜਿਹਾ ਮਹਿੰਗਾ ਚਿੱਤਰ ਬਣਾਉਣਾ ਅਤੇ ਸਭ ਤੋਂ ਮਹਿੰਗਾ ਉਹ ਵਾਲਾ ਮੈਂ ਚਿੱਤਰ ਬਣਾਉਣਾ ਵਾ ਜਿਹੜਾ ਇਨਸਾਨ ਹੁੰਦਾ ਨਹੀਂ ਆ, ਉਹਨੂੰ ਮੈਂ ਆਪਣੀ ਮਰਜ਼ੀ ਦੇ ਮੁਤਾਬਿਕ ਸੋਹਣਾ ਬਣਾ ਕੇ ਦੇਣਾ। ਅਸਲ ਦੇ ਵਿੱਚ ਉਹ ਚਿੱਤਰ ਉਹਦਾ ਨਹੀਂ ਹੁੰਦਾ, ਇੱਕ ਸਿਰਫ ਭਰਮ ਭੁਲੇਖਾ ਕਿ ਉਹ ਤਸਵੀਰ ਉਹਦੀ ਹੈ। ਅਸਲੀਅਤ ਦੇ ਵਿੱਚ ਉਹ ਤਸਵੀਰ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ। ਪਰ ਹਾਂ, ਇਹ ਵੀ ਸੱਚਾਈ ਆ ਕਿ ਇਹ ਚਿੱਤਰ ਬੜੇ ਵੱਧ ਪੈਸੇ ਦੇ ਕੇ ਬਣਾਇਆ ਜਾਂਦਾ। ਅਤੇ ਅਗਲਾ ਸਵਾਲ ਜਿੱਦਾਂ ਪੱਤਰਕਾਰ ਨੇ ਜਾਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀ ਕਿ ਫਿਰ ਸਭ ਤੋਂ ਮਹਿੰਗਾ ਤੇਰਾ ਚਿੱਤਰ ਕਿਹੜਾ ਵਿਕਦਾ, ਤਾਂ ਕਹਿਣ ਲੱਗਾ ਤੀਸਰੇ ਨੰਬਰ ਦਾ। ਸਭ ਤੋਂ ਵੱਧ ਲੋਕਾਂ ਦੀ ਡਿਮਾਂਡ ਉਹੀ ਆਉਂਦੀ ਆ ਕਿ ਜੋ ਆਪਾਂ ਨਹੀਂ ਹਾਂ ਉੱਦਾਂ ਦਾ ਸਾਨੂੰ ਬਣਾ ਕੇ ਵਿਖਾ। ਤਾਂ ਆਪਣੀ ਮਰਜ਼ੀ ਦੇ ਨਾਲ ਵੱਧ ਤੋਂ ਵੱਧ ਹਾਰ ਸ਼ਿੰਗਾਰ ਕਰ। ਅਗਲੇ ਦੱਸ ਦਿੰਦੇ ਆ ਕਿ ਫਲਾਣੇ ਵਰਗਾ ਮੈਂ ਲੱਗਣਾ ਚਾਹੁੰਦਾ, ਫਲਾਣਾ ਸਟਾਰ, ਫਲਾਣਾ ਸਿੰਗਰ, ਫਲਾਣੀ ਹੀਰੋਇਨ। ਸੋ ਕੁਛ ਨਾ ਕੁਛ ਇੱਦਾਂ ਦਾ ਦੱਸਦੇ ਆ ਅਤੇ ਫਿਰ ਉਹਨਾਂ ਦਾ ਚਿੱਤਰ ਉਸ ਤਰੀਕੇ ਦਾ ਬਣਾ ਦਿੱਤਾ ਜਾਂਦਾ। ਇਹ ਇੱਕ ਹੈਰਾਨੀ ਦੀ ਗੱਲ ਸੀ ਕਿ ਸਭ ਤੋਂ ਮਹਿੰਗਾ ਚਿੱਤਰ ਉਹ ਆ ਜਿਹੜੇ ਉਹ ਲੋਕ ਅਸਲੀਅਤ ਦੇ ਵਿੱਚ ਖੁਦ ਹਨ ਹੀ ਨਹੀਂ, ਉਹ ਕਿਸੇ ਹੋਰ ਵਰਗਾ ਦਿਖਣਾ ਚਾਹੁੰਦੇ ਨੇ ਅਤੇ ਉਹਦਾ ਉਹ ਸਭ ਤੋਂ ਵੱਧ ਹਰਜਾਨਾ ਭਰਦੇ ਨੇ, ਸਭ ਤੋਂ ਵੱਧ ਮਿਹਨਤਾਨਾ ਦਿੰਦੇ ਨੇ। ਸ਼ਾਇਦ ਬੜਿਆਂ ਦੇ ਮਨ ਦੇ ਵਿੱਚ ਆਇਆ ਹੋਵੇ ਕਿ ਇੱਦਾਂ ਦਾ ਆਰਟਿਸਟ ਕਿੱਥੇ ਮਿਲਦਾ, ਇੱਦਾਂ ਦਾ ਬੰਦਾ ਕਿੱਥੇ ਮਿਲਦਾ ਜਿਹੜਾ ਇੱਦਾਂ ਦੀਆਂ ਤਸਵੀਰਾਂ ਬਣਾਉਂਦਾ। ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਤੁਸੀਂ ਉਹਨੂੰ ਜਾਣਦੇ, ਜੇ ਮੈਂ ਨਾਂ ਲਊਂਗਾ ਤਾਂ ਸ਼ਾਇਦ ਤੁਸੀਂ ਜਾਣ ਜਾਓਗੇ। ਅਤੇ ਜੇ ਮੈਂ ਇਹ ਕਹਾਂ ਕਿ ਮੇਰੇ ਨਾਲੋਂ ਵੀ ਵੱਧ ਤੁਸੀਂ ਉਹਨੂੰ ਜ਼ਿਆਦਾ ਜਾਣਦੇ ਹੋ ਅਤੇ ਤਾਂ ਵੀ ਹੈਰਾਨੀ ਵਾਲੀ ਗੱਲ ਹੈ। ਅਤੇ ਜੇ ਮੈਂ ਇਹ ਕਹਾਂ ਕਿ ਜਿੰਨੇ ਵੀ ਇਸ ਟਾਈਮ ਸੁਣ ਰਹੇ ਨੇ ਉਹ ਸਾਰੇ ਪਰਸਨਲੀ ਇੱਕ ਦੂਸਰੇ ਤੋਂ ਬਿਹਤਰ ਉਹਨੂੰ ਜਾਣਦੇ ਨੇ, ਤਾਂ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਉਹ ਚਿੱਤਰਕਾਰ ਤੁਸੀਂ ਖੋ ਦਿਓ, ਉਹ ਆਰਟਿਸਟ ਤੁਸੀਂ ਖੋ ਦਿਓ, ਅਸੀਂ ਆਪੋ ਆਪਣੇ ਚਿੱਤਰ ਦੇ ਆਰਟਿਸਟ ਹਾਂ। ਅਤੇ ਜੇ ਆਪਾਂ ਆਪਣੇ ਆਪ ਦੀ ਇੰਟਰਵਿਊ ਕਰੀਏ ਤਾਂ ਸਾਨੂੰ ਅੰਦਰੋਂ ਇਸ ਚੀਜ਼ ਦਾ ਜਵਾਬ ਵੀ ਮਿਲ ਜਾਊਗਾ, ਅਸੀਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੇ ਅਸੀਂ ਬਣਨਾ ਨਹੀਂ ਚਾਹੁੰਦੇ, ਉੱਦਾਂ ਦੇ ਅਸੀਂ ਦਿਖਣਾ ਨਹੀਂ ਚਾਹੁੰਦੇ,
ਜੋ ਰੱਬ ਨੇ ਸਾਨੂੰ ਬਣਾ ਕੇ ਭੇਜਿਆ। ਅਜੋਕੇ ਸਮੇਂ ਦੀ ਸੱਚਾਈ ਆ ਕਿ ਆਪਾਂ ਉਦਾਂ ਦੇ ਨਹੀਂ ਦੇਖਣਾ ਚਾਹੁੰਦੇ। ਉਹਨੇ ਜਿੱਦਾਂ ਦਾ ਬਣਾਇਆ ਸ਼ਾਇਦ ਬਹੁਤ ਵਧੀਆ ਬਣਾ ਕੇ ਭੇਜਿਆ, ਆਪਣੀ ਵੱਲੋਂ ਉਸ ਕੁਦਰਤ ਨੇ ਸਾਨੂੰ ਸਭ ਤੋਂ ਬਿਹਤਰ ਬਣਾ ਕੇ ਭੇਜਿਆ। ਕਹਿੰਦੇ ਨੇ ਹਰ ਇੱਕ ਇਨਸਾਨ ਨੂੰ ਜਦੋਂ ਬਣਾਇਆ ਤਾਂ ਰੱਬ ਨੇ ਕੰਨ ਦੇ ਵਿੱਚ ਕਿਹਾ ਸੀ ਤੇਰੇ ਤੋਂ ਸੋਹਣਾ ਹੋਰ ਕੋਈ ਨਹੀਂ ਬਣਾਇਆ, ਇਹ ਵਾਲਾ ਇੱਕ ਮਲਾਲ ਦੇ ਕੇ ਭੇਜਿਆ ਸੀ। ਪਰ ਅਜੋਕੇ ਸਮੇਂ ਦੇ ਵਿੱਚ ਲੱਗਦਾ ਕਿ ਜਾਂ ਤਾਂ ਰੱਬ ਇਹ ਗੱਲ ਕਹਿਣੋਂ ਭੁੱਲ ਜਾਂਦਾ ਅਤੇ ਜਾਂ ਫਿਰ ਇਨਸਾਨ ਨੂੰ ਲੱਗਦਾ ਕਿ ਨਹੀਂ ਉਹਦੇ ਕੋਲ ਕਮੀ ਪੇਸ਼ੀ ਰਹਿ ਗਈ ਹੈ। ਮੈਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਨਿਖਾਰ ਕਰਾਂ। ਸੋ ਤਿੰਨ ਤਰ੍ਹਾਂ ਦੇ ਚਿੱਤਰ ਆਪਾਂ ਵੀ ਘੜਦੇ ਹਾਂ ਆਪਣੇ ਆਪ ਦੇ, ਜੋ ਅਸੀਂ ਅਸਲੀਅਤ ਦੇ ਵਿੱਚ ਹਾਂ ਉਹੀ ਰਹਿ ਕੇ ਬਹੁਤ ਘੱਟ ਖੁਸ਼ ਹਾਂ, ਅਤੇ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਥੋੜ੍ਹਾ ਬਹੁਤਾ ਟੱਚ ਅਪ ਜਿਹਾ ਕਰਦੇ ਰਹਿੰਦੇ, ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪਾਉਂਦੇ। ਹਾਂ ਇੰਨਾ ਜ਼ਰੂਰ ਆ ਕਿ ਉਹ ਜੋ ਹਨ ਆਸਾਨੀ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹੋ ਹੀ ਆ। ਹਾਂ ਥੋੜ੍ਹਾ ਜਿਹਾ ਫਰਕ ਪੈ ਲਿਆ, ਪਾ ਲਿਆ ਆਹ ਵਾਲ ਅੱਜ ਛੋਟੇ ਕੱਟ ਲਏ, ਵੱਡੇ ਕੱਟ ਲਏ, ਲੰਮੇ ਰੱਖ ਲਏ, ਕੱਪੜੇ ਬਦਲ ਲਏ, ਸੋ ਹਲਕਾ ਫੁਲਕਾ ਜਿਹਾ ਮੇਕਅਪ। ਪਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਭਰਮਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਚੰਗੀ ਤਰ੍ਹਾਂ ਤਿਆਰ ਹੋ ਲੈਣ ਅਤੇ ਪਛਾਣੇ ਨਹੀਂ ਜਾਂਦੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਦੂਸਰਿਆਂ ਵਰਗਾ ਦਿਖਣਾ ਚਾਹੁੰਦੇ ਨੇ, ਉਹਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਕਰੈਕਟਰ ਧਾਰਿਆ ਹੁੰਦਾ ਅਤੇ ਫਿਰ ਉਹਦੀ ਰੀਸ ਕਰਦੇ ਨੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਹੈ ਜੇਕਰ ਉਹ ਆਪਣੇ ਲੀੜੇ ਕੱਪੜੇ ਆਪਣਾ ਮੇਕਅਪ ਉਤਾਰ ਦੇਣ ਤਾਂ ਸ਼ਾਇਦ ਪਛਾਣੇ ਨਾ ਜਾਣ। ਪਤਾ ਨਹੀਂ ਕਿਉਂ ਅਜੋਕੇ ਇਨਸਾਨ ਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲ ਰਹੀ ਹੈ। ਜੋ ਰੱਬ ਨੇ ਸਾਨੂੰ ਬਣਾਇਆ ਵਾ, ਜੋ ਕੁਦਰਤ ਨੇ ਸਾਨੂੰ ਬਣਾਇਆ, ਉਸ ਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਨੈਣ ਨਕਸ਼ ਦਿੱਤੇ ਨੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਰੰਗ ਰੂਪ ਦਿੱਤਾ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਕੱਦ ਕਾਠ ਦਿੱਤਾ ਜਿੱਦਾਂ ਦੇ ਸਾਨੂੰ ਵਾਲ ਦਿੱਤੇ ਨੇ ਜਿੱਦਾਂ ਦਾ ਉਹ ਸੰਸਾ ਨੂੰ ਦਿੱਤਾ, ਨਹੀਂ ਉਹਦੇ ਵਿੱਚ ਸੰਤੁਸ਼ਟੀ ਨਹੀਂ ਹੈ ਅਜੋਕੇ ਇਨਸਾਨ ਦੀ। ਅਤੇ ਇਹ ਇੱਕ ਸਾਡੀ ਅੱਜ ਦੀ ਸੱਚਾਈ ਹੈ। ਕਿਸੇ ਨੂੰ ਲੱਗਦਾ ਮੈਂ ਨੱਕ ਵੱਡਾ ਕਰ ਲਾਂ ਛੋਟਾ ਕਰ ਲਾਂ, ਕਿਸੇ ਨੂੰ ਲੱਗਦਾ ਮੇਰੇ ਬੁੱਲ ਵੱਡੇ ਹੋਣੇ ਚਾਹੀਦੇ, ਕਿਸੇ ਨੂੰ ਲੱਗਦਾ ਮੇਰੀਆਂ ਗੱਲਾਂ ਬਾਹਰ ਨੂੰ ਹੋਣੀਆਂ ਚਾਹੀਦੀਆਂ, ਕਿਸੇ ਨੂੰ ਲੱਗਦਾ ਮੇਰੇ ਚਿਹਰੇ 'ਤੇ ਵਾਲ ਹੀ ਬੇਲੋੜੇ ਉੱਗ ਆਏ ਨੇ। ਇਨਸਾਨ ਹਰ ਇੱਕ ਉਹ ਯਤਨ ਲਾਉਂਦਾ ਕਿ ਮੈਂ ਜੋ ਹਾਂ ਉਹ ਮੈਂ ਦਿਖਾ ਹੀ ਨਾ। ਅਸੀਂ ਸਾਰਿਆਂ ਨੇ ਆਪੋ ਆਪਣੇ ਕਰੈਕਟਰ ਚੁਣ ਕੇ ਰੱਖੇ ਨੇ, ਅਸੀਂ ਚਾਹੁੰਦੇ ਹਾਂ ਕਿ ਉੱਦਾਂ ਦਾ ਬਣ ਜਾਈਏ। ਸੋ ਹੁਣ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਉਹ ਆਰਟਿਸਟ ਤੁਸੀਂ ਆਪ ਹੀ ਹੋ। ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਅਤੇ ਜਦੋਂ ਇਸੇ ਚੀਜ਼ ਦੇ ਵਿੱਚ ਸੰਤੁਸ਼ਟੀ ਨਹੀਂ, ਤੁਹਾਡੀ ਆਪੇ ਦੇ ਵਿੱਚ ਸੰਤੁਸ਼ਟੀ ਨਹੀਂ, ਤਾਂ ਕਹਿੰਦੇ ਨੇ ਕਿ ਫਿਰ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਸੰਤੁਸ਼ਟੀ ਨਹੀਂ ਹੋ ਸਕਦੀ। ਜਦੋਂ ਇਨਸਾਨ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ, ਆਪਣੀ ਦਿੱਖ ਤੋਂ ਜਿਹੜਾ ਇਨਸਾਨ ਸੰਤੁਸ਼ਟ ਨਹੀਂ, ਉਹ ਆਪਣੀ ਕਮਾਈ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੀ ਸੰਤਾਨ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਸ ਰੱਬ ਦੀਆਂ ਮਿਲੀਆਂ ਢੇਰ ਨਿਆਮਤਾਂ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਇਸ ਸਮਾਜ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ, ਇਸ ਚੱਲ ਰਹੀ ਰਾਜਨੀਤੀ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੇ ਧਰਮ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ। ਉਹ ਹਰ ਇੱਕ ਚੀਜ਼ ਦੇ ਉੱਤੇ ਸਵਾਲ ਉਠਾਊਗਾ। ਜਿਹੜਾ ਆਪਣੇ ਆਪ ਨੂੰ ਬਦਲਣ ਦੀ ਬਿਰਤੀ ਰੱਖਦਾ, ਉਹ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਵਰਤਣ ਦੀ ਬਿਰਤੀ ਰੱਖੂਗਾ। ਉਹ ਚਾਹੂਗਾ ਕਿ ਸਾਰਾ ਕੁਛ ਮੇਰੇ ਮੁਤਾਬਿਕ ਚੱਲੇ, ਕਿਉਂਕਿ ਗੱਲ ਇੱਕ ਪਾਸੋਂ ਸ਼ੁਰੂ ਹੁੰਦੀ ਹੈ ਉੱਥੇ ਖਤਮ ਨਹੀਂ ਹੋ ਜਾਂਦੀ। ਜੇ ਕਹਾਣੀ ਸਿਰਫ ਇੰਨੀ ਕੁ ਹੋਵੇ ਤਾਂ ਫਿਰ ਸ਼ਾਇਦ ਇੰਨਾ ਖਲਾਰਾ ਨਾ ਪਵੇ, ਫਿਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਉੱਥੇ ਜਾ ਕੇ ਪੈਂਦਾ ਜਦੋਂ ਇਨਸਾਨ ਹਰ ਇੱਕ ਆਸ ਪਾਸ ਦੀ ਸ਼ੈ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਬਦਲਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਵੀ ਬਦਲਦੇ ਨੇ, ਕਿਉਂਕਿ ਆਪਾਂ ਆਖਿਰਕਾਰ ਇਨਸਾਨ ਹਾਂ ਰੱਬ ਨਹੀਂ। ਸਾਰਾ ਕੁਛ ਆਪਾਂ ਬਦਲਣਾ ਚਾਹੁੰਦੇ ਹਾਂ ਜੋ ਆਸ ਪਾਸ ਸਾਡੇ ਕੁਦਰਤ ਨੇ ਬਣਾਇਆ। ਸ਼ੁਰੂਆਤ ਆਪਣੇ ਆਪ ਤੋਂ ਕਰ ਲਈ ਦੀ,
ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਆਪਣੀ ਆਪਣੀ ਲੱਗੀ ਹੋਏਗੀ। ਕੋਸ਼ਿਸ਼ ਇਹ ਹੋਈ ਕਿ ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਨੂੰ ਰੱਬ ਸੰਤੁਸ਼ਟੀ ਦੇਵੇ, ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰੀਏ ਕਿ ਜਿੱਦਾਂ ਦੇ ਆਪਾਂ ਹਾਂ ਜੋ ਸਾਨੂੰ ਉਹਨੇ ਬਣਾਇਆ ਬਹੁਤ ਬਿਹਤਰ ਬਣਾ ਕੇ ਭੇਜਿਆ, ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੋ ਸਕਦਾ। ਹਾਂ ਆਪਣੇ ਆਪ ਦਾ ਖਿਆਲ ਰੱਖਣਾ, ਆਪਣੇ ਆਪ ਦਾ ਹਾਰ ਸ਼ਿੰਗਾਰ ਕਰਨਾ ਇੱਕ ਹੱਦ ਤੱਕ ਬਿਲਕੁਲ ਠੀਕ, ਪਰ ਜਦੋਂ ਇਨਸਾਨ ਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਨਹੀਂ ਉਹਨੂੰ ਜੋ ਨੈਣ ਨਕਸ਼ ਜੋ ਰੰਗ ਰੂਪ ਦਿੱਤਾ ਗਿਆ ਉਹ ਸਹੀ ਨਹੀਂ, ਤੇ ਫਿਰ ਖਲਾਰਾ ਸ਼ੁਰੂ ਹੋ ਜਾਂਦਾ। ਇਹ ਖਲਾਰਾ ਦੂਰ ਤੱਕ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਤੇ ਬੇਨਤੀ ਇਹ ਹੋਈ ਕਿ ਤੁਸੀਂ ਜੋ ਹੋ ਜਿੱਦਾਂ ਦੇ ਹੋ ਬਹੁਤ ਸੋਹਣੇ ਹੋ, ਉਹਨੇ ਤੁਹਾਨੂੰ ਬਹੁਤ ਵਧੀਆ ਬਣਾਇਆ, ਤੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਚਾਹੀਦੀ ਹੈ, ਫਿਰ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਆਪਣੀ ਨੌਕਰੀ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਲੱਗੂਗਾ ਕਿ ਤੁਹਾਡੇ ਬੱਚੇ ਵੀ ਬੜੇ ਆਗਿਆਕਾਰ ਹੋ ਗਏ ਨੇ, ਫਿਰ ਤੁਹਾਨੂੰ ਲੱਗੂਗਾ ਕਿ ਸਮਾਜ ਵੀ ਬਹੁਤ ਸੋਹਣਾ, ਇਹ ਸਾਰੇ ਲੋਕ ਤੁਹਾਨੂੰ ਲੱਗੂਗਾ ਕਿ ਮੇਰੇ ਮਦਦਗਾਰ ਨੇ, ਰਿਸ਼ਤੇਦਾਰ ਵੀ ਤੁਹਾਨੂੰ ਚੰਗੇ ਲੱਗਣਗੇ, ਤੇ ਫਿਰ ਬਹੁਤ ਸਾਰਾ ਤੁਹਾਡਾ ਸਮਾਂ ਵੀ ਬਚ ਜਾਊਗਾ, ਬੜਾ ਸਾਰਾ ਸਮਾਂ ਬਚਾ ਕੇ ਤੁਸੀਂ ਕਿਤੇ ਸਮਾਜ ਦੇ ਕੋਈ ਧਰਮ ਕਰਮ ਦੇ ਕੰਮਾਂ 'ਚ ਵੀ ਲਾ ਪਾਓਗੇ, ਕਿਉਂਕਿ ਅਜੋਕਾ ਇਨਸਾਨ ਕਹਿੰਦੇ ਨੇ ਕਿ ਜ਼ਿਆਦਾਤਰ ਸਮਾਂ ਆਪਣਾ ਆਪਣੇ ਆਪ ਨੂੰ ਬਦਲਣ 'ਤੇ ਹੀ ਵਿਅਰਥ ਗਵਾ ਰਿਹਾ, ਅਤੇ ਫਿਰ ਉਹ ਇਹ ਦੋਸ਼ ਦਿੰਦਾ ਕਿ ਟ੍ਰੈਫਿਕ ਬਹੁਤ ਹੋ ਗਈ ਆ, ਸਮਾਂ ਕਿੱਥੇ ਬਚਦਾ, ਸੌਣ ਲਈ ਟਾਈਮ ਨਹੀਂ ਬਚਦਾ, ਇੱਦਾਂ ਦੀਆਂ ਢੇਰ ਸਾਰੀਆਂ ਆਪਾਂ ਕੰਪਲੇਂਟਸ ਕਰਦੇ ਹਾਂ, ਅਤੇ ਹੱਲ ਉਹਨਾਂ ਦਾ ਕਿਸੇ ਹੋਰ ਕੋਲ ਨਹੀਂ, ਤੁਹਾਡੇ ਆਪਣੇ ਕੋਲ। ਅਤੇ ਜੇ ਕਿਸੇ ਨੂੰ ਸਮਝ ਲੱਗੇ ਤਾਂ ਜ਼ਰੂਰ ਆਪਣੀਆਂ ਮੁਸੀਬਤਾਂ ਦਾ ਹੱਲ ਆਪ ਕਰ ਲੈਣਾ ਚਾਹੀਦਾ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸਤਿ ਸ਼੍ਰੀ ਅਕਾਲ, ਮੈਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛ ਨਾਹਿ ਬਿਜੋ
1: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਜੀਨਾ
1: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
1: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
0: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
1: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
0: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
0: ਸੰਤ ਕਾ ਸੰਗੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
1: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
0: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
1: ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
0: ਨਹੀਂ ਤੁਲ ਰਾਉ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
1: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
0: ਅਗਨ ਮਾਏ ਹੋ ਪ੍ਰਾਣ ਕਨਕ ਅਸ ਹੈ ਬੋਰਨਾਮ
1: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
0: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ
1: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਮ ਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
1: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜੰ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
0: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
1: ਛੂਟ ਸਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
0: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
1: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
1: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
0: ਜਿਸ ਜਨ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
0: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾ ਤੇਰਾ ਥਾਓ
1: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
0: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
1: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
1: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
0: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
0: ਬਾਰ ਬਸਤਾ ਤੁਜੇ ਪਿਆਰੈ ਦੂਧ ਪਰ ਜੋ ਬਨ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
0: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
1: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵਕ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
1: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
0: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
1: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
0: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
1: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
0: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
0: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
1: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
0: ਚੰਦਨ ਲਈ ਪੁਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
0: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
1: ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹਾ
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
1: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
0: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
0: ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ

0: ਮੂੜੈ ਚੀਤ
1: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
0: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
1: ਠੂਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
1: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨ ਕਹੂ ਨਸੀ ਜਈ ਬਿਨ ਆਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
1: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾ ਕਰੇ
0: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
1: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
0: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
0: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
1: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
0: ਨਾਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
1: ਬਿਰਖ ਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
1: ਬਟਾਊ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕਹੇ
0: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
0: ਮਿਥਿਆ ਰਾਜ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
1: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁ ਕਹਿਰੇ
1: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
0: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
1: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
0: ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
1: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
0: ਬਿਰਥਾ ਨਾਮ ਬਿਨਾ ਤਨ ਅੰਦ ਮੁਖਾਵਤਾ ਕਹਿ ਦੁਰਗੰਧ
1: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
0: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
1: ਜਨ ਨਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
0: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨਮੈ ਮਰੈ
1: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
0: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
0: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਤ ਪਾਵੇ
0: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵ ਲੁਭਾਵੇ
0: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
1: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੇ
0: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
1: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
1: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀਜੈ
0: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪਰ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਈ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਧਿਆਈ
1: ਸਹਿ ਧਿਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
1: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾਮ ਜੇ ਪ੍ਰਸਾਦ ਸੋ ਸਹਿਜੇ ਬਸਨਾ
1: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
0: ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੋ ਸਹਿ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਉਪਰ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਮਨੋ ਵਿਸਾਰ
1: ਜਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਤ ਤਾ ਕੋ ਜਾਪ
0: ਜਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰ ਹੈ
1: ਜਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸੁਰਾਚ
0: ਜਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
1: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
0: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਿਆ
1: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ 8-6 ਸਲੋਕ
1: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
1: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
0: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
1: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਕੂਪਰ ਜਤਨ
0: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
1: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
0: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
0: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
1: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
1: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
0: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
1: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
0: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
1: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
1: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੇ ਸੰਗ ਮਹਿਲ ਪਹੁੰਚੈ
0: ਸਾਧ ਕੇ ਸੰਗ ਦਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
0: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
0: ਸਾਧ ਕੈ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
0: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
1: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
0: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
0: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
0: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
1: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
0: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ 8-7 ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
0: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
1: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
0: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
0: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
1: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
0: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
1: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ
0: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
1: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ विलास। नानक ब्रह्म ज्ञानी का नहीं विनाश।
1: ब्रह्म ज्ञानी ब्रह्म कविता, ब्रह्म ज्ञानी एक संहिता।
0: ब्रह्म ज्ञानी का होय अचिंत, ब्रह्म ज्ञानी का निर्मल मंत्र।
1: ब्रह्म ज्ञानी जिस करै प्रभाव, ब्रह्म ज्ञानी का बड़ प्रताप।
0: ब्रह्म ज्ञानी का दस गुण भागी पाई है, ब्रह्म ज्ञानी को बल बल जाइए।
1: ब्रह्म ज्ञानी को खोज महेश्वर, नानक ब्रह्म ज्ञानी आप परमेश्वर।
0: ब्रह्म ज्ञानी की कीमत ना है, ब्रह्म ज्ञानी का सकल मन माह।
1: ब्रह्म ज्ञानी का कौन जाने भेद, ब्रह्म ज्ञानी को सदा आदेश।
0: ब्रह्म ज्ञानी का कथिया न जाए अधाखर, ब्रह्म ज्ञानी सर्व का ठाकर।
1: ब्रह्म ज्ञानी कीमत कौन बखाने, ब्रह्म ज्ञानी की गत ब्रह्म ज्ञानी जाने।
0: ब्रह्म ज्ञानी का अंत न पार, नानक ब्रह्म ज्ञानी को सदा नमस्कार।
1: ब्रह्म ज्ञानी सब श्रेष्ठ का कर्ता, ब्रह्म ज्ञानी सब जीव है नहीं मरता।
0: ब्रह्म ज्ञानी मुकुट जुगत जी का दाता, ब्रह्म ज्ञानी पूर्ण पुरुष विधाता।
1: ब्रह्म ज्ञानी अनाथ का नाथ, ब्रह्म ज्ञानी का सब ऊपर हाथ।
0: ब्रह्म ज्ञानी का सकल आकार, ब्रह्म ज्ञानी आप निरंकार।
1: ब्रह्म ज्ञानी की शोभा, ब्रह्म ज्ञानी बानी, नानक ब्रह्म ज्ञानी सर्व का धनी।
0: सुख मनी सुख अमृत पव नाम, भगत जना के मन विश्राम। आठ आठ श्लोक।
1: पुर तारे जो अंतर नाम, सर्व में पेख है भगवान। निमख निमख ठाकुर नमस्कार, नानक हो अपारस सगल निस्तार। सत नाम श्री वाहे गुरु अष्टपदी।
0: मिथ्या नाही रसना परस, मन में पीत निरंजन दर्स।
1: पर तेरे रूप न पीख है नेत्र, साध की टहल संत संग हेत।
0: न सुने काहू की निंदा, सब ते जाने आपस को मंदा।
1: गुर प्रसाद बिख्या पर हर है, मन की बासना मन ते टर है।
0: इंद्री जित पाई दोख ते रहत, नानक कोट मदे को ऐसा अपरस।
1: वैष्णो सोजे सुपर सुपर सन, विष्णु की माया ते हुए भिन्न।
0: कर्म करत हुए ने कर्म, तिस वैष्णो का निर्मल धर्म।
1: काहू फल की इच्छा नहीं बाछै, केवल भात कीर्तन संग राचै।
0: मंत्र अनंतर सिमरन गोपाल, सब ऊपर होवत कृपाल।
1: आप दृढ़ है अवरह नाम जपावे, नानक हो वैष्णो परमगत पावे।
0: भगवती भगवान भक्त का रंग, सगल त्याग दुष्ट का संग।
1: मनते बिनसै सगला भरम, कर पूजै सगल पार ब्रह्म।
0: सात संग पापा मल खोवे, तिस भगवती की मत उत्तम होवे।
1: भगवंत की टहल करे नितनीत, मनता नरपै विष्णु प्रीत।
0: हर के चरण हृदय बसावे, नानक ऐसा भगवती भगवंत को पावे।
1: सुपंड जो मन पर बुद्ध है, राम नाम आत्म में सुध है।
0: राम नाम सारस पीवे, उस पंडित के उपदेश जग जीवे।
1: हर की कथा हृदय बसावे, सुपंडित फिर जो न आवे।
0: वेद प्राण सिमरत बुझै मूल, सुख में जाने स्थूल।
1: चौं वरना को दे उपदेश, नानक उस पंडित को सदा आदेश।
0: बीज मंत्र सर्व को ज्ञान, चौं वरना में जपे को नाम।
1: जो जो जपै तिसकी गत होए, साध संग पावे जन कोए।
0: कर कृपा अंतर उधारे, पशु प्रेत मुक्त पाथर को तारे।
1: सर्व रोग का औखद नाम, कल्याण रूप मंगल गुण गाम।
0: काहू जुगत किते ना पाइए धर्म, नानक तिस मिले जिस लिखिया तुर कर्म।
1: जिसका मन पार ब्रह्म का निवास, तिसका नाम सत रामदास।
0: आत्म राम तिस नदरी आया, दास संतर भाए तिन पाया।
1: सदा नित नित हर जान, सो दास दरगै प्रवान।
0: अपने दास को आप कृपा करे, तिस दास को सब सो जी परे।
1: सगल संग आत्म उदास, ऐसी जुगत नानक रामदास।
0: तब की आ गया तुम हितावे, जीवन मुक्त सो कहावे।
1: ऐसा हरक तैसा सोग, सदा अनंत है नहीं वियोग।
0: ऐसा स्वन तैसी उस माटी, तैसा अमृत तैसी बिखाटी।
1: तैसा मन तैसा अभिमान, तैसा रंग तैसा राजान।
0: जो वर्ताए साई जुगत, नानक ओ परख कहिए जीवन मुक्त।
1: पार ब्रह्म के सगले ठाओ, जित जित का राख है तैसा तिनाओ।
0: आपे कन करावन जोग, प्रभावे सुई फन होग।
1: पसरे आप हुए अंतरंग, लखिन जाहे पार ब्रह्म के रंग।
0: जैसी मत दी तैसा प्रगास, पार ब्रह्म करता अवनाश।
1: सदा सदा सदा दयाल, सिमर सिमर नानक भय निहाल।
0: सुख मनी सुख अमृत पव नाम, भगत जना कै मन विश्राम। अठ नौ श्लोक।
1: उस्तत करे अनेक जन, अंत न पारा वार। नानक रचना प्रभ रची, बहुविध अनक प्रकार। सत नाम श्री वाहिगुरु अष्टपदी।
0: कई कोट होए पुजारी, कई कोट आचार व्यवहारी।
1: कई कोट भय तीर्थ वासी, कई कोट मन पर महदासी।
0: कई कोट वेद के स्रोते, कई कोट तपीसर होते।
1: कई कोट आत्म ध्यान धार है, कई कोट कब का विचार है।
0: कई कोट नवत नाम ते आवे, नानक करते का अंत न पावे।
1: कई कोट भय अभिमानी, कई कोट अंध ज्ञानी।
0: कई कोट कृपन कठोर, कई कोट अभिग आत्म निकोर।
1: कई कोट पर दर्ब को हिर है, कई कोट पर दुख ना कर है।
0: कई कोट माया सुरमा है, कई कोट परदेश भरमा है।
1: जित जित लाभो तित तित लगना, नानक करते की जाने करता रचना।
0: कई कोट से जती जोगी, कई कोट राजे रस भोगी।
1: कई कोट पंखी सर्पो पाए, कई कोट पात्र बिरखन पजाए।
0: कई कोट पौन पानी बैसंतर, कई कोट देश भूमंडल।
1: कई कोट ससिर सूर नखत्र, कई कोट देव दानविंद्र सिर छत्र।
0: सुमदरी अपने सूतार है, नानक जिस जिस पावे ਹੈ ਤਿਸ ਤਿਸ ਨਿਸਤਾਰ ਹੈ।
1: ਕਈ ਕੋਟ ਰਾਜਸ ਤਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ,
0: ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀ,
0: ਕਈ ਕੋਟ ਜਾਂ ਕਿਨ ਪ੍ਰਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ,
1: ਸਭ ਤੇ ਨੇਰਾ ਸਭ ਹੂਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨ ਮੈਂ ਜੀਵੈ ਮਰ ਹੈ, ਕਈ ਕੋਟ ਬਹੁ ਜੋਨੀ ਫਿਰ ਹੈ,
0: ਕਈ ਕੋਟ ਬੈਠ ਤੀ ਖਾਏ, ਕਈ ਕੋਟ ਖਾ ਲੇ ਤਕ ਪਾਏ,
1: ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ,
0: ਜਹਿ ਜੈ ਬਹਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ,
1: ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬ੍ਰਹਮ ਲਹਨ ਤੇ,
1: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ,
0: ਕਈ ਕੋਟ ਮਾ ਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ,
1: ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਮੰਡ,
1: ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ,
0: ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਏਕ ਏਕ ਅੰਕਾਰ,
1: ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਮਾ ਹੈ ਸਮਾਤ,
0: ਤਾਕਾ ਅੰਤ ਨ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਈ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ,
0: ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਏਕੋ ਨੇਤਰੇ,
1: ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦ ਸਦ ਹੀ ਜੀਵੈ,
0: ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸਹਿ ਸਮਾਵੈ,
1: ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ,
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਦਸ ਸਲੋਕ,
1: ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੈ, ਜਲ ਥਲ ਮਹੀਲ ਸੋਏ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ,
1: ਕਿਨ ਮੈਂ ਥਾਪੋ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੈ ਧਾਰ ਅਤਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ,
1: ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ,
0: ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ,
1: ਪ੍ਰਭਾਵੈ ਮਨ ਗਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ,
0: ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ,
1: ਪ੍ਰਭਾਵੈ ਤਾਂ ਪਥ ਤੁਧਾਰੈ, ਆਪ ਕਰੈ ਆਪਨ ਵਿਚਾਰੈ,
0: ਦੁਹਸਰਿਆ ਕਾ ਸੁਆਮੀ ਖਿਲੈ, ਵਿਖਸੈ ਅੰਤਰ ਜਾਮੀ,
1: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ,
0: ਹੋ ਮਾਨਕ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ,
1: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ,
0: ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ,
1: ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ,
1: ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ,
0: ਜਾ ਕਾ ਦਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਾ ਦਸ ਪਲਟਾਵੈ,
1: ਜਾ ਕੋ ਆਪਣੀ ਕਰੈ ਬਖਸ਼ੀਸ਼, ਤਾਕਾ ਲੇਖਾ ਨਾਗਨੈ ਜਗਦੀਸ਼,
0: ਜੀਉ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾਈ ਇਸ ਹਾਥ, ਕਰਮ ਕਰਾਮ ਸਰਵ ਕੁਨਾਥ,
1: ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨਥੀਓ,
0: ਕਬਹੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰ ਖਰੰਗ ਹਸੈ,
1: ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ਼ ਪਿਆਲ,
0: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ,
1: ਕਬਹੂ ਨਿਤ ਕਰੈ ਬਹੁ ਭਾਂਤ, ਕਬਹੂ ਸੋਏ ਰਹੈ ਦਿਨ ਰਾਤ,
0: ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ,
1: ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ,
0: ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ,
1: ਜਿਉਂ ਪ੍ਰਭ ਰਾਖੈ ਤਿਵਹਿ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ,
0: ਕਬਹੂ ਹੋਏ ਪੰਡਿਤ ਕਰੇ ਵਖਿਆਨ, ਕਬਹੂ ਮੋਹਧਾਰੀ ਲਾਵੈ ਧਿਆਨ,
1: ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ,
0: ਕਬਹੂ ਕੀਟ ਹਸ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ,
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭ ਭਾਵੈ ਤਿਵੈ ਨਚਾਵੈ,
0: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ,
1: ਕਬਹੂ ਸਾਧ ਸੰਗਤ ਇਹ ਹੋ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼,
1: ਮਨ ਤਨ ਨਾਮਰ ਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕੈ ਸੰਗ,
0: ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨ,
1: ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ,
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਗਿਆਰਾਂ ਸਲੋਕ,
1: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਜਿਸ ਕੈ ਅੰਤਰ ਰਾਜ ਅਭਿਮਾਨ, ਸੁਨਰ ਪਾਤੀ ਹੋ ਸਵਾਨ,
1: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ,
0: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ,
1: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ,
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ,
1: ਧਨਵੰਤਾ ਹੋਏ ਕਰ ਗੁਰਬਾਵੈ, ਤ੍ਰਿਣ ਸਮਾਨ ਕੱਛ ਸੰਗ ਨ ਜਾਵੈ,
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ, ਪਲ ਪੀਤਰਤਾ ਕਾ ਹੋਏ ਬਿਨਾਸ,
1: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ,
0: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ,
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪਰਵਾਨ,
0: ਕੋਟ ਕਰਮ ਕਰੇ ਹੋ ਤਾਰੈ, ਸਰਮ ਪਾਵੈ ਸਗਲੇ ਬਿਰਥਾਰੈ,
1: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ,
0: ਅਨਕ ਯਤਨ ਕਰਾ ਤੁਮ ਨੀ ਦਰਵੈ, ਹਰ ਦਰ ਗੈ ਕੋ ਕੈਸੈ ਗਵੈ,
1: ਆਪਸ ਕਉ ਜੋ ਭਲਾ ਕਹਾਵੈ, ਤਿਸਹਿ ਭਲਾਈ ਨਿਕਟ ਨਾ ਆਵੈ,
0: ਸਰਬ ਕਿਰਿਆ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ,
1: ਜਬ ਲਗ ਜਾਣੈ ਮੁਝ ਤੇ ਕਾ ਛੋਏ, ਤਾਂ ਵਿਸ ਕੋ ਸੁਖ सुख नाही कोई।
0: जावे जाने मैं कुछ करता तब लग गर्भ जून मैं फिरता।
1: जब तारे को बैरी मी तब लग निचल नाही चीत।
0: जब लग मोह मगन सुमाए तब लग धर्म रह देश जाए।
1: लव कृपा ते बंधन टूटे गुर प्रसाद नानक हो छूटा।
0: सैस कटेला कोट तावे तृप्ना आवे माया पाछे पावे।
1: अनक भोग बिख्या के करे नह तृप्तावे खप खप मरे।
0: बिना संतोख नहीं को राजा सुपन मनोत बिते सब काजे।
1: नाम रंग सर्व सुख होए बड़भागी किसे प्राप्त होए।
0: करन करावन आपे आप सदा सदा नानक हर जाव।
1: करन करावन करने हार इसका हाथ कहां बिचार।
0: जैसी दृष्ट करे तैसा होए आपे आप आप तब सोए।
1: जो किच कीनो सो अपने रंग सब ते दूर सब हो कै संग।
0: पूजे देखे करे विवेक आपे एक आपे अनेक।
1: मरन बिन सह आवे न जाए नानक सद ही रहया समाए।
0: आप उपदेश है समझे आप आपे रचिया सब कै साथ।
1: आप कीनो आपन विस्तार सब का छुसका ओह करने हार।
0: उसते बिन कहो किच होए थान तनंतर एक सोए।
1: अपने चले तब करने हार कौत करे रंग अपार।
0: मन में आप मन अपने माहे नानक कीमत कह न जाए।
1: सत सत सत प्रभु स्वामी गुर प्रसाद किने विख्यानी।
0: सच सच सच सब की ना कोड मदे किने विरले चीना।
1: भला भला भला तेरा रूप अत सुंदर पार अनूप।
0: निर्मल निर्मल निर्मल तेरी बाणी घट घट सुनी स्वर्ण बखानी।
1: पवित्र पवित्र पवित्र पुनीत नाम जपे नानक मन प्रीत।
0: मनी सुख अमृत पब नाम पग जना कै मन विश्राम अठ बारह श्लोक।
1: संत शरण जो जन परै सो जन उदरन हार। संत की निंदा नानका बहुर बहुर अवतार। सत नाम श्री वाहिगुरु अष्टपदी।
0: संत के दुखन हार जा कटे संत के दुखन जमते नहीं छुटे।
1: संत के दुखन सुख सब जाए संत के दुखन नरक में पाए।
0: संत के दुखन मत होए मलीन संत के दुखन सुबाते ही।
1: संत के हते को रखे न कोए संत के दुखन थान भ्रष्ट होए।
0: संत कृपाल कृपा जे करे नानक संत संग निंदक भीतर।
1: संत के दुखन ते मुख पावे संतन के दुखन कागजो लवे।
0: संतन के दुखन सर्व जोन पाए संत के दुखन त्रिगत जोन करमाए।
1: संतन के दुखन तृष्णा में जले संत के दुखन सब को छले।
0: संत के दुखन ते सब जाए संत के दुखन नीच नीचाए।
1: संत दुखी का थाओ को नाहे नानक संत पावे ता ओए पीगत पाहे।
0: संत का निंदक महा अतताई संत का निंदक खिंटिक न पाई।
1: संत का निंदक महा त्यारा संत का निंदक परमेश्वर मारा।
0: संत का निंदक राज तेहीन संत का निंदक दुखी आर दीन।
1: संत के निंदको सर्व रोग संत के निंदको सदा बिजोग।
0: संत की निंदा दुख में दुख नानक संत भावे ता उसका भी होए मोख।
1: संत का दुखी सदा पवित्र संत का दुखी किसै कान हिमित।
0: संत का दुखी को डान लागे संत को दुखी को सब त्याग।
1: संत का दुखी महा अहंकारी संत का दुखी सदा बिकारी।
0: संत का दुखी जन्म मरे संत के दुख ना सुख ते टरे।
1: संत के दुखी को ना ही ठाओ नानक संत पावे ता ले मिलाए।
0: संत का दुखी अद बीते टूटे संत का दुखी किते काज ना पहुंचे।
1: संत के दुखी को ध्यान परमाइया संत का दुखी उजड़ पाइए।
0: संत का दुखी अंतर ते थोथा जो सास में ना मृतक की लोथा।
1: संत के दुखी की जड़ किछ नाहे आपन बीजा पे ही खाहे।
0: संत के दुखी को अवर ना रखन हार नानक संत भावे ता ले उबार।
1: संत का दुखी ओ बिल लाए जो जल बिहोन मछली तड़फड़ाए।
0: संत का दुखी भूखा नहीं राजा जो पावक इधर नहीं त्रापे।
1: संत का दुखी छुटा की ला जो बुआर तिल खेत माहे बहेला।
0: संत का दुखी धर्म ते रहत संत का दुखी सद मिठिया कहत।
1: किरत निंद का तुर ही पया नानक जो तिस पावे सोई थिया।
0: संत का दुखी बिगरूप हो जाए संत के दुखी को दरगह मिला सजाए।
1: संत का दुखी सदा सहकाइए संत का दुखी मां ना मरे ना जीवाइए।
0: संत के दुखी की पूजे ना आसा संत का दुखी उचले निराशा।
1: संत के दुख ना तृष्णा कोई जैसा पावे तैसा कोई होए।
0: पया कितन मेटे कोई नानक जाने सच्चा सोए।
1: सब कर तिसके ओह करने हार सदा सदा तिसको नमस्कार।
0: सब की उस्तत करो दिन रात तिसे त्यावो सास गिरा।
1: सब कछ वरत तिसका किया जैसा करे तैसा को थिया।
0: अपना खेल अब करने हार दूसर कौन कहे विचार।
1: जिसनो कृपा करे तिस अपन नाम दे बड़भागी नानक जन से।
0: सुखमनि सुख अमृत प्रभ नाम पग जना कै मन विश्राम अठ तेरह श्लोक।
1: तजो सियानप सुरजन हो सिमरो हर हर राय। एक आस हर मन रखो नानक दुख भरम पौ जाए। सत नाम श्री वाहिगुरु अष्टपदी।
0: मान की टेक विधि सब जान देवन को एक है भगवान।
1: जिस कह दिया रह अगाए बहुर न तृष्णा लागे आए।
0: मारे राखे एक आप मान कै कुछ नाही हा।
1: तिसका हुक्म बूढ़ सो खोए तिसका नाम रख कंठ परोए।
0: सिमर सिमर सिमर पर सोए नानक बिघन न लागे कोए।
1: उस्तत मन में कर निरंकार कर मन मेरे सत व्यवहार।
0: निर्मल रसना अमृत पियो सदा सुहेला कर ले जियो।
1: नैनो पिव ठाकुर कारंग साध संग बिन सह सब संग।
0: चरण चलो मार गोविंद मिटे पाप जपिए हर बिंद।
1: हर हर कर्म सरवन हर कथा हर दरगह नानक उजल मथा।
0: वडबागी ते जन जग माहे सदा सदा हर की गुण गाहे।
1: राम नाम जो कर है बीचार से धनवंत गनी संसार।
0: मन तन मुख बोले हर मुखी सदा सदा जानो ते सुखी।
1: एको एक एक पछान है इतुत की हो सूझी जाने।
0: नाम संग जिसका मन माने नानक तिन निरंजन जाने।
1: गुर प्रसाद अपन आप सूझे तिसकी जानो तृष्णा बुझे।
0: सा संग हर हर जस कह तू सर्व रोग त्यो हर जन नहत।
1: अंदर कीर्तन केवल बख्यान ग्रस्त में है सोई निर्वाण।
0: एक ऊपर जिस जन की आशा तिसकी कटिए जम की फासा।
1: पार ब्रह्म की जिस मन भूख नानक तिस है ना लागह दुख।
0: जिसको हर पर मंचित आवे सो सन सुहेला नहीं डुलावे।
1: जिस पर अपना कृपा कर सो सेव कहो किसते डर है।
0: जैसा सत तैसा दिष्टाया अपने कार्य में आप समाया।
1: सोदत सोदत सोद सीजा गुर प्रसाद तत सा बूझिया।
0: जब देखो ता सब किछ मूल नानक सो सुखम सोई स्थूल।
1: नह किछ जन्म नह किछ मरै आपन चलित आप ही कर।
0: आवन जावन दिष्ट अनदिष्ट आज्ञाकारी तारी सब सिष्ट।
1: आपे आप सगल मह आप अनक जुगत राज थापो थाप।
0: अवनासी नाई किछ खंड तारन धार रिओ ब्रह्मांड।
1: अलख अपे पुरख प्रताप आप जपाए ता नानक जाप।
0: जिन प्रभ जाता सो सोभावंत सगल संसार उदरे तनमंत।
1: प्रभु के सेवक सगल उदाहरण प्रभु के सेवक दुख विसारन।
0: आपे मेल लय कृपाल गुर का सजो पै निहाल।
1: उनकी सेवा सोई लागै जिसनो कृपा करह बड़ भागै।
0: नाम जपत पावे विश्राम नानक तिन पुरख को तुम कर मान।
1: जो किछ करै सो प्रभु कै रंग सदा सदा बसै हर संग।
0: सह सुबह होवे सो होए करने हार पछाणै सोए।
1: प्रभु का किया जन मीठ लगाना जैसा सा तैसा दृष्टाना।
0: जिसते उपजे तिस महे सुमाए ओए निधान ओए सुख निदान उन्हु बनाए।
1: आपस को आप दीनो मान नानक प्रभु जन एको जान।
0: सुख मनी सुख अमृत पव नाम भग जना कै मन विश्राम। 8-14 श्लोक।
1: सर्व कला भरपूर प्रभु बिरथा जानन हार। जा कै स्मरण उदरी है नानक तिस बलिहार। सत नाम श्री वाहिगुरु अष्टपदी।
0: टूटी गंडन हार गोपाल सर्व जिया आपे प्रतपाल।
1: सगल की चिंता जिस मन माहे तिस ते बिरथा कोई नाहे।
0: रे मन मेरे सदा हर जाप अवनासी प्रभु आपे आप।
1: आपन की आ कछु न होए जी सौ प्राणी लोचै कोए।
0: तिस बिन नाहि तेरे किछ काम गत नानक जप एक हर नाम।
1: रूपवंत होए नाहि मोह है प्रभु की जोत सगल घट सो है।
0: तनवंता होए क्या को गर्भ जा सब की तिसका दिया दरब।
1: सूरा जे को कहावे प्रभु की कला बिना कहतावे।
0: जे को होए बह दातार तिस दिन हार जाने गवार।
1: जिस गुर प्रसाद टूटे हों रोग नानक सोजन सदा अरोग।
0: ज्यो मंदर को था मैं थमन त्यों गुर का शब्द मने अस्थमन।
1: ज्यो पाखान नाव चढ़ता रह प्राणी गुर चरण लागत निस्तार।
0: ज्यो अंध का दीप प्रगास गुर दर्शन देख मन होए बिगास।
1: ज्यो महाउद्यान मह मार्ग पावे त्यों साधु संग मिल जोत प्रगटावे।
0: इन संतन की बाछो तूर नानक की हर लोचा पूर।
1: मन मूर्ख काहे बिल लाइए पुरब लिखे का लिखिया पाइए।
0: दुख सुख प्रभ देवन हार अवर त्या तू तसै चितार।
1: जो कछ करे सोई सुखमान भूला काहे फिरे अजान।
0: कौन बसताई तेरे संग लपट रहो रस डूबी पतंग।
1: राम नाम जा फिर दे माहे नानक पद सेती कर जाहे।
0: जिस वखर को लेन तू आया राम नाम संतन घर पाया।
1: ताजब मान लेहो मन मूल राम नाम हिरदे महतोल।
0: लाद खेप संतै संचाल अवर त्या विखिया जंजाल।
1: धन धन कहे सब कोए मुख उजल हर दरगै सोए।
0: हो वापार विरला वापार है नानक ता कै सद बलिहार है।
1: चरण साध के धोए धोए पियो अर्प साध को अपना जियो।
0: साध की तूर करो स्नान साध उपर जाइए कुर्बान।
1: साध सेवा वड भागी पाइए साध संग हर कीर्तन गाइए।
0: अनक विघन ते साधु राखे हर गुण गाए अमृत रस चाखे।
1: कोट गही संत है दर आया सर्ब सुख नानक तेह पाया।
0: मृत्यु को जीवा लनहार भूखे को देवत आधार।
1: सर्ब निधान जाकी दृष्टि माहे पुरब लिखे का लहना पाहे।
0: सब तिसका करने जोग तिस बिंदु सर हुआ न होग।
1: जप जन सदा सदा दिन रहनी सब ते उच निर्मल एह करनी।
0: कर कृपा जिसको नाम दिया नानक सो जन निर्मल थिया।
1: जाके मन गुर की परती तिस जन आवे हर प्रवचीत।
0: भगत भगत सुनिए तिहलोए जाके हृदय को होए।
1: सच करनी सच ताकि रहत सच हृदय सत मुकहत।
0: साची दिस साचाया कार सच वर्ते साचा पासार।
1: पार ब्रह्म जिन सच कर जाता नानक सो जन सच समाता।
0: सुख मनी सुख अमृत प्रभ नाम भगत जना कै मन विश्राम। 8-15 श्लोक।
1: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न। सत नाम श्री वाहिगुरु अष्टपदी।
0: अवनासी परम मन में राख मन की तू प्रीत त्याग।
1: तिस ते परै नाही किछ कोए सर्ब निरंतर एको सोए।
0: आपे बिना आपे दाना गहर गंभीर गही सुजाना।
1: पार ब्रह्म परमेश्वर गोविंद कृपा निधान दयाल बख्शंद।
0: सात तरे की चरनी पाओ नानक कै मन एहो अनुराग।
1: मनसा पूर्ण शरणा जोग जो कर पाया सोई होग।
0: हरन परन जाका नेत्र फोर तिसका मंत्र न जाने होर।
1: आनंद रूप मंगल सत जाकै सर्ब थोक सुनिए कर ताकै।
0: राज मैं राज जोग मैं जोगी तब मैं तभी सरगस्त मैं भोगी।
1: त्याय त्याय भगत है सुख पाया नानक तिस पुरख का किनै अंत न पाया।
0: जाकी लीला कीमत नाहे सगल देव हारे वगाहे।
1: पिता का जन्म के जानै पूत सगल परोई अपने सूत।
0: सुमत ज्ञान ध्यान जन दे जन दास नाम ते आवैसे।
1: तेह गुण मैं जाको परमाए जन्म रह फिर आवै जाए।
0: ऊंच नीच तिसके स्थान जैसा जनावे तैसा नानक जान।
1: नाना रूप नाना जाके रंग नाना भेख करै करंग।
0: नाना बितकीनो विस्तार प्रभ बनासी एक कंकार।
1: नाना चलित करे खिन माहे पूर रहे पूर्ण सब ठाए।
0: नाना बित कर बंत अनंत बनाई अपनी कीमते आपे पाई।
1: सब कट तिसके सब तिसके ठाओ जप जप जीव नानक हर नाओ।
0: नाम के धारे सगले जंत नाम के धारे खंड ब्रह्मंड।
1: नाम के धारे सिमरत वेद पुराण नाम के धारे सुनन ज्ञान ध्यान।
0: नाम के धारे आकाश पताल नाम के धारे सगल आकार।
1: नाम के धारे पुरिया सा पवन नाम कै संग उदरे सुन सरवन।
0: कृपा जिस अपने नाम लाए नानक चौथे पद में सूजन गत पाए।
1: रूप सत जाका सत स्थान पुरख सत केवल प्रधान।
0: करतूत सत सत जाकी बाणी सत पुरख समय समाणी।
1: सत कर्म जाकी रचना सत मूल सत सत उत्पत।
0: सत करनी निर्मल निर्मली जिसे बुझाए तिसे सब भली।
1: सत नाम प्रभु का सुखदाई विश्वास सत नानक गुरते पाई।
0: सत बचन साधु उपदेश सत जन जाके हृदय प्रवेश।
1: सत निरत बूझे जे कोए नाम जप ताकि गत होए।
0: आप सत की आसव सत आपे जाने अपनी मित गत।
1: जिसकी सृष्ट सो कर नहार अवर न बूझ करत विचार।
0: करते की मीना जाने किया नानक जो तिस पावे सो वर्तिया।
1: जिस मन बिसम पय बिस्माद जिन बूझा तिस आया स्वाद।
0: प्रभु कै रंग राज जन रहे गुर के बचन पदार्थ लहे।
1: कोई दाते दुख काटन हार जाके संग तरह संसार।
0: जन का सेवक सुवड भागी जन कै संग एकले गुलागी।
1: गुण गोविंद कीर्तन जन गावे गुर प्रसाद नानक फल पावे।
0: सुख मनी सुख अमृत पव नाम पग जना कै मन विश्राम। 816 श्लोक।
1: आद सच जुगाद सच है पे सच नानक हो सी पे सच। सत नाम श्री वाहेगुरु अष्टपदी।
0: चरण सत सत परसनहार पूजा सत सत सेवदार।
1: दर्शन सत सत पेखनहार नाम सत सत आवनहार।
0: आप सत सत सवतारी आपे गुणकारी।
1: शब्द सत सत प्रभु बक्ता सुरत सत सत जा सुनता।
0: पूजनहार को सत सब होए नानक सत सत प्रव सोए।
1: सत स्वरूप हृदय जन मान्या करण करावन तिन मूल पछानिया।
0: जाके हृदय विश्वास प्रवाया तत् ज्ञान तिस्मन प्रगटाया।
1: पैते निर्भव होए बसाना जिसते उपजा तिस माहे समाना।
0: बस्त मैं ले बस्त गडाई ताको भिन न कहना जाई।
1: बूझै बूझन हार विवेक नारायण मिले नानके।
0: ठाकुर का सेवक आज्ञाकारी ठाकुर का सेवक सदा पुजारी।
1: ठाकुर के सेवक कै मन प्रतीत ठाकुर के सेवक की निर्मल रीत।
0: ठाकुर को सेवक जान संग प्रभु का सेवक नाम कै रंग।
1: सेवक को प्रभु पालन हारा सेवक की राखे निरंकारा।
0: सो सेवक जिस दया प्रभु तारे नानक सो सेवक सास सास सुमारे।
1: अपने जन का पर्दा ढाके अपने सेवक की सर पर राखे।
0: अपने दास को दे वडाई अपने सेवक को नाम जपाई।
1: अपने सेवक की आपत राखे ताकि गत मित कोई न लाखे।
0: प्रभु कै सेवक को न पहुंचे प्रभु कै सेवक ऊचते ऊचे।
1: जो प्रभु अपनी सेवा लाया नानक सो सेवक दह दिस प्रगटाया।
0: नीकी कीरी मैं कर राखे पसम करे लश्कर कोट लाखे।
1: जिसका सास न काटते आप ताको राखत दे कर हाथ।
0: मानस जतन करत बो पात तिसके करतो बिरथे जात।
1: मारे न राखे अबर न कोए सर्व जिया का राखा सोए।
0: काहे सोच करे रे प्राणी जप नानक प्रभ अलख बडाणी।
1: बारम बार बार प्रभ जपिए पी अमृत एहो मन तंत्र पिए।
0: नाम रतंजन गुरमुख पाया तिसके अबर नाही दिसताया।
1: नाम धन नामो रूप रंग नामो सुखर नाम कसंग।
0: नाम रस जो जंत ताने मन तन नामे नाम समान।
1: उठत बैठ सोबत नाम कहो नानक जन कै सदकाम।
0: लो जाचे वादन रात प्रभ अपने जन की नींदात।
1: कलह भगत आत्म कै चाए प्रभ अपने स्यों रह है समाए।
0: जो हो आहो वसु जाने प्रभ ने का हुकुम पछाने।
1: तिसकी महिमा कौन बखानो तिसका गुण कहे एक न जानो।
0: आठ पैर पर बसे हजूर है कहो नानक से जन पूरे।
1: मन मेरे तिन की ओट लेहे मन तन अपना तिन जन देहे।
0: जिन जन अपना प्रभु पछाता सो जन सर्व थोक का दाता।
1: तिसकी शरण सर्व सुख पावे तिसकै दरसा पाप मिटावे।
0: अवर सियान सगली छाड़ तिस जन की तू सेवा लाग।
1: आवन जान न होवी तेरा नानक तिस जन के पूजो सद पैरा।
0: सुख मनी सुख अमृत प्रभ नाम भगत जना कै मन विश्राम। 817 श्लोक।
1: सत पुरख जन जानिया सतगुर तिसका नाओ। तिसकै संग सिख उदर है नानक हर गुण गाओ। सत नाम श्री वाहेगुरु अष्टपदी।
0: सतगुर सिखी करै प्रतपाल सेवक को गुरु सदा दयाल।
1: सिख की गुर दुरमत मल हिरै गुर बचनी हर नाम उचरै।
0: सतगुर सिख कै बंधन काटै गुर का सिख बिकार ते हटै।
1: सतगुर सिख को नाम धन दे गुर का सिख वड भागी हे।
0: सतगुर सिख का हलत पलत सवार है नानक सतगुर सिख को जी नाल सुमार है।
1: गुर कै ग्रह सेवक जो रहै गुर की आज्ञा मन में सह।
0: आपस को कर कछ ना जनावे हर हर नाम हृदय सत्यावे।
1: मन बेच सतगुर कै पास ते सेवक के कार्य रास।
0: सेवा करत होए नेकामी तिसको होत प्राप्त स्वामी।
1: अपनी कृपा जिसे आप करे नानक सो सेवक गुर की मत ले।
0: विश्व विश्व गुर का मन मान है सो सेवक परमेश्वर की गत जान है।
1: सो सतगुर जिस हृदय हर नाओ अनक बार गुर को बल जाओ।
0: सर्वन धान जी का दाता आठ पैर पार ब्रह्म रंग दाता।
1: ब्रह्म है जन जन में पार ब्रह्म एक है आप नहीं कछ परम।
0: सहर से अन पलया न जाइए नानक ऐसा गुरुड़ भागी पाइए।
1: सफल दर्शन पेखत पुनीत पर ਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਵਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਤਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕੌਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
1: ਕਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ त्याग अंतर प्रगास अंध निर्लाग
1: बड़ भागी जपया प्रसोए नानक नामर ते सुख होए
0: सेवक की मनसा पूरी भई सतगुर ते निर्मल मत ले
1: जन को प्रभ होए ओ दयाल सेवक कीनो सदा निहाल
0: बंधन काट मुक्त जन भया जन्म मरण दुख परम गया
1: पिछ पुनी सरदासा पूरी रब रहया सत्संग हजूरी
0: जिसका सा तिन लिया मिलाए नानक भक्ति नाम समाए
1: सो क्यों बिसरै जे काल न पानै सो क्यों बिसरै जे की आ जानै
0: सो क्यों बिसरै जिन सब कुछ दिया सो क्यों बिसरै जे जीवन जिया
1: सो क्यों बिसरै जे अग्न मह राखै गुर प्रसाद को बिरला लाखै
0: सो क्यों बिसरै जे बिकते गाडै जन्म जन्म का टूटा गाडै
1: गुरपूरै ताते है बुझाया प्रभ अपना नानक जन त्याया
0: साजन संत करो हो काम आन त्याग जपो हर नाम
1: सिमर सिमर सिमर सुख पावो आप जपो अवरह नाम जपावो हो
0: पाए त्रिय संसार बिन भक्ति तन हो सी चार
1: सर्व कल्याण सुख निध नाम बूट जात पाए विश्राम
0: सगल दुख का हो तनाश नानक नाम जपो गुण तास
1: उपजी प्रीत प्रेम रस चाओ मन तन अंतर एही सुआओ
0: नेत्रो पेक दरस सुख होए मन बिकसै साध चरण तो
1: भक्त जना कै मन तन रंग बिरला को पावे संग
0: एक बस दीजे करमया गुर प्रसाद नाम जप लया
1: ताकी उपमा कही न जाए नानक रहया सर्व समाए
0: प्रभ क्षण दीन दयाल भगत विछल सदा कृपाल
1: नाथ नाथ गोविंद गोपाल सर्व कटा करत प्रतपाल
0: आद पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडियाई हर के नाम की कथा मन भाई
1: बहु भोजन कापर संगीत रसना जपती हर हर नीत
0: पलि सुकरनी शोभा धनवंत हृदय बसे पूरन गुरु मंत
1: साध संग प्राप्त हो निवास सर्व सुख नानक प्रगास
0: सुख मनी सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
0: जब अकार कुछ न दृष्टि ताप पुन तब कहते होता
1: जब तारी आपन सुन समाध तब बैर विरोध के संग कमात
0: जब इसका वरन चिहिना जापत तब हर सो को किसे व्याप्त
1: जब आपन आप पार ब्रह्म तम हो कहां किस होवत परम
0: आपन खेलिया वर्ती जा नानक करने हार न दूजा
1: जब होवत प्राप्त केवल तानी तब बंद मुक्त कहो किसको गनी
0: जब एक हर गम अपार तब नरक सुरु को कौन अवतार
1: जब निर्गुण प्राप्त सहज सुभाए तब शिव शक्त कहो हो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अविनाशी सुख अपने आसन तय जन्म मरण को कहा विनाशन
1: जब पूर्ण करता प्राप्त सोए तब जम की त्रास कहो किस होए
0: जब अवगत अगोचर प्रभ एका तब चित्र गुप्त किस पूछत लेखा
1: जब नाथ नरंजन अगोचर गादे तम कौन छुटे कौन बंधन बादे
0: आपन आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी ज्योत संग समावै तह किसै भू कौन तृप्तावै
1: कर्ण करावन करने हार नानक करते का नाही सुमार
0: जा अपनी सुवा आपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब आपने आप उतार है तो सगन अपसगन कहां बिचार है
1: जह आपन ऊंच आपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी गजानो आप
1: जह अछल अछेद अभेद समाया ऊहा किसह व्याप्त माया
0: आपस को आपे आदेश तेह गुण का नाही प्रवेश
1: जह एक है एक एक भगवानता तह कौन अचिंत किस लागे चिंता
0: जह आपन आपा पतियारा तह कौन कथे कौन सुन नहारा
1: बहु बेअंत ऊंच ते ऊंचा नानक आपस को आप है पहुंचा
0: जह आप रचियो पर पंच आकार तेह गुण में कीनो विस्तार
1: पाप पुन तह पई कहावत को नरक को स्वर्ग बंचावत
0: जाल जाल माया जंजाल हो मैं मोह परम पै पार
1: दुख सुख मान अपमान अनक प्रकार कियो बखिया
0: आपन खेल आप कर देखै खेल संकोचै तो नानक एक है
1: जह अवगत भक्त है आप जह पसरै पासार संत प्रताप
0: पाक का आपै धनी उनकी शोभा उन्हों बनी
1: आप है कौत करै आनंद चोज आप है रस भोगन निर्जोग
0: जिस भावै तुसी आपन नाय लावै जिस भावै तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनी सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
0: आप कथे आप सुनने हार आपे एक आप विस्तार
1: जा तिस पावे ता सृष्टो पाए अपने पाणे ले समाए
0: तुम ते पिन्ने किछ होए आपन सूत सब जगत परोए
1: जाको प्रभ जी ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੇ ਸੁਆਓ
1: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪ੍ਰੀਖਿਆ
1: ਮਨ ਤਾ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰੱਖ ਨਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾ ਕਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮ नमस्कार
1: खेम कुशल सहज आनंद साध संग भज परमानंद
0: नरक निवार उधारो जियो गुण गोविंद अमृत रस पियो
1: चित चितवो नारायण एक एक रूप जाके रंग अनेक
0: गोपाल दमोदर दीन दयाल दुख भंजन पूरन कृपा
1: सिमर सिमर नाम बारंबार नानक जी का यह आधार
0: उत्तम श्लोक साल के बचन अमोलीक लाल एह रतन
1: संत कमावत हो तो उधार आप तरह लोक कह निस्तार
0: सफल जीवन सफलता का संग जाके मन लागा हर रंग
1: जय जय शब्द अनाहद वाजय सुन सुन आनंद करे प्रभु गाजय
0: प्रगटे गोपाल महत के माथे नानक उतरे तिन कै साथे
1: शरण जोग सुन शरणि आए कर कृपा प्रभु आप मिलाए
0: मिट गए बैर पै सबरेन अमृत नाम साध संग लैन
1: सो प्रसन्न भए गुरदेव पूर्ण हुई सेवक की सेव
0: आल जंजाल विकार तेरे ते राम नाम सुरस न कहते
1: कर प्रसाद दया प्रभु धारी नानक निभि खेप हमारी
0: प्रभु की उस्तत करो संत मीत सावधान एकागर चीत
1: सुखमनि सहज गोविंद गुण नाम जिस मन बसै सो होत निदान
0: सर्व इच्छा ताकि पूर्ण होए प्रधान पुरख प्रगट सब लोए
1: सब ते ऊच पाए स्थान बहर न होवे आवन जान
0: हर दिन खाट चले जन सोए नानक जिसै प्राप्त होए
1: खेम शांत रिद नव निद बुद्ध ज्ञान सर्व तह सिद्ध
0: विद्या तप जोग पव ध्यान ज्ञान श्रेष्ठ उत्तम स्नान
1: चार पदार्थ कमल प्रगास सब कै मध सगल ते उदास
0: सुंदर चतुर तत् का बेता समदर्शी एक दृष्टि
1: फल तिस जन कै मुख पाने गुरु नानक नाम बचन मन सुने
0: इहो निधान जपै मन कोए सब जुग मैता की गत होए
1: गुण गोविंद नाम तुन बाणी सिमरत शास्त्र वेद बखाणी
0: सगल मतात केवल हर नाम गोविंद भक्त कै मन विश्राम
1: कोट अपराध साध संग मिटै संत कृपा ते जन ते छुटै
0: जा कै मस्तक क्रम प्रपाए साध शरण नानक ते आए
1: जिस मन बसै सुनै लाए प्रीत तिस जन आवै हर प्रभु चीत
0: जन्म मरणता का दुख निवारै दुर्लभ दे तत्काल उधारै
1: निर्मल शोभा अमृता की बानी एक नाम मन माहे समानी
0: दुख रोग बिन से वै परम साध नाम निर्मलता के करम
1: सब ते उचता की शोभा बनी नानक एह गुण नाम सुखमनी सब ते उचता की शोभा बनी नानक एह गुण नाम सुखमनी सुखमनी सुख अमृत प्रभ नाम पत जना कै मन विश्राम अठ चौबीस श्लोक

0: ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ਼੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਣਾ ਕਿਉਂਕਿ ਇਹ ਆ ਲਾਫਟਰ ਥੈਰੇਪੀ ਅਤੇ ਲਾਫਟਰ ਥੈਰੇਪੀ ਦੇ ਵਿੱਚ ਹੱਸਣ ਹਸਾਉਣ ਦੇ ਲਈ ਚੁਟਕੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਆਈ ਸੀ ਤਵਨੀਤ ਅਤੇ ਆਪਾਂ ਤਵਨੀਤ ਤੋਂ ਹੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤਵਨੀਤ ਐਂਡ ਸਿਬਲਿੰਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
3: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ ਅੰਕਲ ਜੀ
3: ਆਂਟੀ ਜੀ ਨੀ,
2: ਆਂਟੀ ਮਾਈਨਸ ਕਰ ਦਿਓ ਪੁੱਤ। ਅੱਜ ਆਂਟੀ ਦੀ ਵੀ ਛੁੱਟੀ ਹੋ ਗਈ, ਤੁਹਾਡੀ ਛੁੱਟੀ ਹੋ ਗਈ ਨਾ, ਆਂਟੀ ਦੀ ਵੀ ਛੁੱਟੀ ਹੋ ਗਈ। ਸਾਰੇ ਛੁੱਟੀਆਂ ਤੇ ਛੁੱਟੀ ਛੁੱਟੀਆਂ ਤੇ ਪਤਾ ਨੀ ਕਿਤੇ, ਨੀ ਹਾਲੇ ਨੀ ਕਿਤੇ ਗਏ, ਹਾਲੇ ਤਿਆਰੀ ਕਰਦੇ।
3: ਗੱਡੀ ਖਰਾਬ ਹੋ ਗਈ
2: ਆ। ਗੱਡੀ ਖਰਾਬ ਹੋ ਗਈ ਆ, ਤੁਹਾਨੂੰ ਕਿੱਦਾਂ ਪਤਾ ਲੱਗਾ? ਨਹੀਂ ਉਹ ਠੀਕ ਨਹੀਂ ਆ ਪੁੱਤ। ਛੁੱਟੀਆਂ ਹੋਈਆਂ ਨਾ,
3: ਖਰਾਬ ਹੋ ਗਿਆ।
2: ਤੁਹਾਨੂੰ ਕਿੱਦਾਂ ਪਤਾ ਲੱਗਾ?

0: है कोई नहीं, कोई नहीं, ठीक है।
1: मैं एक बोली सुनानी,
0: बोली सुनानी, ओके ओके। हाँ जी,
1: वाली बसी खत्ते निकाल सी, वाली बसी खत्ते निकाल सी, खत्ते लंदा बताऊं बजवे साइकिल ते, तलिया बजाऊंगा
0: बजवे मेरे साइकिल ते,
1: तलिया बजना जा
0: बजवे मेरे,
1: बले बले बले
0: बले बले बले
1: बले जिंदाबाद।
0: नहीं, ये तो ऐदा नहीं, बजे मेरे साइकिल ते, अख मार गया डड्डू, ऐदा नहीं। ओदा करके वेखो हां भला। थैंक यू वीर जी।
1: सरदार जी जिंदाबाद,
0: सरदार जी बल्ले बल्ले, बल्ले
1: शाबा शाबा। ते याद रखते तुसी किसी दिन क्या सी मिनो एक गिफ्ट देना,
0: तो तुही आउंदे ही नहीं थे।
1: बोली जी, मैं बोली आई एम नाइस नाइस।
0: यार तुही आउंदे ही नहीं थे, जदों आओगे फिर मैनू दस के आयो ना, भी अज आउणा वा, एक दिन पहला मैनू दस्यो, फिर मैं लिया के आऊंगा। ठीक है, चलो फिर लियाओ, फिर भैन जी दे नाल
1: करो। हम थर्सडे नु जाओगे, बिकॉज़ थर्सडे दादा नु आओगे जॉब तो वापस।
0: ओके ओके ओके, ठीक है ठीक है, ओके ओके, ये भी ठीक है, लियाओ फिर।
1: दीदी ना गल कर लो।
0: अच्छा, हेलो, सत श्री अकाल दीदी।
1: सत श्री अकाल अंकल जी, ते कोई भी नहीं जी।
0: सत श्री अकाल तमनीत जी, की हाल है, की करदे छुट्टियां च फिर अजकल?
1: कल मेरे चाची जी ते चाचा जी आए सी, फिर ते कनवर, ते फिर असी खेडे, ते फिर ओ जांदा नहीं सी, फिर ओ फिर जो असी अम गेडी च बिठा रहे सी सीच, ओ बाबा थिले अम थिले उतरी जांदा सी।
0: अच्छा,
1: फिर ते फिर उन्हें फिर अंदर लेके आए, फिर दूध
0: खेडना लाइक करता ना
1: जी।
0: वेरी गुड वेरी गुड वेरी गुड, की सुनाओगे फिर?
1: एक बुजारत।
0: ओके,
1: उस बुजारत ली दो आंसर्स ने।
0: ओके,
1: ओ केडी चीज आ जे को दंद ने बा तो वद नहीं सकदी।
0: हो
1: एक्चुअली हाजी दो ही आंसर, दो ही आंसर हैं, दो ही आंसर ने,
0: दो ही आंसर ने।
1: हां जी,
0: ओके, तो कोई हिंट ही दे दो फिर।
1: एक सिर वाली हुंदा, ते एक मूंछ पाली हुंदा।
0: एक सिर च पाउण ली हुंदा, ते एक मूंछ पाउण ली। ओए
1: हां जी,
0: आहा, ये केड़ी चीज होई फिर?
1: पता नहीं, तुसी गैस करो।
0: चोरी चोरी दस दो, चोरी चोरी दस दो।
1: नहीं
0: नहीं, ओके, चलो फिर मैं हार गया।
1: सी तो स्टार्ट होता
0: है। सी तो कैट, सी तो ते कैट होंदी है।
1: नहीं,
0: हाँ,
1: और को दांत दे तो वड भी सकती।
0: कुत्ता होंदा फिर, वो ते केत होंदा सच।
1: छोटे एक कुत्ता आया, मम्मा केला खा रहे सी बैठ के, मम्मा ने एक नवी खेड लभ ली, मम्मा ने पूछ अब कुत्ता दी पूछ खिची, ते फिर
0: ਮੂੰਹ
1: ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨਾ ਜੀ ਪੈਰੀਆਂ ਚ ਕੁਛ ਕਰਦੇ ਸੀ ਤੇ ਨਾਨਾ ਜੀ ਕੁਛ ਭੱਜ ਕੇ ਆਏ ਤੇ ਫੇਰ ਮੰਮਾ ਨੂੰ ਚੁੱਕਿਆ ਤੇ ਹੋਸਪਿਟਲ ਲੈ ਕੇ ਗਏ।
0: ਓ ਮੰਮਾ ਬੜੀ
1: ਤੇ ਮੰਮਾ ਦੇ
0: ਚਾਲੀ ਟੀਕੇ ਲੱਗੇ।
1: ਚੌਦਾਂ
0: ਟੀਕੇ ਲੱਗੇ। ਓਹੋ ਨਹੀਂ ਮੈਂ ਹਾਰ ਗਿਆ।
1: ਇੱਕ ਕੰਗੀ ਇੱਕ ਆਂਸਰ ਕੰਗੀ ਤੇ ਦੂਜਾ ਆਂਸਰ ਨਕਲੀ ਦੰਦ।
0: ਦੂਜਾ ਆਂਸਰ ਨਕਲੀ ਦੰਦ।
1: ਹਾਂਜੀ
0: ਅੱਛਾ ਦੋ ਆਂਸਰ ਆ। ਹਾਂ
1: ਸਾਰੇ
0: ਹਾਰ ਗਿਆ
1: ਤੁਸੀਂ। ਹਾਂਜੀ ਤੁਸੀਂ ਕੋਈ ਬੁੱਝਿਆ ਵੀ ਨੀ।
0: ਓਹੋ ਮੈਂ ਕੱਲਾ ਸੀ ਨਾ, ਮੇਰੀ ਤੁਸੀਂ ਹੈਲਪ ਵੀ ਨੀ ਕੀਤੀ। ਤੁਸੀਂ ਤੇ ਬੜੀ ਕੁੜੀ ਹੋ, ਤੁਸੀਂ ਨਾ ਬੇਰਹਿਮ ਹੋ, ਤੁਸੀਂ ਤੁਸੀਂ ਹੈਲਪ ਵੀ ਨੀ ਕਰਦੀਆਂ। ਚਲੋ ਕੋਈ ਨੀ, ਫਿਰ ਮੈਂ ਕੱਲ ਚੇਤਾ ਰੱਖੂਗਾ। ਥੈਂਕ ਯੂ, ਬਾਕੀ ਪੀਪਲ ਨੇ ਹੈਲਪ ਕੀਤੀ ਉਦਾਂ ਮੇਰੀ। ਥੈਂਕ ਯੂ।
1: ਓਕੇ ਫਿਰ ਤੁਸੀਂ ਬੋਲਿਆ ਕਿਉਂ, ਤੁਸੀਂ ਬੋਲੇ ਕਿਉਂ ਨੀ ਆਨਸਰ?
0: ਓ ਮੈਨੂੰ ਚੇਤਾ ਭੁੱਲ ਗਿਆ, ਮੈਂ ਕੱਲਾ ਨਾ। ਮੰਨਤ ਫਤਿਹ, ਉਸ ਤੋਂ ਬਾਅਦ ਫਿਰ ਗੁਰਪਾਲ ਤੇ ਮੰਨਤ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਆ? ਹੈਲੋ
2: ਚਲੋ
0: ਠੀਕ ਆ ਫਿਰ।
2: ਕੋਈ
0: ਗੱਲ ਨੀ, ਫਿਰ ਕੀ ਹੋਇਆ ਦੱਸ?
2: ਹਾਰੇ ਸੀ ਕਿਉਂਕਿ ਉਹ ਸਾਡੇ ਨਾਲ ਚੀਟਿੰਗ ਕਰਦੇ।
0: ਇਹ ਵੀ ਗੱਲ ਗਲਤ ਗੱਲ।
2: ਦੂਜੀ ਟੀਮ ਵਾਲਾ ਮੁੰਡਾ ਕਹਿੰਦਾ ਸੀ ਉਹਦੇ ਕੋਚ ਨੂੰ ਵੀ ਕਹਿ ਦੋ ਵੀ ਇਹਨੇ ਨੋ ਬਾਲ ਮਾਰੀ ਆ।
0: ਹਾਂ
2: ਤੇ ਫਿਰ ਉਹ ਕਹਿੰਦਾ ਸੀ, ਕੋਚ ਕਹਿੰਦਾ ਸੀ ਕਹਿਣਾ।
0: ਓਹੋ ਫਿਰ ਉਹਨਾਂ ਕਹਿਤਾ?
2: ਯਾ
0: ਚਲੋ ਕੋਈ ਗੱਲ ਨਹੀਂ, ਹਮੇਸ਼ਾ ਜਿੱਤਣ ਲਈ ਥੋੜੀ ਖੇਡੀ ਦਾ ਵਾ, ਫਨ ਦੇ ਲਈ ਖੇਡੀ ਦਾ ਵਾ।
2: ਹਰ ਇੱਕ ਬਾਲ ਉਹ ਹਰ ਇੱਕ ਬਾਲ ਨੂੰ ਵਾਈਡ ਨੋ ਬਾਲ ਹੈ ਜੋ ਕੁਛ ਕੀ ਜਾਂਦੇ ਸੀ।
0: ਕੋਈ ਗੱਲ ਨੀ ਯਾਰ, ਆਪਾਂ ਖੇਡਣ ਲਈ ਖੇਡੇ। ਤੁਹਾਨੂੰ ਫਨ ਹੋਇਆ ਕਿ ਨਹੀਂ ਤੁਹਾਡਾ? ਹਾਂ ਤੇ ਬਸ ਠੀਕ ਆ ਫਿਰ। ਜਿਹੜੇ ਚੀਟਰ ਹੁੰਦੇ ਆ ਨਾ ਉਹ ਬਹੁਤ ਹੀ ਦੂਰ ਨੀ ਜਾਂਦੇ, ਉਹ ਫਿਰ ਅਗਲਾ ਮੈਚ ਆਪੇ ਹਾਰ ਜਾਣਗੇ। ਹਨਾ ਤੁਸੀਂ ਕੀ ਕੀਤਾ ਕੱਲ, ਕਿੰਨੇ ਰਨ ਬਣਾਏ ਸੀ
2: ਸਾਡੀ ਟੀਮ? 119।
0: ਹੈ ਬੱਲੇ, ਤੁਸੀਂ ਤਾਂ ਬੜੇ ਰਨ ਬਣਾਤੇ ਯਾਰ। ਵੈਰੀ ਗੁੱਡ ਵੈਰੀ ਗੁੱਡ। ਤੇ ਵਿਕਟਾਂ ਕਿੰਨੀਆਂ ਲਈਆਂ? ਹਨੇਰੀ ਬੰਦੀ ਉਹਨਾਂ ਦੀ, ਉਹ ਤੇ ਡਰ ਗਏ ਹੋਣੇ ਆ। ਠੀਕ ਆ ਫਤਿਹ, ਬੜਾ ਸੱਚਾ ਜਿਹਾ ਬੰਦਾ ਹੈ ਨਾ। ਕੀ ਸੁਣਾਓਗੇ ਫਿਰ ਅੱਜ ਛੁੱਟੀਆਂ ਚ ਕੀ ਲੈ ਕੇ ਆਏ ਹੋ?
2: ਠੀਕ ਆ, ਅੱਜ ਮੈਂ ਸੁਣਾਉਂਗਾ ਇੱਕ ਬਹੁਤ ਔਖੀ ਬੁਝਾਰਤ, ਪਰ ਮੈਂ ਤੈਨੂੰ ਕਲੂ ਦਊਂਗਾ ਕਿਉਂਕਿ ਸੌਖਾਂਟੀ ਲਈ ਸੀ ਤੇ ਸੌਖਾਂਟੀ ਨੂੰ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ
0: ਆ ਠੀਕ ਹੈ,
2: ਇਨਫਿਨਿਟੀ ਇਨਫਿਨਿਟੀ ਡਾਲਰ ਦਾ ਫਾਈਨ ਕਿਉਂਕਿ ਉਹ ਆਏ ਨਹੀਂ।
0: ਤੇ ਆ ਠੀਕ ਹੈ, ਇਨਫਿਨਿਟੀ ਬੰਦਾ ਹੈ ਨਾ।
2: ਇੱਕ ਗੋਲ ਮਟੋਲ ਡੱਬੀ ਵਿੱਚ ਚਾਬੀ,
0: ਤੇ
2: ਨਾ ਚਾਬੀ
0: ਨਾ ਗੋਲ ਮਟੋਲ
2: ਨਾ ਚਾਬੀ ਨਾ ਕੁੰਜੀ
0: ਨਾ ਚਾਬੀ ਨਾ
2: ਕੁੰਜੀ
0: ਨਾ ਚਾਬੀ ਤੇ ਨਾ ਕੁੰਜੀ ਹੈ?
2: ਹਾਂਜੀ।
0: ਨਾ ਚਾਬੀ ਤੇ ਨਾ ਕੁੰਜੀ, ਤੇ ਬੁਝਣਾ ਕੀ ਆ?
2: ਨਹੀਂ, ਇੱਕ ਪੋਲ ਮਟੋਲ ਡੱਬੀ, ਨਾ ਚਾਬੀ ਤੇ ਨਾ ਕੁੰਜੀ।
0: ਅੱਛਾ, ਗੋਲ ਮਟੋਲ ਚਾਬੀ ਤੇ ਨਾ ਕੁੰਜੀ, ਤੇ
2: ਗੋਲ
0: ਗੋਲ ਮਟੋਲ ਡੱਬੀ
2: ਡੱਬੀ। ਹਾਂਜੀ, ਗੋਲ ਮਟੋਲ ਡੱਬੀ, ਨਾ ਚਾਬੀ ਨਾ ਕੁੰਜੀ।
0: ਨਾ ਕੁੰਜੀ, ਓਕੇ। ਇਹ ਤੇ ਮੰਨਤ ਲੱਗਦੀ ਮੈਨੂੰ।
2: ਨਹੀਂ ਨਹੀਂ
0: ਨਹੀਂ, ਓਕੇ। ਹੋਰ ਕੀ ਹੋ ਸਕਦਾ ਯਾਰ? ਗੋਲ ਮਟੋਲ
2: ਖਾਣ ਵਾਲੀ ਚੀਜ਼ ਆ, ਖਾਣ ਵਾਲੀ ਚੀਜ਼।
0: ਅੱਛਾ, ਖਾਣ ਵਾਲੀ ਚੀਜ਼ ਹੈ। ਲੱਡੂ ਲੱਡੂ ਲੱਡੂ?
2: ਨਹੀਂ, ਗਲਤ।
0: ਰੋਟੀ?
2: ਗਲਤ।
0: ਹੋਰ ਕੀ ਹੋ ਸਕਦਾ ਫਿਰ? ਯਕੀਨੀ?
2: ਕੀ
0: ਯਕੀਨੀ?
2: ਨਹੀਂ।
0: ਕੱਦੂ? ਕੱਦੂ ਕੱਦੂ ਕੱਦੂ ਕੱਦੂ?
2: ਨਹੀਂ।
0: ਗੋਲ ਕੱਦੂ?
2: ਨਹੀਂ।
0: ਖੀਰਾ? ਖੀਰਾ ਖੀਰਾ?
2: ਨਹੀਂ।
0: ਸੇਬ?
2: ਗਲਤ।
0: ਕੇਲਾ?
2: ਨਹੀਂ।
0: ਕੁੱਤਾ? ਹੌਟ ਡੌਗ?
2: ਨਹੀਂ।
0: ਲੌਕ?
2: ਨਹੀਂ, ਉਹ ਗੋਲ ਚੀਜ਼ ਹੁੰਦੀ ਆ।
0: ਗੋਲ ਚੀਜ਼ ਹੁੰਦੀ? ਗੋਲ ਲੌਕ?
2: ਲੌਕ ਕਿਹੜਾ ਆਪਾਂ ਖਾ ਸਕਦੇ ਹਾਂ?
0: ਹਾਂ, ਇਹ ਵੀ ਗੱਲ ਸਹੀ ਹੈ ਯਾਰ। ਅੰਡਾ? ਅੰਡਾ
2: ਕੀ?
0: ਅੰਡਾ?
2: ਹਾਂਜੀ।
0: ਇਹ ਮੈਨੂੰ ਸੁਖਵਿੰਦਰ ਆਂਟੀ ਨੇ ਦੱਸਿਆ ਸੀ।
2: ਮੈਨੂੰ
0: ਕਾਹਦੇ ਲਈ?
2: ਕਿਉਂਕਿ ਤੁਸੀਂ ਹੈਲਪ ਲਈ
0: ਯਾਰ। ਮੈਂ ਥੋੜੀ ਹੈਲਪ ਲਈ ਆ, ਉਹਨਾਂ ਨੇ ਹੈਲਪ ਦਿੱਤੀ ਆ ਮੈਨੂੰ।
2: ਨਹੀਂ, ਪਰ ਤੁਸੀਂ ਦੇਖਿਆ ਉੱਥੇ? ਤੈਨੂੰ ਮੈਂ ਕਿਹਾ ਕਿੰਨੀ ਵਾਰੀ ਕਵਾਂ ਨਹੀਂ ਦੇਖਣਾ ਉੱਥੇ?
0: ਨਹੀਂ ਯਾਰ,
2: ਮੰਨਤ ਦੀਦੀ ਨਾਲ ਗੱਲ ਕਰ ਲਓ।
0: ਓਕੇ ਓਕੇ ਓਕੇ ਓਕੇ। ਸਤਿ ਸ੍ਰੀ ਅਕਾਲ ਮੰਨਤ।
3: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਮੰਨਤ ਦੀਦੀ, ਕੀ ਹਾਲ ਆ?
3: ਮੈਂ ਠੀਕ ਆ, ਤੁਸੀਂ ਠੀਕ ਹੋ?
0: ਮੈਂ ਠੀਕ ਆ। ਵੇਖ ਲੈ ਕਿੰਨੇ ਫਾਈਨ ਕਰਦਾ ਈ।
3: ਹਾਂਜੀ,
0: ਤੂੰ ਵੀ ਨਹੀਂ ਸਮਝਾਉਂਦੀ ਲਾਗੋਂ।
3: ਮੈਂ ਜਾਣ ਕੇ ਨਹੀਂ ਸਮਝਾਉਂਦੀ।
0: ਜਾਣ ਕੇ ਕਿਉਂ? ਤੂੰ ਚਾਹੁੰਦੀ ਹੈ ਵੀ ਫਾਈਨ ਹੋਣਾ?
3: ਅਸੀਆ
0: ਕਿਉਂ?
3: ਕਿਉਂਕਿ ਤੁਸੀਂ ਹੈਲਪ ਲਈ।
0: ਮੈਂ ਥੋੜੀ ਹੈਲਪ ਲਈ, ਉਹਨਾਂ ਨੇ ਹੈਲਪ ਕੀਤੀ ਆ।
3: ਤਾਂ ਫਿਰ ਤੁਸੀਂ ਆਪਦੀ, ਤੁਸੀਂ ਫਿਰ ਸਕਰੀਨ ਵੱਲ ਜਾਂ ਦੇਖਿਆ ਕਰ।
0: ਅੱਛਾ, ਫਿਰ ਮੇਰਾ ਕਸੂਰ ਹੈ?
3: ਹਾਂਜੀ।
0: ਓਕੇ ਠੀਕ ਹੈ ਭੈਣਾ, ਤੂੰ ਭਰਾ ਵੱਲ ਦੀ ਗੱਲ ਕਰਨੀ ਆ।
3: ਹਾਂਜੀ
0: ਹਾਂਜੀ, ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
3: ਇੱਕ ਵਾਰੀ ਇੱਕ ਅੰਗਰੇਜ਼ ਦੇ ਮੱਛਰ ਲੜਦੇ ਸੀਗੇ, ਫਿਰ ਉਹਨੇ ਲਾਈਟਾਂ ਬੰਦ ਕਰਤੀਆਂ, ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ। ਉੱਥੋਂ ਅਚਾਨਕ ਜੁਗਨੂੰ ਆ ਗਿਆ, ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ, ਇੰਡੀਆ ਦੇ ਮੱਛਰ ਇੰਨੇ ਐਡਵਾਂਸਡ ਨੇ, ਉਹ ਤਾਂ ਟੌਰਚ ਫੜ ਕੇ ਮੈਨੂੰ ਲੱਭ ਰਹੇ ਆ ਸਾਰੇ ਮੱਛਰ ਬੇਹੋਸ਼,
0: AI ਮੱਛਰ। ਥੈਂਕ ਯੂ ਮੰਨਤ।
3: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਔਸਮ ਬ੍ਰਿਲੀਅੰਟ ਡੇ। ਬਾਏ।
0: ਔਸਮ ਬਲੌਸਮ ਬ੍ਰਿਲੀਅੰਟ ਡੇ। ਥੈਂਕ ਸਾਡੇ ਨਾਲ ਮੰਨਤ ਤੇ ਫਤਿਹ, ਤੇ ਹੁਣ ਸਾਡੇ ਨਾਲ ਨੇ ਮੰਨਤ ਤੇ ਗੁਰਪਾਲ, ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ, ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਗੁਰਪਾਲ।
2: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਮੰਨਤ, ਕੀ ਹਾਲ ਹੈ?
2: ਮੈਂ ਮੰਨਤ ਥੋੜੀ ਆ
0: ਯਾਰ, ਮੈਨੂੰ ਮੰਨਤ ਲੱਗਾ।
2: ਮੈਂ ਮੰਨਤ ਥੋੜੀ ਆ।
0: ਲੈ, ਇਹ ਗੁਰਪਾਲ ਨਹੀਂ ਹੋ ਸਕਦਾ, ਇਹ ਤੇ ਵੱਡੀ ਆਵਾਜ਼ ਆ।
2: ਮੈਂ ਗੁਰਪਾਲ ਹੀ ਆ
0: ਯਾਰ, ਇਹ ਆਵਾਜ਼ ਬੜੀ ਵੱਡੀ ਆ। ਗੁਰਪਾਲ ਤੇ ਹਲੇ ਨਿੱਕਾ ਆ।
2: ਮੈਂ ਵੱਡੀ ਆਵਾਜ਼ ਕੱਢਦਾ।
0: ਹਾਂ, ਉਹ ਕਿੱਦਾਂ?
2: ਮੈਂ ਕੱਢ ਦੂੰਗਾ।
0: ਕਿੱਦਾਂ ਵੱਡੀ ਆਵਾਜ਼ ਕਿੱਦਾਂ ਕੱਢਦਾ? ਪਾਪਾ ਵਰਗੀ ਆਵਾਜ਼ ਕੱਢ ਸਕਦਾ?
2: ਨਹੀਂ, ਐਗਜ਼ੈਕਟ ਸੇਮ ਨਹੀਂ।
0: ਕਿੱਦਾਂ ਕਿੱਦਾਂ ਭਲਾ, ਟਰਾਈ ਕਰੋ।
2: ਮੈਂ ਨਹੀਂ ਟਰਾਈ ਕਰੂੰਗਾ।
0: ਕਿਉਂ?
1: ਕਿਉਂਕਿ ਜੇ ਫਿਰ ਜੇ ਪਾਪਾ ਨਾਲ ਹੀ ਬਣੇ ਰਹੇ ਫਿਰ ਪਾਪਾ ਕਹਿਣਗੇ ਐਵੇਂ ਦੀ ਉਹ ਐਵੇਂ ਦੀ।
0: ਚਲ ਮੇਰੀ ਮੇਰੀ ਕੱਢ ਦੋ, ਮੇਰੀ ਆਵਾਜ਼ ਕੱਢ ਦੋ।
1: ਤੁਹਾਡੀ ਆਵਾਜ਼ ਥੋੜੀ
0: ਹਾਂ ਵੱਡੀ ਵੱਡੀ,
1: ਥੋੜੀ ਕਰ ਸਕਦਾ ਕਿਸੇ ਵੀ ਦੀ ਵੀ ਆਵਾਜ਼ ਕੱਢ ਦਾ।
0: ਚਲ ਫਿਰ ਮੰਮਾ ਦੀ, ਮੰਮਾ ਦੀ। ਚਲੋ ਫਿਰ ਕੋਈ ਨੀ ਯਾਰ, ਜਿੱਦਣ ਆਓਗੇ ਨਾ ਉਦਣ ਮੈਂ ਉਦਣ ਕੱਢ ਕੇ ਵਿਖਾਇਓ, ਠੀਕ ਆ। ਓਕੇ। ਹੋਰ ਫਿਰ ਕਿੱਦਾਂ ਜਾ ਰਹੀਆਂ ਛੁੱਟੀਆਂ?
1: ਬਹੁਤ ਵਧੀਆ।
0: ਕੀ ਕੀਤਾ ਕੱਲ?
1: ਅਸੀਂ ਮੈਂ ਖੇਡਿਆ ਤੇ ਅਸੀਂ ਕਹਿੰਦੇ ਨੇ ਪਾਰਕ ਵੀ ਗਏ ਸਨ।
0: ਅੱਛਾ ਓਕੇ। ਟ੍ਰੇਨਿੰਗ ਵੀ ਕੀਤੀ
1: ਕੱਲ? ਨਹੀਂ।
0: ਅੱਛਾ
1: ਕਿਉਂਕਿ ਅੱਜ
0: ਹੈ ਟ੍ਰੇਨਿੰਗ। ਓਕੇ ਓਕੇ, ਗੁੱਡ ਗੁੱਡ ਗੁੱਡ। ਕੀ ਸੁਣਾਓਗੇ ਫਿਰ ਅੱਜ? ਹਿੰਦੀ ਚ ਸੁਣਾਓਗੇ ਕਿ ਪੰਜਾਬੀ ਚ?
1: ਹਿੰਦੀ।
0: ਹਿੰਦੀ ਓਕੇ, ਨਾਈਸ।
1: ਮੈਂ ਇਹ ਚੁਟਕਲਾ ਸੁਣਾਉਂ। ਟੀਚਰ, ਕਲਾਸ ਮੇ ਲੜਾਈ ਕਿਉਂ ਨਹੀਂ ਕਰਨੀ ਚਾਹੀਏ? ਪੱਪੂ, ਕਿਉਂਕਿ ਪਤਾ ਨਹੀਂ ਪ੍ਰੀਖਿਆ ਮੈਂ ਕਿਸਕੇ ਪਿੱਛੇ ਬੈਠਣਾ ਪੜ ਜਾਏ।
0: ਕਿਸੇ ਵੇਲੇ ਵੀ ਲੋੜ ਪੈ ਸਕਦੀ ਹੈ। ਤੁਹਾਡੇ ਇੱਥੇ ਵੀ, ਇੱਥੇ ਵੀ ਲੋੜ ਪੈਂਦੀ ਹੈ, ਇਸ ਇੱਥੇ ਵੀ ਸਕੂਲਾਂ 'ਚ ਲੋੜ ਪੈਂਦੀ ਹੈ ਪਿੱਛੇ ਕਿਸੇ ਦੇ ਬਹਿਣ ਦੀ? ਚੀਟਿੰਗ ਕਰਦੇ ਬੱਚੇ? ਨਹੀਂ। ਇੰਡੀਆ ਵਾਲਾ ਚੁਟਕਲਾ ਫਿਰ ਹੈ ਨਾ?
1: ਨਹੀਂ, ਮੇਰਾ ਜਿਹੜਾ ਮੇਰਾ ਇੱਕ ਮੇਰਾ ਦੋਸਤ ਨਹੀਂ ਨਾ, ਉਹ ਮੇਰੇ ਕੋਲੇ ਬੈਠਦਾ, ਉਹ ਮੈਂ ਬੜੀ ਚੀਟਿੰਗ ਕਰਦਾ।
0: ਓ ਅੱਛਾ, ਤੁਹਾਡੇ ਕੋਲ ਵੇਖ ਕੇ ਲਿਖ ਲੈਂਦਾ? ਓ ਹੋ ਯਾਰ, ਬੜੇ ਨਲਾਇਕ
1: ਜੀ। ਇੱਕ ਵਾਰੀ ਮੈਂ ਉਹਨੂੰ ਟ੍ਰਿਕ ਕਰ ਦਿੱਤਾ ਸੀ।
0: ਕਿਦਾਂ ਕਿਦਾਂ?
1: ਮੈਂ ਸਹੀ ਆਨਸਰ ਪਹਿਲਾਂ ਉਹ ਨਹੀਂ ਦੇਖ ਰਿਹਾ ਜੀ, ਮੈਂ ਸਹੀ ਆਨਸਰ ਲਿਖ ਦਿੱਤਾ, ਫਿਰ ਉਸ ਆਨਸਰ ਨੂੰ ਮਿਟਾ ਕੇ ਮੈਂ ਗਲਤ ਆਨਸਰ ਲਿਖਣ ਲੱਗ ਗਿਆ ਸੀ, ਤੇ ਫਿਰ ਉਹ ਕਾਪੀ ਕਰਨ ਲੱਗ ਗਿਆ, ਉਹ ਕਾਪੀ ਕਰਨ ਲੱਗ ਗਿਆ, ਤੇ ਫਿਰ ਜਦੋਂ ਟੀਚਰ ਨੇ ਮੰਗਾਇਆ ਮੈਂ ਜਲਦੀ ਜਲਦੀ ਚੇਂਜ ਕਰ ਦਿੱਤਾ।
0: ਓ ਵੈਰੀ ਨਾਈਸ।
1: ਉਹਦਾ ਗਲਤ ਹੋ ਗਿਆ ਤੇ ਮੇਰਾ ਸਹੀ ਹੋ ਗਿਆ।
0: ਯਾਰ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਹੋ ਤੁਸੀਂ।
1: ਹਾਂਜੀ।
0: ਇੰਨਾ ਤੇਜ਼ ਹੋ ਗਿਆ ਗੁਰਪਾਲ ਸਿੰਘ?
1: ਹਾਂਜੀ।
0: ਵੈਰੀ ਨਾਈਸ। ਤੇ ਮੰਨਤ?
1: ਮੰਨਤ ਵੀ ਹੈਗੀ ਹੈ।
0: ਹਾਂਜੀ, ਕਰਾਓ ਦੋ ਕੱਲ ਫਿਰ। ਹੈਲੋ,
4: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਆ?
4: ਵਧੀਆ, ਤੁਸੀਂ ਸੁਣਾਓ?
0: ਮੈਂ ਠੀਕ ਹਾਂ ਪੁੱਤ, ਤੁਸੀਂ ਕਿਵੇਂ ਹੋ?
4: ਬਹੁਤ ਵਧੀਆ।
0: ਓਕੇ, ਕੀ ਕਰਦੇ ਹੋ ਛੁੱਟੀਆਂ 'ਚ ਤੁਸੀਂ?
4: ਅਸੀਂ, ਮੈਂ ਤਾਂ ਆਪਣਾ ਹੋਲੀਡੇ ਹੋਮਵਰਕ ਸ਼ੁਰੂ ਕੀਤਾ ਹੈ।
0: ਅੱਛਾ,
4: ਗੁਰਪਾਲ ਟੀਵੀ।
0: ਅੱਛਾ, ਇਹ ਟੀਵੀ ਵੇਂਦੀ ਆ? ਨਾਲੇ ਇਹ ਕਹਿੰਦਾ ਮੈਂ ਟ੍ਰੇਨਿੰਗ ਕਰਦਾ ਵਾਂ, ਮੈਂ ਪਾਰਕ ਜਾਂਦਾ ਵਾਂ।
4: ਪਾਰਕ ਸਿਰਫ ਸ਼ਾਮ ਨੂੰ ਹੀ ਗਿਆ ਸੀ
0: ਕੱਲ। ਕੱਲ ਕਰੂੰਗਾ ਗੱਲ ਫਿਰ ਮੈਂ ਇਹਦੇ ਨਾਲ,
4: ਕਰਨੀ ਪਏਗੀ।
0: ਹਾਂ, ਅੱਜ ਦੀ ਰਿਪੋਰਟ ਮੈਨੂੰ ਦਿਓ, ਕੱਲ ਭਲਾ ਕੀ ਕਰਦਾ ਹੈ। ਬਹੁਤਾ ਟੀਵੀ ਵੇਖਿਆ ਨਾ ਤੇ ਫਿਰ ਸਪੀਡ ਘੱਟ ਜਾਂਦੀ ਬੋਲਿੰਗ ਦੀ, ਕਿਉਂਕਿ ਬਾਕੀ ਬੱਚੇ ਤੇ ਟ੍ਰੇਨਿੰਗ ਕਰਦੇ ਰਹਿੰਦੇ ਆ ਤੇ ਇਹਨੇ ਟੀਵੀ ਵੇਂਦੇ ਰਹਿਣਾ ਤੇ ਬਾਕੀਆਂ ਨੇ ਅੱਗੇ ਲੰਘ ਜਾਣਾ ਹੈ। ਸੁਣਦਾ ਤੇ ਨੀ ਕਿਤੇ? ਸੁਣ ਲਿਆ ਵਾ? ਓ ਬੜਾ ਤੇਜ਼ ਹੈ, ਸਾਰੀਆਂ ਗੱਲਾਂ ਸੁਣ ਲੈਂਦਾ। ਕੀ ਸੁਣਾਓਗੇ ਮਨਨ?
4: ਮੈਂ ਚੁਟਕਲਾ ਸੁਣਾਉਂਗੀ।
0: ਓਕੇ।
4: ਇੱਕ ਵਾਰ ਮੁਗਲਾਂ ਦੇ ਸਿਪਾਹੀ ਪੱਪੂ ਨੂੰ ਚੋਰੀ ਦੀ ਦੋਸ਼ ਵਿੱਚ ਫੜ ਕੇ ਲੈ ਜਾਂਦੇ ਨੇ ਤੇ ਆਪਣੇ ਬਾਦਸ਼ਾਹ ਕੋਲ ਲੈ ਜਾਂਦੇ ਨੇ। ਬਾਦਸ਼ਾਹ, ਇਸ ਨੇ ਅਪਰਾਧ ਕੀਤਾ ਹੈ, ਇਹਨੂੰ ਬੰਦੀ ਬਣਾ ਲਓ। ਤੇ ਪੱਪੂ, ਨਾ ਮਹਾਰਾਜ, ਐਸਾ ਜ਼ੁਲਮ ਨਾ ਕਰਿਓ, ਮੈਨੂੰ ਬੰਦਾ ਹੀ ਰਹਿਣ ਦਿਓ।
0: ਵਾਹ, ਥੈਂਕ ਯੂ, ਥੈਂਕ ਯੂ ਮਨਨ,
4: ਥੈਂਕ
0: ਯੂ। ਇਹ ਸੀ ਵੀ ਸਾਡੇ ਨਾਲ ਮੰਨਤ ਤੇ ਗੁਰਪਾਲ। ਤੇ ਆਪਾਂ ਵੀ ਸਾਹ ਲੈ ਕੇ ਆ ਗਏ ਵਾਪਸ। ਤੇ ਹੁਣ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤੇ ਉਸ ਤੋਂ ਬਾਅਦ ਸ਼੍ਰੇਆ। ਸਤਿ ਸ੍ਰੀ ਅਕਾਲ ਅਸੀਸ ਕੌਰ, ਕੀ ਹਾਲ ਆ?
5: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ, ਦੋ ਵਾਰੀ।
0: ਸਤਿ ਸ੍ਰੀ ਅਕਾਲ ਅਸੀਸ ਕੌਰ, ਤਿੰਨ ਵਾਰੀ ਹੈ ਹੈ ਫਿਸ ਫਿਸ ਫਿਸ ਫਿਸ ਫਿਸ ਫਿਸ। ਮੈਂ ਠੀਕ ਆ, ਤੁਹਾਡਾ ਕੀ ਹਾਲ ਆ? ਜਾਂ ਫਿਰ ਉਹਨੂੰ ਲੱਗਾ ਹੋਣਾ ਵੀ ਪਿਛਲੀ ਵਾਰੀ ਵੀ ਅੱਖਾਂ ਖਰਾਬ ਹੋਈਆਂ ਸੀ ਤੇ ਫੇਰ ਅੱਖਾਂ ਖਰਾਬ ਹੋ ਗਈਆਂ। ਮੇਬੀ, ਵਟ ਯੂ ਥਿੰਕ? ਹਾਂਜੀ, ਤੁਹਾਨੂੰ ਕੀ ਲੱਗਦਾ ਕਿੱਦਾਂ ਪਤਾ ਲੱਗਾ ਹੋਊਗਾ?
5: ਤਾਨੀ ਮੈਨੂੰ ਪਤਾ ਲੱਗਿਆ।
0: ਤੁਹਾਨੂੰ ਕਿੱਥੋਂ ਲੱਗਾ?
5: ਮੇਰੇ ਦਿਮਾਗ 'ਚ ਆ ਗਿਆ ਵੀ ਜਿਵੇਂ ਲਾਈਕ ਬਈ ਅੱਖਾਂ ਖਰਾਬ ਹੋ ਗਿਆ ਦੁਬਾਰਾ।
0: ਓ ਅੱਛਾ, ਤੁਹਾਡੇ ਵੀ ਇਦਾਂ ਹੀ ਦਿਮਾਗ 'ਚ ਆ ਗਿਆ?
5: ਹਾਂਜੀ
0: ਯਾਰ, ਬੜੇ ਤੁਸੀਂ ਸੁਪਰ ਇੰਟੈਲੀਜੈਂਟ ਹੋ ਬੱਚੇ ਤੁਸੀਂ ਸਾਰੇ।
5: ਹਾਂਜੀ,
0: ਤੁਸੀਂ ਤੇ ਸੁਪਰ ਕੰਪਿਊਟਰ ਹੋ ਤੁਸੀਂ ਤੇ। ਉਹ ਤੁਹਾਡਾ ਤੇ ਮਾਈਂਡ ਬੜਾ ਤੇਜ਼ ਹੈ ਇਦਾਂ ਕਹਿ ਲਈਏ। ਵੈਰੀ ਗੁੱਡ ਅਸੀਸ ਕੌਰ। ਅਸੀਸ ਕੌਰ ਤੇ ਐਸ਼ਲਿਨ ਕੌਰ, ਪਤਾ ਕਿਉਂ ਆ? ਮੈਨੂੰ ਲੱਗ ਗਿਆ ਪਤਾ, ਕਿਉਂਕਿ ਤੁਹਾਡਾ ਦੋਵਾਂ, ਹਾਂ ਤੁਹਾਡਾ ਦੋਵਾਂ ਦਾ ਨਾਂ ਏ ਤੋਂ ਪੈਂਦਾ ਤਾਂ ਕਰਕੇ ਸ਼ਾਇਦ।
5: ਹਾਂ,
0: ਇਹ ਐਸ਼ਲਿਨ
5: ਤੇ
0: ਇਹ ਅਸੀਸ, ਹਾਂ ਤਾਂ ਕਰਕੇ ਸ਼ਾਇਦ, ਹੈ ਨਾ?
5: ਕਿਉਂਕਿ
0: ਤੁਹਾਡੀ ਮੰਮਾ ਹੈ ਨਾ, ਹਾਂ ਤਾਂ ਕਰਕੇ ਤੁਹਾਨੂੰ ਤੇ ਮਿਲੋ। ਹਾਂਜੀ ਹਾਂਜੀ, ਉਹ ਮੰਮਾ ਹੈ ਨਾ ਤਾਂ ਕਰਕੇ। ਹਾਂਜੀ ਹਾਂਜੀ ਹਾਂਜੀ ਹਾਂਜੀ, ਤੁਹਾਡੇ ਤੋਂ ਸਮਾਰਟਰ ਨਹੀਂ ਕੋਈ ਹੋ ਸਕਦਾ। ਤੁਹਾਡੇ ਤੋਂ ਸਮਾਰਟ ਤੇ ਮੈਨੂੰ ਲੱਗਦਾ ਚੈਟ GPT ਆ ਬਸ। ਹੈ ਕੀ ਸੁਣਾਓਗੇ ਫਿਰ? ਬਜ਼ਾਰਤ। ਓਕੇ,
5: ਉਹ ਕਿਹੜੀ ਚੀਜ਼ ਆ ਜਿਹੜੀ ਕਦੇ ਕਦੇ ਛੋਟੀ ਹੁੰਦੀ ਬਟ ਉਹ ਬਾਹਲੇ ਚੀਜ਼ਾਂ ਹੋਲਡ ਕਰ ਲੈਂਦੀ?
0: ਅੱਛਾ, ਕਦੇ ਕਦੇ ਛੋਟੀ ਹੁੰਦੀ ਪਰ ਬਾਹਲੀਆਂ ਚੀਜ਼ਾਂ ਹੋਲਡ ਕਰ ਲੈਂਦੀ?
5: ਹਾਂਜੀ।
0: ਓਕੇ, ਰਬੜ ਬੈਂਡ।
5: ਨਹੀਂ, ਵੇਟ।
0: ਹੇਅਰ ਬੈਂਡ।
5: ਕੁਛ ਡੱਡੇ ਨਾਲ ਸਟਾਰਟ ਕਰਦਾ?
0: ਡੱਡੂ।
5: ਡੱਡੂ ਨਹੀਂ
0: ਨਹੀਂ, ਉਹ ਡੱਡੇ ਨਾਲ
6: ਜਦੋਂ ਪਾਪਾ ਦਾ ਫੋਨ ਆਉਂਦਾ, ਮੰਮੀ ਨੂੰ ਫੋਨ ਕਰਦਾ।
0: ਹਾਂਜੀ ਹਾਂਜੀ, ਪਾਪਾ ਨੂੰ ਕਹਿ ਦੋ ਵੀ ਹਲੇ ਬਿਜ਼ੀ ਆ ਥੋੜੇ ਜਿਹਾ ਨਾ, ਪਾਪਾ ਨੂੰ ਦੱਸ ਦੋ ਟਾਈਮ ਲੱਗ ਜਾਣਾ।
5: ਹੋ ਕੀ ਰਹਿ ਗੱਲ ਕਰ ਰਹੇ ਹੋ ਤੁਸੀਂ, ਕਿਹਦਾ ਫਸ ਗਏ?
0: ਆ ਪਤਾ ਨਹੀਂ ਵਿੱਚ ਕਦੀ ਆਵਾਜ਼ ਆਈ ਤੇ ਮੈਂ ਕਿਹਾ ਮੈਂ ਜਵਾਬ ਹੀ ਦੇ ਦਵਾਂ, ਮੈਂ ਦੱਸ ਹੀ ਦਵਾਂ, ਹੈ ਨਾ, ਮੈਂ ਵੀ ਸੁਣ ਲਿਆ ਵਾਂ, ਕਿਤੇ ਕੋਈ ਗਲਤੀ ਨਾ ਕੋਈ ਗੱਲ ਕਰਦੇ, ਭਲਾ ਸਾਨੂੰ ਵੀ ਸੁਣ ਜੇ।
5: ਕੋਈ ਨੀ,
0: ਤੁਹਾਡੇ ਪਿੱਛੇ ਤੇ ਨਹੀਂ ਕੋਈ ਹੈ?
5: ਤੇ ਜਦੋਂ ਮੇਰੇ ਪਾਪਾ ਮੰਮਾ ਮੇਰੀ ਗੱਲ ਸੁਣਦੇ ਨੇ, ਕਹਿੰਦੇ ਆ ਕੋਡ ਬੋਲੋ ਲੰਗ ਗਿਆ।
0: ਆਹ, ਉਹਨੂੰ ਸਮਝ ਨਹੀਂ ਲੱਗਦੀ, ਉਹਨਾਂ ਨੂੰ ਆਪਣੀ ਕੁੜੀ ਦੀ ਆਵਾਜ਼ ਨਹੀਂ ਪਛਾਣ ਆਉਂਦੀ? ਭਲਾ
5: ਆਉਂਦੀ ਆ, ਬਟ ਉਹ ਜੀ
0: ਕੁੜੀ ਵੱਡੀ ਹੋਈ, ਮੰਮੀ ਹੁੰਦੀ ਆ
5: ਵੱਡੀ ਕੁੜੀ।
0: ਅੱਛਾ, ਵੱਡੀ ਕੁੜੀ। ਓਕੇ,
5: ਬਟ ਉਹ ਸਟਿਲ ਦੀਦੀ ਨਹੀਂ ਹੁੰਦੀ, ਵੱਡੀ ਦੀਦੀ ਉਹ ਮੰਮੀ ਹੁੰਦੀ ਹੈ।
0: ਹਾਂ ਪਰ ਮੰਮੀ ਦੀ ਜਿਹੜੀ ਸਹੇਲੀ ਹੁੰਦੀ ਆ ਉਹ ਤੇ ਉਹਦੇ ਲਈ ਤੇ ਦੀਦੀ ਹੁੰਦੀ ਆ।
5: ਮੰਮਾ ਨੇ ਨਾ ਬੜੀ ਖੁਸ਼ੀ ਦਿੱਤੇ ਕਹਿੰਦੇ ਆਂਟੀ
0: ਹਾਂ ਉਹ ਮੰਮਾ ਫਨੀ ਕਰ ਦਿੰਦੇ ਹੈ ਨਾ ਪਰ ਇੱਕ ਦੂਸਰੇ ਨੂੰ ਤੇ ਅਸੀਸ ਦੀਦੀ ਕਹਿੰਦੀਆਂ ਨੇ ਜਿਹੜੀਆਂ ਮੰਮੀਆਂ ਹੁੰਦੀਆਂ ਉਹ ਮੰਮੀਆਂ ਨੂੰ ਤੇ ਦੀਦੀ ਕਹਿੰਦੀਆਂ ਨੇ ਉਹ ਕਿਉਂ ਕਹਿੰਦੀਆਂ?
5: ਹਾਂਜੀ ਹੁਣ ਮੇਰੇ ਮੰਮਾ ਮੇਰੇ ਰਾਣੋ ਮਾਸੀ ਨੂੰ ਕਹਿੰਦੇ ਆ ਦੀਦੀ ਦੀਦੀ ਕਿਉਂਕਿ ਉਹ ਦੀਦੀ ਕਜ਼ਨਸ ਆ।
0: ਆਹੋ ਉਹ ਕਿਉਂ ਫਿਰ ਦੀਦੀ ਕਹਿੰਦੀਆਂ ਇੱਕ ਦੂਜੀ ਨੂੰ?
5: ਕਿਉਂਕਿ ਉਹ ਭੈਣਾਂ ਨਾ ਜਿਵੇਂ ਕਦੇ ਮੇਰੀ ਫਰੈਂਡ ਫਰੈਂਡ ਲਾਈਕ ਫਰੈਂਡਸ ਹੈ ਫਰੈਂਡਸ ਸਟਿਲ ਅਸੀਂ ਦੋਨੇ ਗਰਲਸ ਹੀ ਆ ਮਤਲਬ ਭੈਣਾਂ ਹੀ ਆ ਤਾਂ ਮੰਮੀ ਮੰਮੀਆਂ ਆਂਟੀਆਂ ਮਾਸੀਆਂ ਵੀ ਐਂ ਹੀ ਕਹਿੰਦੀਆਂ।
0: ਅੱਛਾ ਤਾਂ ਕਰਕੇ ਹਾਂ
5: ਹਾਂ
0: ਓਕੇ ਓਕੇ ਚਲੋ ਮੈਂ ਫਿਰ ਹਾਰ ਗਿਆ ਤੁਸੀਂ ਦੱਸ ਦਿਓ ਮੈਨੂੰ ਤੇ ਤੁਹਾਡੀ ਬੁਝਾਰਤ ਆਈ ਨਹੀਂ ਗੀ।
5: ਓਕੇ ਡਰਾ ਸਾਨੂੰ ਪਤਾ ਡਰਾ ਦੇ ਵਿੱਚ ਕੱਪੜੇ ਬਾਹਲੇ ਪੈਂਦੇ
0: ਹੋ ਹਾਂ ਇੰਨੇ ਕੱਪੜੇ ਪੈ ਜਾਂਦੇ ਤੇ ਮੁੜ ਕੇ ਪਏ ਵਿੱਚੇ ਪਏ ਪਏ ਨਿੱਕੇ ਹੋ ਜਾਂਦੇ ਪਤਾ
5: ਮੈਂ ਕਿਤੋਂ ਨਹੀਂ ਦੇਖਦੀ ਤੇ ਮੈਂ ਸਟਿਲ ਇੰਨੇ ਹਾਰਡ ਬੁਝਾਰਤ
0: ਆਪੇ ਬਣਾ ਲੈਂਦੇ ਹੋ?
5: ਹਾਂਜੀ
0: ਓ
5: ਐਵੇਂ ਕਿਤਾ
0: ਵਾਹ ਤੁਸੀਂ ਤੇ ਮੈਂ ਤਾਈਓਂ ਤੇ ਕਿਹਾ ਵੀ ਤੁਸੀਂ ਤੇ ਇੰਟੈਲੀਜੈਂਟ ਹੀ ਬੜੇ ਹੋ ਤੁਸੀਂ ਤੇ।
5: ਓਕੇ ਹੋਰ ਬੋਲੀ ਸੋ
0: ਨਹੀਂ ਹੁਣ ਫਿਰ ਕੱਲ ਕੱਲ ਲੇਟ ਹੋ ਜਾਣਾ ਹੁਣ।
5: ਓਕੇ ਕੱਲ ਨੂੰ ਸੁਣਾ।
0: ਓਕੇ ਥੈਂਕ ਯੂ ਜਾਂ ਫਿਰ 10 ਵਜੇ ਕਰ ਲਿਓ ਠੀਕ ਹੈ।
5: ਹਾਂ ਕੱਲ ਨੂੰ ਮੈਂ 10 ਵਜੇ ਆਉਂ ਠੀਕ ਹੈ ਲੇਟ ਆਉਂਗਾ ਬੜੀ।
0: ਕਿਉਂ ਦੇ ਲਈ 10 ਵਜੇ ਨਹੀਂ ਮੈਂ ਲੈਣਾ ਕੱਲ ਤੋਂ ਜਿਹੜਾ ਜਿਹੜਾ ਪਹਿਲਾਂ ਆਊਗਾ ਉਹਨੂੰ ਹੀ ਮੈਂ 10 ਵਜੇ ਲੈਣਾ। ਲੇਟ ਵਾਲੇ ਬੱਚੇ ਜਿਹੜੇ ਲੇਟ ਉੱਠਦੇ ਨਾ ਸੁਸਤੀ ਬੱਚੇ ਉਹਨਾਂ ਨੂੰ ਨਹੀਂ ਮੈਂ ਲੈਂਦਾ। ਗੁੱਸਾ ਨਾ ਕਰਿਓ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਸ਼੍ਰੇਆ ਤੋਂ ਬਾਅਦ ਫਿਰ ਸੁਖਨ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਮਾਣੂ ਬਿੱਲੀ ਮਿਆਉਂ ਮਿਆਉਂ
7: ਤੁਸੀਂ ਠੀਕ ਹੋ
0: ਅਸੀਂ ਠੀਕ ਹਾਂ ਅੱਜ ਲੇਟ ਉੱਠੇ ਹੋ
7: ਨਹੀਂ
0: ਹਾਂ ਕਿੰਨੇ ਵਜੇ ਉੱਠੇ
7: 8 ਵਜੇ
0: ਓ 8 ਵਜੇ ਤੇ ਪਤਾ ਕਿੰਨੀ ਧੁੱਪ ਚੜ ਗਈ ਸੀ ਇੰਨੀ ਧੁੱਪ ਚੜ ਗਈ ਸੀ ਓਨੇ ਚਿਰ ਨੂੰ ਤੇ ਚਿੜੀ ਜਾ ਕੇ ਤੇ ਦਾਣਾ ਵੀ ਲੈ ਆਏ ਸੀ ਆਪਣੇ ਬੱਚਿਆਂ ਲਈ ਹੋਰ ਕੀ ਤੁਹਾਨੂੰ ਚਿੜੀ ਦੱਸ ਕੇ ਨੀ ਗਈ ਲੈ ਉਹ ਤੁਹਾਨੂੰ ਆਵਾਜ਼ਾਂ ਮਾਰਦੀ ਸੀ ਤੁਸੀਂ ਸੁਣਿਆ ਨੀ ਓਨੇ ਤੁਹਾਨੂੰ ਨਾਲ ਲੈ ਕੇ ਖਿਚੜੀ ਵੀ ਬਣਾ ਲਈ ਉਹਨਾਂ ਨੇ ਕੀ ਸੁਣਾਓਗੇ ਫਿਰ
7: ਕੱਲ ਮੋਸਟ ਟਰੱਕ ਬਿਨਟ ਪਿਆਂ ਟਾਇਰਸ ਹੈਗੇ
0: ਅੱਛਾ ਟਾਇਰ ਹੈਗੇ ਹਲੇ
7: ਯੂਟ ਹੈਗੇ ਆ ਯੂਟ
0: ਅੱਛਾ ਹੈਗੇ ਹਲੇ ਓਕੇ
7: ਚਿੱਟੀ
0: ਪਲੇਟ ਚ ਕਾਲਾ ਅੰਡਾ ਹੋਰ ਕੀ ਹੁੰਦਾ ਬੋਡੀ ਪਾਰਟ ਨੱਕ ਹੁੰਦਾ ਫਿਰ hands leg leg leg legs legs tunni tunni tunni tunni
7: leg
0: yaar hor keda body part hunda fir
7: teeth
0: hain
7: teeth
0: ki
7: eyes
0: teeth
7: eyes
0: acha eyes oh ho
7: ਹਾਂਜੀ
0: ਫਿਰ ਤੇ ਬੜਾ ਕਲੋਜ਼ ਹੀ ਮੇਰਾ ਤੇ ਓ ਸ਼ਵਾ ਸ਼ਵਾ ਬੱਲੇ ਬੱਲੇ ਥੈਂਕ ਯੂ
7: ਚੱਕਦੇ ਫੱਟੇ ਅੰਕਲ ਆਂਟੀ ਸੀ
0: ਓ ਚੱਕਦੇ ਢੋਲੀਆ ਥੈਂਕ ਯੂ
7: ਬਾਬਾ ਮਾਲੂ ਬਿੱਲੀ ਹਾਂਜੀ ਰੇਡੀਓ
0: ਥੈਂਕ ਯੂ
7: ਚੱਕਦੇ ਫੱਟੇ ਹਾਂਜੀ ਰੇਡੀਓ
0: ਤੇ ਨੈਕਸਟ ਕਿਹਦੀ ਵਾਰੀ ਆ
7: ਦੀ ਦੀ ਦੀ
0: ਓਕੇ ਸਤਿ ਸ਼੍ਰੀ ਅਕਾਲ ਦੀਦੀ
7: हजे
0: नहीं पता ओके ओके हाले बनाउना वा है
7: एक डब्बे बत्ती दानी है
0: एक डब्बे च बत्ती दाने हैं
7: आंसर किया
0: बत्ती ते दंद होंगे
7: आंसर किया एक डब्बी विच बत्ती दाने आंसर किया
0: बत्ती ते दंद होंगे कहंदे
7: हां जी
0: ओ बुझ गया
7: हां जी बल्ले बल्ले
0: शाबाश शाबाश ਇਹ ਤੇ ਸੌਖਾ ਸੌਖਾ ਬੁਝਿਆ ਗਿਆ ਥੈਂਕ ਯੂ ਚੱਕੇ ਗਏ ਫਟੇ ਥੈਂਕ ਯੂ ਚਾਹ ਪੀ ਲਈ ਹਾਂਜੀ ਥੈਂਕ ਯੂ
7: ਬਦਾਮ ਖਾਦਾ
0: ਨਹੀਂ ਬਦਾਮ ਨਹੀਂ ਖਾਦਾ ਬਦਾਮ ਖਤਮ ਹੋਏ ਆ ਥੈਂਕ ਯੂ
7: ਆਪਾਂ ਤੁਹਾਡੇ ਵਾਸਤੇ ਲੈ ਕੇ ਆਓਗੇ
0: ਚਲੋ ਠੀਕ ਹੈ ਠੀਕ ਚਲੋ ਠੀਕ ਹੈ ਠੀਕ
7: ਜਦੋਂ ਆ ਲੈ
0: ਚਲੋ ਠੀਕ ਹੈ ਓਕੇ ਓਕੇ ਓਕੇ ਥੈਂਕ ਯੂ ਸਾਡੇ ਨਾਲ ਸ਼੍ਰੇਆ ਜੀ ਤੇ ਹੁਣ ਸਾਡੇ ਨਾਲ ਨੇ ਸੁਖਨ ਜੀ ਸਤਿ ਸ਼੍ਰੀ ਅਕਾਲ ਸੁਖਨ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਪੁੱਤ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਡੀ ਬਹੁਤ ਟਾਈਨੀ ਬੀਨੀ ਜੀ ਆਵਾਜ਼ ਆ ਰਹੀ ਹੈ ਮਿੰਨੀ ਮਿੰਨੀ ਜੀ ਐ ਮਾੜੀ ਜੀ ਹਾਂਜੀ
7: ਸੁਖਨ
0: ਤੇ ਐਸ ਸੁਸਤੀ ਓਹੋ ਉਠਿਆ ਨੀ ਹਲੇ ਓ ਤੇਰੀ ਓ ਤੇਰੀ ਓ ਤੇਰੀ ਜਦੋਂ ਆਪਾਂ ਸੁਸਤੀ ਖਿਲਾਰੀਏ ਨਾ ਫਿਰ ਨਿੱਕੇ ਹੋ ਜਾਈਦਾ ਥੋੜੇ ਥੋੜੇ ਜੇ ਨਿੱਕੇ ਹੋਈ ਜਾਈਦਾ ਉਹਨੂੰ ਪਤਾ ਕਿ ਦੱਸਿਆ ਕਿ ਨਹੀਂ ਉਹਨੂੰ ਲੈ ਉਹਨੂੰ ਦੱਸ ਦਿਓ ਫਿਰ
7: ਠੀਕ ਹੈ
0: ਉਹਨੂੰ ਕਹੋ ਸੁਸਤੀ ਖਿਲਾ ਰਹੀ ਹੈ ਨਾ ਬੈੱਡ ਤੇ ਤੇ ਥੋੜੇ ਥੋੜੇ ਜੇ ਨਿੱਕੇ ਹੋ ਜਾਈਦਾ ਰੋਜ਼
7: ਠੀਕ ਹੈ
0: ਤੁਸੀਂ ਕੀ ਸੁਣਾਓਗੇ ਓਕੇ
7: 16 ਧੀਆਂ
0: ਚਾਰ ਜਵਾਈ ਸੋਲਾਂ ਧੀਆਂ ਕਿਹਦੀਆਂ ਹੋਈਆਂ ਭਲਾ ਬਾਕੀ ਹਲੇ ਵਿਆਹੁਣ ਵਾਲੀਆਂ ਨੇ
7: ਹਾਂਜੀ
0: ਓਕੇ ਯਾਰ ਇਹ ਬੜਾ ਔਖਾ ਵਾ ਯਾਰ ਚੱਲ ਮੈਂ ਹਾਰ ਗਿਆ ਫਿਰ
7: ਬੋਡੀ ਪੜਿਆ
0: ਬੋਡੀ ਪਾਰਟ ਆ
7: ਹਾਂਜੀ
0: ਬੋਡੀ ਪਾਰਟ ਫਿਰ 16 ਕੀ ਹੋਇਆ ਭਲਾ ਹਾਰਿਆ ਵੀ ਨਹੀਂ ਸਰਦਾ
7: ਟਰਾਈ ਕਰੋ
0: ਨਹੀਂ ਯਾਰ ਹੋਣੀ ਨਹੀਂ ਡਿਆ ਟਰਾਈ ਯਾਰ ਉਧਰੋਂ ਟਾਈਮ ਹੋਈ ਜਾਂਦਾ, ਟਰਾਈ ਨੇ ਹੋਣੀ ਨਹੀਂ ਦਿਆ ਹੈ। ਹੈਲਪ ਲੈ ਲਈਏ ਫਿਰ, ਚਲੋ। ਹੈਲੋ ਹੈਲੋ ਸਾਹਿਬ, ਮੇਰੀ ਹੈਲਪ ਕਰੋ ਯਾਰ। ਸਾਹਿਬ ਜੀ, ਉਹ ਡਡਵਾਲ ਸਾਹਿਬ, ਮੇਰੀ ਹੈਲਪ ਕਰੋ ਯਾਰ। ਹੈ ਇਹ ਉਂਗਲਾਂ ਉਂਗਲਾਂ ਤੇ ਨੀ ਸੋਲਾਂ ਕਿਤੇ ਅੰਗੂਠੇ ਕੱਢ ਕੇ?
8: ਹਾਂਜੀ।
0: ਅੱਛਾ ਤੇ ਅੰਗੂਠੇ ਜਵਾਈ ਹੋ ਗਏ ਫਿਰ? ਓ ਅੱਛਾ, ਆਹ ਗੱਲ ਸੀ। ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਆ। ਇਹ ਤਾਂ ਬੜਾ ਤੁਸੀਂ ਭੁਲੇਖਾ ਪਾਇਆ ਯਾਰ।
8: ਹਾਂਜੀ,
0: ਥੈਂਕ ਯੂ ਧੰਨਵਾਦ। ਥੈਂਕ ਯੂ। ਤੇ ਲਾਸਟ ਕਾਲਰ ਹੋਣਗੇ ਸਾਡੇ ਨਾਲ 461-4641। ਸਤਿ ਸ਼੍ਰੀ ਅਕਾਲ ਲਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਮੈਨੂੰ ਪਤਾ ਲੱਗਾ ਸੀ ਤੁਸੀਂ ਜੰਗਲਾਂ ਚ ਗਏ ਹੋ।
9: ਪਾਣੀ
0: ਲੈ ਕੇ ਗਏ ਹੋ ਨਾਲ? ਪਾਣੀ ਲੈ ਕੇ ਗਏ ਹੋ ਨਾਲ? ਮਤਲਬ ਗਰਮੀ ਗੁਰਮੀ ਮੌਸਮ ਚੇਂਜ ਹੋ ਗਿਆ ਵਾ, ਗਲਤ ਬੰਦੇ ਨੂੰ ਗਲਤ ਸਵਾਲ ਹੋ ਗਿਆ। ਹੋਰ ਸੁਣਾਓ, ਠੀਕ ਠਾਕ ਸਭ? ਚਲੋ ਵਧੀਆ, ਚਲੋ ਵਧੀਆ। ਤੁਸੀਂ ਪ੍ਰਾਹੁਣੇ ਘਰ ਛੱਡ ਕੇ ਤੇ ਆਪ ਜੰਗਲਾਂ ਨੂੰ ਤੁਰ ਪਏ ਜੇ? ਆਜ਼ਾਦੀ ਦਿੱਤੀ ਤੁਹਾਨੂੰ, ਜਾਓ ਆਹ ਪਿਆਜ ਆਟਾ ਜਾਓ ਖਾ ਲੋ ਜਿੰਨਾ ਖਾਣਾ, ਜਾਓ ਤੁਹਾਨੂੰ ਉਹਨਾਂ ਕੋਲ ਪੂਰੀ ਪੂਰੀ ਆਜ਼ਾਦੀ ਤੁਹਾਨੂੰ, ਜਾਓ ਭਾਵੇਂ ਸਾਨੂੰ ਵੀ ਬਣਾ ਕੇ ਖਵਾ ਦਿਓ, ਜਾਓ ਆਜ਼ਾਦੀ ਤੁਹਾਨੂੰ ਪੂਰੀ। ਇਹੋ ਜਿਹੀ ਆਜ਼ਾਦੀ ਲੱਭਣੀ ਕਿਤੇ ਬਾਹਰਲੇ ਮੁਲਕਾਂ 'ਚ ਹੈ? ਜਾਓ ਜਾਓ ਤੁਸੀਂ ਭਾਵੇਂ ਜਾਓ ਝਾੜੂ ਫੜੋ ਭਾਵੇਂ ਸਫਾਈ ਵੀ ਕਰ ਦਿਓ, ਪੂਰੀ ਆਜ਼ਾਦੀ ਤੁਹਾਨੂੰ। ਕੱਟ ਦਿਓ ਘਾਹ ਤੁਸੀਂ, ਐਂ ਡਸਟਿੰਗ ਡੁਸਟਿੰਗ ਕਰ ਦਿਓ, ਜਾਓ
9: ਆਪਣਾ ਫੋਨ ਆ ਕੇ ਕਹਿੰਦਾ ਕਿੱਥੇ? ਮੈਂ ਪੁੱਛਿਆ ਮੈਂ ਸਾਮੀ ਸਾਹਿਬ ਕਿੱਥੇ ਹੋ? ਕਹਿੰਦਾ ਯਾਰ ਸਾਲੇ ਦਾ ਗ੍ਰਹਿ ਕਲੇਸ਼ ਹੈ ਭਾਬੀ, ਗ੍ਰਹਿ ਕਲੇਸ਼ ਗ੍ਰਹਿ ਪ੍ਰਵੇਸ਼।

0: Greco, greco, ele. Kata ini, kita ini jadi BPM ni, na. Biar tu pelu, bubble dekat, na. Bubble dek berdevis check dia ni.
1: Hai, bubble, hai. Aja.
0: Jauh sah deh, berdevis ni check dia ni. Berarti salah alarma, TV wipe pasang kat.
1: ਬੱਲੇ ਲਾਲ ਜੀ ਨਹੀਂ ਕੁੱਟ ਖਾਓਗੇ ਕਿਸੇ ਦਿਨ
0: ਦੱਸਵਾ ਭਾਈ ਨੇ ਨਾ ਮੋਬਾਈਲ ਆਪਣਾ ਨਾ ਨਵਾਂ ਆਪਣਾ ਮੋਬਾਈਲ ਲਿਆ ਪ੍ਰੋ ਤੇ ਆਪਣਾ ਨਾ ਘਰ ਦਾ ਕਹਿੰਦਾ ਵੀ ਦੱਸਵਾ ਭਾਈ ਕਹਿੰਦੇ ਆ ਦੇਖੋ ਮੈਂ ਨਵਾਂ ਮੋਬਾਈਲ ਲੈ ਕੇ ਘਰ ਦਿੰਦੇ
1: ਕੱਲ ਕੱਲ ਵੀ ਤੁਸੀਂ ਸੁਣਾਇਆ ਕਿ ਕੱਲ ਹੋਰ ਕੋਈ ਸੁਣਾ ਕੇ ਗਿਆ ਸੀ
0: ਅਜੇ ਕੋਈ ਹੋਰ ਸੁਣਾ
1: ਘਰ ਬਾਰ ਸਮਝੋ ਗਏ ਕੱਲ ਤੁਹਾਨੂੰ ਕਿੰਨੀ ਵਾਰੀ ਕਿਹਾ ਆਪਣੇ ਚੁਟਕਲੇ ਸੈਮੀ ਸਾਹਿਬ ਨੂੰ ਨਾ ਭੇਜਿਆ ਕਰੋ ਥੈਂਕ ਯੂ ਥੈਂਕ ਯੂ
0: ਛੋਟੇ ਹੁੰਦੇ
1: ਆਪ ਤੇ ਉਹਨਾਂ ਨੇ ਕੀਤਾ ਹੁੰਦਾ ਭਲਾ ਕਿੱਦਾਂ ਜਿਹੜਾ ਬੂਹੇ ਅੱਗੇ ਨੀ ਉਹ ਨੇਮ ਪਲੇਟ ਲਾਈ ਹੁੰਦੀ ਉਹਦੇ ਅੰਦਰ ਵਾਰ ਬਲਬ ਲਾ ਕੇ ਸੈਮੀ ਨਿਵਾਸ ਬਸੰਤ ਲਾਲ ਜੀ ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਭਾਈ ਇਸ ਹਿੱਸੇ ਦੇ ਵਿੱਚੋਂ ਧੰਨਵਾਦ ਤੁਹਾਡਾ ਜਤਿੰਦਰ ਚੱਡਾ ਜੀ ਵਾਲਟ ਤੋਂ ਕਹਿੰਦੇ ਨੇ ਕਿ ਅੱਜ ਦਾ ਦਿਨ ਸਾਰਿਆਂ ਦਾ ਮੰਗਲਮਈ ਰਹੇ ਥੈਂਕ ਯੂ ਪਲੀਜ਼ ਸੈਂਡ ਮੀ ਯੂਅਰ ਈਮੇਲ ਹਾਂਜੀ ਆ ਲਓ ਜੀ ਈਮੇਲ ਕਿਹੜੀ ਔਖੀ ਆ ਇਨਫੋ ਐਟ ਹਾਂਜੀ .com.au ਇਹਦੇ ਉੱਤੇ ਤੁਸੀਂ ਕਰ ਦਿਓ ਅਤੇ ਅੱਜ ਸੋਨੇ ਦਾ ਰੇਟ ਦਿੱਲੀ ਜੂਲਰ ਵਾਲੇ ਕਹਿੰਦੇ ਵੀ 187 ਹੋ ਗਿਆ ਤਾਂ ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਟਾਈਗਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੱਲ੍ਹ ਕੀ ਖਾਧਾ ਭਾਈ ਕਹਿੰਦੇ ਡਿਨਰ ਵਾਜ ਨੈਂਡੂਜ਼ ਚਿਕਨ ਚਿਪਸ ਕੋਰਨ ਪੀਟਾ ਬ੍ਰੈਡ ਦੇ ਨਾਲ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ ਰੁਪਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕ੍ਰਿਗੀ ਬੰਦ ਤੋਂ ਕਹਿੰਦੇ ਕਹਾਣੀ ਵਧੀਆ ਲੱਗੀ ਅਤੇ ਮੰਡ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ ਅਤੇ ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਰ ਚੁਟਕਲਾ ਭੈਣ ਜੀ ਲੰਮਾ ਹੈ ਮੈਂ 10 ਵਜੇ ਰੱਖੂੰਗਾ ਨਰਿੰਦਰ ਜੋਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਸੋਹਣੀ ਕਹਾਣੀ ਸਰ ਵਾਰ ਦੀ ਤਰ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਵਧੀਆ ਕਹਾਣੀ ਚੰਗਾ ਸੁਨੇਹਾ ਅਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਸਿਡਨੀ ਤੋਂ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ ਪਰਮਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਲੈਂਦੇ ਹਾਂ ਤੁਹਾਡੇ ਕੋਲੋਂ ਲਾਫਟਰ ਥੈਰੇਪੀ ਦੇ ਵਿੱਚ ਇਜਾਜ਼ਤ
2: ਹਾਂਜੀ 1674
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406 660 960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਸਾਡੇ
3: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਏ ਕਰ ਰਹੇ ਹੋ ਗਏ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਦਿਨ ਦਿੱਤਾ। ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਆਓ ਲੈ ਕੇ ਆਈਏ, ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਸਮਾਈਲ ਨੂੰ ਬਰਕਰਾਰ ਰੱਖਿਓ, ਸਾਰਾ ਦਿਨ ਤੁਹਾਡੀ ਬੜੀ ਮਦਦ ਕਰੂਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀਆ ਘਰ ਦੇ ਵਿੱਚ ਊਠ ਦਾ ਬੱਚਾ ਊਠ ਨੂੰ ਸਵਾਲ ਕਰਦਾ, ਕਹਿੰਦਾ ਕਿ ਸਾਡੇ ਪੈਰ ਇੱਦਾਂ ਦੇ ਕਿਉਂ ਨੇ, ਮੈਂ ਬਾਕੀ ਸਾਰਿਆਂ ਨੂੰ ਵੇਖਦਾ, ਬਾਕੀ ਜਾਨਵਰਾਂ ਦੇ ਤਾਂ ਪੈਰ ਇੱਦਾਂ ਦੇ ਨਹੀਂ ਗੇ, ਸਾਡੇ ਪੈਰ ਬੜੇ ਚੌੜੇ ਜਿਹੇ ਨੇ, ਚਪਟੇ ਜਿਹੇ ਨੇ, ਸਾਡੇ ਦੂਜਿਆਂ ਦੇ ਨਾਲ ਕਿਉਂ ਨਹੀਂ ਮੈਚ ਖਾਂਦੇ, ਕਿਉਂ ਨਹੀਂ ਉਹਨਾਂ ਵਰਗੇ ਸਾਡੇ ਪੈਰ। ਤਾਂ ਪਿਓ ਨੇ ਜਵਾਬ ਦਿੱਤਾ, ਪੁੱਤ ਅਸੀਂ ਊਠ ਪ੍ਰਜਾਤੀ ਦੇ ਹਾਂ ਤੇ ਜ਼ਿਆਦਾਤਰ ਰੇਤਲੇ ਇਲਾਕਿਆਂ ਦੇ ਲਈ ਸਾਡੇ ਪੈਰ ਬਣੇ ਨੇ, ਰੇਤਲੇ ਇਲਾਕਿਆਂ ਦੇ ਵਿੱਚ ਇੱਦਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਨਹੀਂ ਗੇ, ਇਸ ਕਰਕੇ ਸਾਡੀ ਮੁਹਾਰਤ ਰੇਤਲੇ ਇਲਾਕਿਆਂ ਦੀ ਆ। ਉੱਥੇ ਜਦੋਂ ਆਪਾਂ ਰੇਤ 'ਤੇ ਚੱਲਦੇ ਹਾਂ ਤਾਂ ਸਾਡੀ ਬਾਦਸ਼ਾਹਤ ਹੈ। ਆ ਬਾਕੀ ਜਿਨ੍ਹਾਂ ਦੇ ਪੈਰਾਂ ਦੀ ਤੂੰ ਗੱਲ ਕਰਦਾ ਇਹ ਮੈਦਾਨੀ ਇਲਾਕਿਆਂ 'ਚ ਤਾਂ ਭੱਜ ਨੱਠ ਕਰ ਸਕਦੇ, ਪਰ ਰੇਤਲੇ ਇਲਾਕਿਆਂ ਦੇ ਵਿੱਚ ਇਹਨਾਂ ਦਾ ਗੁਜ਼ਾਰਾ ਨਹੀਂ, ਇਹਨਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਆ। ਬੱਚੇ ਨੇ ਅਗਲਾ ਸਵਾਲ ਕੀਤਾ, ਇਹ ਸਾਡਾ ਲੱਕ ਤਾਂ ਨੂੰ ਕਿਉਂ ਉਭਰਿਆ, ਬਾਕੀ ਤਾਂ ਕਿਸੇ ਜਾਨਵਰ ਦਾ ਇੱਦਾਂ ਦਾ ਨਹੀਂ, ਇਹ ਹੰਪ ਜਿਹਾ ਕਿਉਂ ਬਣਿਆ। ਤਾਂ ਊਠ ਨੇ ਖੁਸ਼ ਹੋ ਕੇ ਫਿਰ ਜਵਾਬ ਦਿੱਤਾ, ਵੇਖ ਮੇਰਾ ਪੁੱਤ, ਰੇਤਲੇ ਇਲਾਕਿਆਂ ਦੇ ਵਿੱਚ ਰੇਗਿਸਤਾਨ ਦੇ ਵਿੱਚ ਕਈ ਕਈ ਸਮਾਂ ਪਾਣੀ ਨਹੀਂ ਮਿਲਦਾ, ਰਿਜਕ ਨਹੀਂ ਮਿਲਦਾ, ਇਸ ਕਰਕੇ ਕੁਦਰਤ ਨੇ ਸਾਨੂੰ ਇੱਦਾਂ ਦਾ ਬਣਾਇਆ ਕਿ ਇਹਦੇ ਵਿੱਚ ਸਾਡਾ ਪਾਣੀ ਤਾਂ ਨਹੀਂ ਸਟੋਰ ਰਹਿੰਦਾ, ਆਪਾਂ ਕਈ ਕਈ ਦਿਨ ਪਾਣੀ ਨਾ ਵੀ ਪੀਏ, ਨਾ ਵੀ ਮਿਲੇ ਖਾਣਾ ਦਾਣਾ, ਨਾ ਵੀ ਮਿਲੇ ਤਾਂ ਵੀ ਆਪਾਂ ਗੁਜ਼ਾਰਾ ਕਰ ਸਕਦੇ ਹਾਂ। ਇਹ ਬਾਕੀ ਜਿਨ੍ਹਾਂ ਦੇ ਨਾਲ ਤੂੰ ਮੇਲ ਖਾ ਕੇ ਆਪਾਂ ਨੂੰ ਸਵਾਲ ਪੁੱਛ ਰਿਹਾ ਜਾਂ ਜਿਨ੍ਹਾਂ ਦੇ ਬਾਰੇ ਤੈਨੂੰ ਲੱਗਦਾ ਕਿ ਉਹਨਾਂ ਦੇ ਲੱਕ ਪੱਧਰੇ ਨੇ, ਉਹ ਇੰਨੇ ਦਿਨ ਗੁਜ਼ਾਰਾ

ਇਹ ਸਾਡੀਆਂ ਪਲਕਾਂ ਦੇ ਉੱਤੇ ਇਦਾਂ ਦੇ ਵਾਲ ਕਿਉਂ ਨੇ? ਬਾਕੀ ਤਾਂ ਕਿਸੇ ਦੇ ਨਹੀਂ ਮੈਂ ਵੇਖੇ, ਮੈਨੂੰ ਇਹ ਬੜੇ ਭੱਦੇ ਲੱਗਦੇ ਨੇ। ਕਈ ਵਾਰੀ ਭੱਜਣ ਲੱਗਿਆ ਮੈਨੂੰ ਝੋਲੇ ਜਿਹੇ ਪੈਂਦੇ ਆ, ਤੇ ਮੈਨੂੰ ਦੂਸਰੇ ਜਾਨਵਰਾਂ ਦੇ ਬੱਚੇ ਛੇੜਦੇ ਆ ਕਿ ਤੇਰੀਆਂ ਅੱਖਾਂ ਕਿੱਦਾਂ ਦੀਆਂ, ਤੇਰੀਆਂ ਪਲਕਾਂ ਕਿੱਦਾਂ ਦੀਆਂ, ਤੇਰੀਆਂ ਚਿਮਣੀਆਂ ਦੂਸਰਿਆਂ ਦੇ ਨਾਲ ਮੈਚ ਹੀ ਨਹੀਂ ਖਾਂਦੀਆਂ। ਤੇ ਊਠ ਨੇ ਹੱਸ ਕੇ ਕਿਹਾ, ਵੇਖ ਮੇਰਾ ਪੁੱਤ, ਤੈਨੂੰ ਮੈਂ ਕਿਹਾ ਨਾ ਕਿ ਆਪਾਂ ਰੇਗਿਸਤਾਨ ਦੇ ਲਈ ਬਣੇ ਆ। ਰੇਤਲੇ ਇਲਾਕਿਆਂ ਦੇ ਵਿੱਚ ਜਦੋਂ ਹਵਾ ਵਗਦੀ ਆ ਤੇ ਰੇਤ ਬਹੁਤ ਉੱਡਦੀ ਹੈ, ਰੇਤ ਉੱਡ ਕੇ ਤੇ ਅੱਖਾਂ ਦੇ ਵਿੱਚ ਪੈਂਦੀ ਹੈ। ਕੁਦਰਤ ਨੇ ਸਾਨੂੰ ਇਸ ਤਰੀਕੇ ਦੇ ਨਾਲ ਬਣਾਇਆ ਕਿ ਜਦੋਂ ਰੇਤ ਉੱਡਦੀ ਆ ਤੇ ਅੱਖਾਂ ਦੇ ਵਿੱਚ ਨਾ ਪਵੇ। ਤੇ ਨਾਲੇ ਇੱਕ ਵਾਰੀ ਫਿਰ ਤੈਨੂੰ ਦੱਸਾਂ, ਅਸੀਂ ਬਣੇ ਰੇਤਲੇ ਇਲਾਕਿਆਂ ਦੇ ਲਈ ਹਾਂ, ਤੇ ਉੱਥੋਂ ਦੇ ਹਿਸਾਬ ਦੇ ਨਾਲ ਸਾਡੀ ਸਾਰੀ ਸਰੀਰ ਦੀ ਬਣਤਰ ਹੈ। ਜੇਕਰ ਸਾਡੇ ਵਿੱਚ ਹੋਰ ਵੀ ਤੈਨੂੰ ਕੋਈ ਅਲੱਗ ਚੀਜ਼ ਲੱਗ ਰਹੀ ਹੈ, ਕੱਦ ਕਾਠ ਦੇ ਪੱਖੋਂ, ਲੱਤਾਂ ਦੇ ਪੱਖੋਂ, ਪੈਰਾਂ ਦੇ ਪੱਖੋਂ, ਸਾਡੇ ਸਰੀਰ ਦੀ ਬਣਤਰ ਦੇ ਪੱਖੋਂ, ਅੱਖਾਂ, ਕੰਨ, ਹਰ ਇੱਕ ਚੀਜ਼ ਜਿਹੜੀ ਆ ਸਾਡੀ ਉਸ ਹਿਸਾਬ ਦੇ ਨਾਲ ਬਣਾਈ ਗਈ ਹੈ ਕਿ ਅਸੀਂ ਰੇਤਲੇ ਇਲਾਕਿਆਂ ਦੇ ਵਿੱਚ ਬਾਕੀਆਂ ਦੇ ਨਾਲੋਂ ਵੱਧ ਅਤੇ ਸੋਹਣੇ ਤਰੀਕੇ ਦੇ ਨਾਲ ਸਰਵਾਈਵ ਕਰ ਸਕੀਏ। ਸੋ ਇਹ ਸਭ ਕੁਦਰਤ ਨੇ ਸਾਨੂੰ ਉਸ ਤਰੀਕੇ ਦੇ ਨਾਲ ਡਿਜ਼ਾਇਨ ਕਰਕੇ ਬਣਾਇਆ। ਤੇ ਅਗਲਾ ਸਵਾਲ ਹੁਣ ਜੋ ਊਠ ਦੇ ਬੱਚੇ ਨੇ ਕੀਤਾ ਉਹਦਾ ਜਵਾਬ ਸ਼ਾਇਦ ਊਠ ਦੇ ਕੋਲ ਵੀ ਨਹੀਂ ਸੀ। ਸਵਾਲ ਕੀ ਸੀ? ਤੇ ਫਿਰ ਆਪਾਂ ਇਸ ਚਿੜੀਆ ਘਰ ਦੇ ਵਿੱਚ ਕੀ ਕਰ ਰਹੇ ਹਾਂ? ਜੇ ਸਾਡਾ ਸਾਰਾ ਕੁਛ ਰੇਤਲੇ ਇਲਾਕਿਆਂ ਦੇ ਹਿਸਾਬ ਦੇ ਨਾਲ ਬਣਿਆ ਤੇ ਫਿਰ ਆਪਾਂ ਇੱਥੇ ਕੀ ਕਰ ਰਹੇ ਹਾਂ? ਇੱਥੇ ਤੇ ਨਾ ਸਾਡੇ ਇੱਦਾਂ ਦੇ ਪੈਰਾਂ ਦੀ ਜ਼ਰੂਰਤ, ਨਾ ਸਾਡੇ ਇਸ ਉਭਰੇ ਹੋਏ ਲੱਕ ਦੀ ਜ਼ਰੂਰਤ, ਤੇ ਨਾ ਹੀ ਪਲਕਾਂ ਦੇ ਉੱਤੇ ਨਾ ਚਿਮਣੀਆਂ ਦੀ ਜ਼ਰੂਰਤ। ਅਸੀਂ ਇੱਥੇ ਕਰ ਕੀ ਰਹੇ ਹਾਂ? ਫਿਰ ਸਾਨੂੰ ਤਾਂ ਰੇਤਲੇ ਇਲਾਕੇ 'ਚ ਹੋਣਾ ਚਾਹੀਦਾ ਨਾ। ਤੇ ਹੁਣ ਇਸ ਸਵਾਲ ਦਾ ਜਵਾਬ ਪਿਓ ਕੋਲ ਨਹੀਂ ਸੀ। ਕਹਿੰਦੇ ਨੇ ਕਈ ਵਾਰੀ ਤੁਹਾਨੂੰ ਜਦੋਂ ਆਪਣੀ ਕਾਬਲੀਅਤ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਜਗ੍ਹਾ ਦੇ ਲਈ ਬਣੇ ਹੋ, ਕਿੱਥੇ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ, ਜੇਕਰ ਤੁਸੀਂ ਉੱਥੇ ਨਹੀਂ ਆ ਤਾਂ ਤੁਸੀਂ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਰਹੋਗੇ, ਤੁਸੀਂ ਉਨੀ ਆਪਣੀ ਕਾਬਲੀਅਤ ਸ਼ੋਅ ਵੀ ਨਹੀਂ ਕਰ ਪਾਓਗੇ, ਉਨੀ ਜ਼ਿਆਦਾ ਕਾਮਯਾਬੀ ਤੁਹਾਡੇ ਹੱਥ ਨਹੀਂ ਲੱਗੂਗੀ, ਉਨੀ ਕਮਾਈ ਤੁਸੀਂ ਨਹੀਂ ਕਰ ਸਕੋਗੇ, ਉਨੀ ਭੱਜ ਨੱਠ ਤੁਸੀਂ ਨਹੀਂ ਕਰ ਸਕੋਗੇ ਜਿੰਨੀ ਉੱਥੇ ਕਰੋਗੇ ਜਿਹੜੀ ਜਗ੍ਹਾ ਦੇ ਲਈ ਤੁਸੀਂ ਬਣੇ ਹੋ। ਨਾ ਤਾਂ ਊਠ ਦੇ ਬੱਚੇ ਨੇ ਬੋਲਣਾ ਅਤੇ ਨਾ ਊਠ ਨੇ ਜਵਾਬ ਦੇਣਾ। ਹੋ ਸਕਦਾ ਆਪਸ ਦੇ ਵਿੱਚ ਕਿਤੇ ਗੱਲਾਂ ਬਾਤਾਂ ਕਰਦੇ ਵੀ ਹੋਣ, ਪਰ ਇਹ ਕਹਾਣੀ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਸ਼ਾਇਦ ਕਿਸੇ ਨੇ ਘੜੀ। ਇਸ ਊਠ ਦੇ ਵਾਂਗੂ ਆਪਾਂ ਵੀ ਬਹੁਤ ਜਾਣੇ ਕਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੇ ਸਾਡੇ ਕਾਬਲੀਅਤ ਦੇ ਮੁਤਾਬਿਕ ਨਹੀਂ ਆ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਅਲੱਗ ਬਣਾਇਆ, ਹਰ ਇੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਬਲੀਅਤ ਪਾਈ ਹੈ, ਅਤੇ ਜੇ ਉਸ ਕਾਬਲੀਅਤ ਨੂੰ ਜਾਣਦੇ ਹੋਏ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਅੰਦਰ ਕਾਬਲੀਅਤ ਹੈ ਕੀ, ਕਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਸਰੀਰਕ ਤੌਰ ਦੇ ਉੱਤੇ ਵਧੀਆ ਹੋ, ਦਿਮਾਗੀ ਤੌਰ ਦੇ ਉੱਤੇ ਵਧੀਆ ਹੋ, ਮੈਥ 'ਚ ਵਧੀਆ ਹੋ, ਸਾਇੰਸ 'ਚ ਵਧੀਆ ਹੋ, ਕੋਈ ਕੰਪਿਊਟਰ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੱਕੜ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੋਹੇ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਡਾਂਸ ਵਧੀਆ ਕਰ ਲੈਂਦਾ, ਕੋਈ ਅਦਾਕਾਰੀ ਵਧੀਆ ਕਰ ਲੈਂਦਾ, ਕੋਈ ਬੋਲਦਾ ਸੋਹਣਾ, ਕੋਈ ਨੱਚਦਾ ਸੋਹਣਾ, ਢੇਰਾਂ ਹੀ ਕੰਮ ਨੇ ਐਸੇ, ਕੋਈ ਕਾਰੋਬਾਰੀ ਵਧੀਆ, ਕੋਈ ਨੌਕਰੀ ਵਧੀਆ ਕਰਦਾ, ਕੋਈ ਅੱਗੇ ਲੱਗ ਕੇ ਸੋਹਣਾ ਕੰਮ ਕਰਦਾ, ਕੋਈ ਕਿਸੇ ਦੀ ਛਤਰ ਛਾਇਆ ਦੇ ਵਿੱਚ ਸੋਹਣਾ ਕੰਮ ਕਰਦਾ, ਢੇਰਾਂ ਹੀ ਤਰ੍ਹਾਂ ਦੀਆਂ ਖਾਸੀਅਤਾਂ ਨੇ ਅਲੱਗ ਅਲੱਗ ਲੋਕਾਂ ਦੇ ਵਿੱਚ। ਹਰ ਇੱਕ ਜੀਵ ਨੂੰ ਰੱਬ ਨੇ ਇੱਕ ਖਾਸ ਤਰ੍ਹਾਂ ਦੀ ਕੋਈ ਸਪੈਸ਼ਲਿਟੀ ਦੇ ਕੇ ਜੰਮਿਆ, ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਪੈਸ਼ਲਿਟੀ ਤੁਹਾਨੂੰ ਆਪਣੇ ਆਪ ਦੀ ਪਤਾ ਹੋਣੀ ਚਾਹੀਦੀ ਹੈ, ਤੇ ਦੂਸਰੀ ਗੱਲ ਜਦੋਂ ਉਹ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਉਸ ਜਗ੍ਹਾ ਦੇ ਹੋਣੇ ਚਾਹੀਦੇ ਹੋ, ਤੇ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਨਹੀਂ ਹੋ ਤੇ ਫਿਰ ਕੁਦਰਤ ਨੇ ਜੋ ਤੁਹਾਡੇ 'ਚ ਪੁਰਜੇ ਪਾਏ ਨੇ ਉਹਨਾਂ ਨੂੰ ਤੁਸੀਂ ਵਿਅਰਥ ਹੀ ਗਵਾ ਰਹੇ ਹੋ, ਇਸ ਊਠ ਦੇ ਵਾਂਗੂ, ਕਿਉਂਕਿ ਊਠ ਦਾ ਥਾਂ ਰੇਗਿਸਤਾਨ ਦੇ ਵਿੱਚ, ਜੋ ਉਹਨੂੰ ਉੱਥੇ ਆਨੰਦ ਆਉਣਾ ਵਾ, ਜੋ ਉੱਥੇ ਉਹਦੀ ਬਾਦਸ਼ਾਹਤ ਹੋਣੀ ਆ ਬਾਕੀ ਜਾਨਵਰਾਂ ਦੇ ਵਿੱਚ, ਬਾਕੀ ਪਸ਼ੂਆਂ ਦੇ ਵਿੱਚ, ਉਹ ਇੱਕ ਚਿੜੀਆ ਘਰ 'ਚ ਨਹੀਂ ਹੋ ਸਕਦੀ। ਉੱਥੇ ਤਾਂ ਸਾਰੇ ਇੱਕੋ ਜੇ, ਉੱਥੇ ਕੋਈ ਲੋੜ ਹੀ ਨਹੀਂ ਉਹਦੇ

ਇਹੋ ਜਿਹੇ ਪੈਰਾਂ ਦੀ ਉੱਥੇ ਕੋਈ ਉਹਨੂੰ ਜ਼ਰੂਰਤ ਨਹੀਂ ਹੈ ਬਹੁਤੇ ਦਿਨ ਪਿਆਸੇ ਰਹਿਣ ਦੀ, ਨਾ ਉੱਥੇ ਕੋਈ ਰੇਤ ਉੱਡਣੀ ਹੈ। ਸੋ ਜੇਕਰ ਤੁਹਾਨੂੰ ਇਹ ਕਹਾਣੀ ਸਮਝ ਪੈਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਹਾਲੇ ਉਸ ਜਗ੍ਹਾ ਤੁਸੀਂ ਨਹੀਂ ਹੋ ਜੋ ਤੁਹਾਡੀ ਕਾਬਲੀਅਤ ਹੈ, ਤੇ ਉਸ ਜਗ੍ਹਾ ਜਾਣ ਦੇ ਲਈ ਤੁਸੀਂ ਆਪਣੀਆਂ ਸਰਗਰਮੀਆਂ ਸ਼ੁਰੂ ਕਰੋ, ਆਪਣੇ ਯਤਨ ਸ਼ੁਰੂ ਕਰੋ, ਹੌਲੀ ਹੌਲੀ ਉਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਓਗੇ। ਆਸ ਕਰਦੇ ਹਾਂ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ ध्यान से इश्क कीजिए क्योंकि शादी भी हो सकती है। सो दोस्तों मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए मस्त रहिए नाचते रहिए।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ। ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ, ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ। ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦੇਵੇ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾਲ ਲੰਘ ਜਾਣ, ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ, ਔਰ ਜਿਹੜੇ ਹੈਗੇ ਨੇ ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਤਾਂ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ।

0: ਐਗਜ਼ਾਮਪਲ ਮੈਂ ਆਪਣੀ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ। ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ। ਚਲੋ ਖੈਰ, ਅੱਜ ਸਾਊਦੀ ਅਰਬ ਅਤੇ ਹੁਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼, ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ, ਉੱਥੇ ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿੰਦੇ ਹੁੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me. So I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay. Shush, Trump saab. Chup. Thodi der li chup. Hun ho gaya tusi. Media ne chup kara ta. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਉਹ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ, ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ MS Now, CNN ਅਤੇ ਇੱਕ ਕਿਹੜਾ ਤੀਜਾ Politico, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ఉండాలి.

0: ਟਰੰਪ ਖੜੇ ਸੀਗੇ ਉਹ ਆਉਂਦੇ ਨੇ ਵੈਸੇ ਤਾਂ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ ਟਰੰਪ ਕਹਿੰਦੇ ਕਿ ਦੇਖੋ ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ ਕਿੱਥੇ ਆ ਹੁਣ ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ ਸਾਰੇ ਮੇਰੇ ਸਾਹਮਣੇ ਖੜੇ ਹੈਗੇ ਨੇ ਦੈਟਸ ਕਾਇੰਡ ਆਫ ਯੂ ਨੋ ਅ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ ਫਿਰ ਟਰੰਪ ਦਾ ਉਹੀ ਪੁਰਾਣਾ ਰਾਗ ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ ਕਹਿੰਦੇ ਮੈਂ ਚੋਣਾਂ ਜਿੱਤੀਆਂ ਮੈਂ ਚੰਗੇ ਕੰਮ ਕੀਤੇ ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ ਮੈਂ 8 ਜੰਗਾਂ ਰੁਕਵਾਈਆਂ ਸਰ 8 ਜੰਗਾਂ ਨਹੀਂ ਸੀਗੀਆਂ ਝੜੱਪਾਂ ਸੀਗੀਆਂ ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁਗਬੁਗਾਹਟ ਵੀ ਤੁਹਾਡੀ ਹੀ ਸੀ ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ ਯੂਕਰੇਨ ਅਤੇ ਰੂਸ ਦੀ ਜੰਗ ਸੀ ਇਹੀ ਕਹਿ ਕੇ ਆਏ ਸੀਗੇ ਕਿ ਇਹ ਰੁਕਵਾ ਦਾਂਗੇ ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ ਹਾਲੇ ਤੱਕ ਨਹੀਂ ਕੁਛ ਹੋਇਆ ਇਨਫੈਕਟ ਉਹ ਤਾਂ ਕੀ ਹੋਣੀ ਸੀਗੀ ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ ਕਹਿੰਦੇ ਦੇਖੋ ਜੀ ਟਰੰਪ ਸਾਹਿਬ ਐਨੀਵੇ ਜਵਾਬ ਦਿੰਦੇ ਕਹਿੰਦੇ ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ ਅਸੀਂ ਜੋ ਕੀਤਾ ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ ਮੈਨੂੰ ਨੈਗੇਟਿਵ ਹੀ ਮਿਲਦੀ ਹੈ ਹੁਣ ਖੈਰ ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ MS Now ਤਾਂ ਉਹਨਾਂ ਨੇ ਨਾਮ ਬਦਲ ਕੇ ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ ਅਤੇ ਇਹਨਾਂ ਨੇ MS Now ਨੂੰ ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ ਬਲਾ ਬਲਾ ਬਲਾ ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ ਸਪੈਸ਼ਲੀ ਇੱਕ ਸਵਾਲ ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ ਜਵਾਬ ਤਾਂ 1 ਸੈਕਿੰਡ ਤੋਂ ਵੀ ਘੱਟਦਾ ਹੈਗਾ ਐਲਬਨੀਜ਼ ਦਾ ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ
1: Which is going on. Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
2: No.
0: So ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ ਨੋ ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ ਚਲੋ ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਉਣਾ ਹੀ ਪਾਉਣਾ ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ ਔਰ ਇਜ਼ਰਾਈਲ ਆਸਟ੍ਰੇਲੀਆ ਨੂੰ ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਲੇਬਰ ਸਰਕਾਰ ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਆ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕਐਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ, ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ, ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਏ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ। ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ, ਸਾਜੀਦ ਅਤੇ ਨਾਵੀਦ ਅਕਰਮ, ਲੈਟ ਮੀ ਟੈਲ ਯੂ ਇਜ਼ਰਾਈਲ, ਦੇ ਆਰ ਨੋਟ ਆਸਟ੍ਰੇਲੀਆ, ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ। ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ, ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ? ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ। ਹਾਂ, ਉਹਦੇ 'ਤੇ ਇੱਕ ਰੋਇਲ ਕਮਿਸ਼ਨ ਬੈਠਾ ਹੈਗਾ, ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ, ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ। ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰੋਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ, ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ, ਚਾਹੇ ਪ੍ਰਾਈਮ ਮਿਨਿਸਟਰ ਹੋਵੇ, ਚਾਹੇ ਪ੍ਰੀਮੀਅਰ ਹੋਵੇ, ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ। ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ, ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ। ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ, 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ, ਚੌਥੀ ਜਮਾਤ ਦੀਆਂ, ਪੰਜਵੀਂ ਜਮਾਤ ਦੀਆਂ, ਉਹਨਾਂ ਨੂੰ ਕਤਲ ਕਰ ਦਿੰਦੇ ਹੋ, ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ, ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ, ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ, ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ। ਉਹਨਾਂ ਦੇ ਬਾਰੇ, ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ, ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ। ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ, ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ, ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ, ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ। ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ, ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ, ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ। ਹਾਂ, ਕੁਛ ਸਵਾਲ ਜਿਹੜੇ ਨੇ ਉਹ ਕਿਤੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ, ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਫੋਰ ਐਗਜ਼ਾਮਪਲ, ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ, ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ, ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ, ਦੀਜ਼ ਦੈਟ, ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ। ਪਰ ਅਗੇਨ, ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ, ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ, ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ, ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੁੱਟੋ, ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ। ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ। ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ, ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ। ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ, ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ। ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ, ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੁਤੀ ਬਾਗੀ ਹੈਗੇ ਨੇ। ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ, ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੁਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ। ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ, ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ। ਇੰਟਰਸਟਿੰਗ ਕਿਵੇਂ? ਦੋ ਤਿੰਨ ਚੀਜ਼ਾਂ ਨੇ। ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ। ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ, ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ, ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਤੇ ਅਟੈਕ ਕਰੀ ਜਾਂਦੇ ਨੇ। ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ, ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ, ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ। ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ, ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ, ਇਹ ਬੜੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਜੰਗ ਦੀ ਸਥਿਤੀ ਦੇ ਵਿੱਚ। ਸਵਾਲ ਇਹ ਹੈ ਕਿ ਕੀ ਜੰਗ ਹੋ ਗਈ ਹੈ? ਸਾਊਦੀ ਅਰਬ ਦੇ ਖਿਲਾਫ ਹੁਤੀਆਂ ਨੇ ਜੰਗ ਛੇੜ ਦਿੱਤੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਦੂਜਾ ਸਵਾਲ ਇਹ ਹੈ ਕਿ ਉਹ ਬ੍ਰਿਟੇਨ ਜਿਹੜਾ ਪਹਿਲਾਂ ਅਮੈਰੀਕਾ ਨੂੰ ਮਨ੍ਹਾ ਕਰ ਗਿਆ ਸੀਗਾ ਕਿ ਈਰਾਨ ਦੇ ਉੱਤੇ ਅਟੈਕ ਕਰਨਾ, ਅਮੈਰੀਕਾ ਕਹਿੰਦਾ ਸੀਗਾ ਕਿ ਇੰਗਲੈਂਡ ਨਾ ਲਾਏਗਾ ਸਾਡੇ, ਇੰਗਲੈਂਡ ਕਹਿੰਦਾ ਨਾ, ਆਸਟ੍ਰੇਲੀਆ ਨਾ ਲਾਏਗਾ, ਆਸਟ੍ਰੇਲੀਆ ਕਹਿੰਦਾ ਨਾ, ਫਰਾਂਸ ਇਟਲੀ ਸਾਰੇ ਮੁੱਕਰ ਗਏ। ਫਿਰ ਅਮਰੀਕਾ ਨੇ ਫਿਰ ਇਹਨਾਂ ਨੂੰ ਗਾਲਾਂ ਕੱਢੀਆਂ, ਯਾਰ ਤੁਸੀਂ ਚੰਗੇ ਹੋ, ਮੈਂ ਇਕੱਲਾ ਹੀ ਲੜੀ ਜਾਂਦਾ। ਅਤੇ ਫਿਰ ਇਹ ਸਾਰੀਆਂ ਕੰਟਰੀ ਕਹਿੰਦੇ ਇਕੱਲੇ ਥੋੜ੍ਹੇ ਲੜ ਰਹੇ ਹੋ ਬਾਈ ਜੀ, ਤੁਸੀਂ ਇਜ਼ਰਾਈਲ ਵੀ ਤਾਂ ਤੁਹਾਡੇ ਨਾਲ ਹੈ। ਅਤੇ ਹਾਂ ਠੀਕ ਹੈ, ਫਿਰ ਇਜ਼ਰਾਈਲ ਨਾਲ ਹੈ, ਅਮਰੀਕਾ ਕਹਿੰਦਾ ਫਿਰ ਤੁਸੀਂ ਵੀ ਆਓ। ਉਹ ਕਹਿੰਦੇ ਅਸੀਂ ਥੋੜ੍ਹੇ ਕਿਹਾ ਸੀਗਾ ਤੁਹਾਨੂੰ ਵੀ ਈਰਾਨ ਦੇ ਉੱਤੇ ਅਟੈਕ ਕਰੋ, ਇਜ਼ਰਾਈਲ ਨੇ ਕੀਤਾ, ਤੁਸੀਂ ਸਾਥ ਦਿੱਤਾ, ਸਾਡੇ ਤੋਂ ਪੁੱਛ ਕੇ ਕੀਤਾ। ਸੋ ਇਸ ਕਰਕੇ ਉਹ ਇੰਗਲੈਂਡ ਜਿਹੜਾ ਉਸ ਵੇਲੇ ਅਮੈਰੀਕਾ ਦਾ ਸਾਥ ਨਹੀਂ ਸੀ ਦੇ ਰਿਹਾ, ਆਹੀ ਹਾਲੇ ਫਰਵਰੀ ਜੁੰਮਾ ਚਾਰ ਦਿਨ ਨਹੀਂ ਹੋਏ ਹੈਗੇ, ਫਰਵਰੀ 'ਚ ਕੀਤਾ ਸੀਗਾ ਨਾ ਅਟੈਕ, ਅਤੇ ਹੁਣ ਸਾਊਦੀ ਅਰਬ ਦਾ ਸਾਥ ਦੇਣ ਦੇ ਲਈ ਤਿਆਰ ਹੈ। ਐਂਡ ਯੂਨਾਈਟਿਡ ਕਿੰਗਡਮ ਇਜ਼ ਦੀ ਫਸਟ ਕੰਟਰੀ ਜਿਹੜੀ ਅੱਗੇ ਆਈ ਹੈ, ਹਾਲਾਂਕਿ ਆਉਣਾ ਚਾਹੀਦਾ ਸੀਗਾ ਤੁਰਕੀ ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੁਤੀਆਂ ਦੇ ਨਾਲ, ਅਸੀਂ ਸਿਖਾਉਂਦੇ ਹਾਂ ਸਬਕ, ਸਮਝੌਤਾ ਕਾਹਦੇ ਲਈ ਕੀਤਾ ਆਪਾਂ, ਹੱਥਾਂ 'ਚ ਹੱਥਾਂ ਪਾ ਕੇ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ, ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ, ਮੰਨਿਆ ਜਾਊਗਾ। ਤਾਂ ਉਹ ਕਿੱਥੇ ਗਿਆ ਪਾਕਿਸਤਾਨ, ਉਹ ਕਿੱਥੇ ਗਿਆ ਤੁਰਕੀ, ਉਹ ਤਾਂ ਨਹੀਂ ਆ ਰਹੇ ਹੈਗੇ। ਪਰ ਹੁਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ ਨੂੰ ਆਉਣਾ ਪੈ ਰਿਹਾ, ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ, ਹਥਿਆਰ ਨਹੀਂ ਹੈਗੇ। ਹੁਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ, ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ, ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ, ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ। ਇਸ ਤੋਂ ਵੱਧ ਕੇ ਕੀ ਹੋ ਸਕਦਾ, ਆਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ, ਉਹਦੇ 'ਤੇ ਅਟੈਕ ਕਰ ਗਏ। ਹੁਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ। ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ, ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ। ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ ਈਰਾਨ ਨੇ ਹੌਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ, ਹੌਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ ਜਿੱਥੋਂ ਸਾਊਦੀ ਅਰਬ, UAE, ਯਮਨ ਤਾਂ ਨਹੀਂ, ਜੋਰਡਨ, ਜਾਂ ਜਿਹੜੇ ਇੱਕ ਇੰਪੋਰਟੈਂਟ ਮੁਲਕ ਹੈਗਾ ਉੱਥੇ ਬਹਰੀਨ ਅਤੇ UAE, ਇਹ ਸਾਰੀ ਕੰਟਰੀਜ਼ ਜਿਹੜੇ ਨੇ, ਓਮਾਨ, ਇਹ ਸਾਰੇ ਟ੍ਰੇਡ ਕਰਦੇ ਨੇ, ਉੱਥੋਂ ਤੇਲ ਕੱਢਦੇ ਨੇ ਅਤੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਥਰੂ ਸੀ ਰੂਟ ਜਾਂਦਾ। ਉਹ ਭੀੜਾ ਜਿਹਾ ਰਸਤਾ ਜਿਹਨੂੰ ਹੌਰਮੁਜ਼ ਸਟ੍ਰੇਟ, ਉਹਦੇ 'ਤੇ ਈਰਾਨ ਨੇ ਕਬਜ਼ਾ ਲਿਆ ਹੋਇਆ। ਇੱਕ ਉਹਦਾ ਇੱਧਰਲਾ ਪਾਸਾ ਵੀ ਸੀ, ਇਹ ਸੀਗਾ ਈਸਟਰਨ ਸਾਈਡ, ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ। ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ, ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨੇ, ਸਮੁੰਦਰੀ ਰਸਤਿਆਂ ਦੇ ਵਿਚਕਾਰ। ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ, ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ। ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ, ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ, ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ। ਉਦੋਂ ਆਪਣੇ ਆਹ ਕਿਹੜਾ ਸਾਧੂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਰਿਸ਼ੀ ਸੁਣਕ ਹੁੰਦੇ ਸੀਗੇ ਉਦੋਂ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ, ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ। ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ, ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ, ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ, ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ। ਇਨਫੈਕਟ ਮਤਲਬ ਰਿਆਦ, ਮਤਲਬ ਡੂ ਯੂ ਅੰਡਰਸਟੈਂਡ, ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ, ਐਡਾ ਵੱਡਾ ਸ਼ਹਿਰ ਹੈ ਨਾ। ਪਹਿਲਾਂ ਦੁਬਈ ਦੇ ਉੱਤੇ ਵੀ, ਦੋਹਾ ਦੇ ਉੱਤੇ ਵੀ ਹੋਏ ਹਮਲੇ, ਹਾਲਾਂਕਿ ਉਹ ਛੋਟੇ ਮੋਟੇ ਸੀਗੇ, ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਡਿੱਗੇ ਸੀਗੇ ਆ ਕੇ। ਬਟ ਸਾਊਦੀ ਅਰਬ 'ਚ ਮੱਕਾ, ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ, ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ। ਫਿਰ ਜਿਹੜਾ ਰਿਆਦ ਸਿਟੀ ਹੈ, ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ, ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ, ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ। ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਇਨਰੀਜ਼ ਦੇ ਵਿੱਚੋਂ ਇੱਕ ਅਰਾਮਕੋ ਦਾ ਹੈੱਡਕੁਆਟਰ ਹੈ, ਹੈੱਡਕੁਆਟਰ ਨਹੀਂ ਕਹਿ ਸਕਦੇ, ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ। ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ੍ਹ ਦੀ ਹੱਡੀ ਹੈਗਾ ਹੈ, ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ। ਅਤੇ ਫਿਰ ਜਿਹੜਾ ਉਹ ਟ੍ਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ, ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਤੀ ਬਾਗੀ ਬਹੁਤ ਮਜ਼ਬੂਤ ਨੇ, ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਹੈ, ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੌਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ, ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ, ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ, ਮੋਖਾ ਦੇ ਕੋਲ ਆ ਕੇ ਉੱਥੇ ਹੁਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ, ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ, ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੂਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ, ਔਰ ਇਹਦੇ 'ਚ ਹੂਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ, ਉਹ ਜਾ ਰਹੇ ਸੀਗੇ, ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ, ਅਤੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ। ਅਤੇ ਹੂਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ, ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਬੂਤੀ ਹੈ। ਜਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ। ਸਾਲ 2003 ਤੋਂ ਅਮੈਰੀਕਾ ਜਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ, 3-5 ਕਰ ਦਿੰਦਾ, ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ, ਪਰ ਜਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ ਹੈ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ। ਵਧਾ ਕੀ ਹੋ ਰਿਹਾ ਜਬੂਤੀ ਦੇ ਵਿੱਚ? ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ। ਐਨੀਵੇਜ਼, ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਨੇ, ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ, ਵਾਇਸਾ ਵਰਸਾ। ਅੱਛਾ, ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ, ਸ਼ੀਆ ਜੈਦੀ ਭਾਈਚਾਰਾ, ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ, ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ, ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ, ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ, ਉਹਦੇ ਨਾਮ ਦੇ ਉੱਤੇ ਹੂਤੀ ਪਿਆ। ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ, ਅਤੇ ਅਸੀਂ ਖੁਦਾ ਦੇ ਸਾਥੀ ਹਾਂ, ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼, 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ, ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ, ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ, ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ। ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ, ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ, ਅਤੇ ਨਾ ਹੀ ਇਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ, ਅਤੇ ਹਮਾਸ ਉੱਥੇ ਬੈਠਾ, ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ, ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ, ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ, ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ, ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ, ਜਾਂ ਹਿਜਬੁੱਲਾ ਦਾ, ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ, ਵੈਸਟਰਨ ਕੰਟਰੀਜ਼, ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੁਤੀ ਖੁੱਲ੍ਹ ਕੇ ਈਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੁਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਈਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੁਤੀ ਵਿੱਚ ਆ ਗਏ। ਹੁਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮੈਰੀਕਾ ਅਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਈਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਈਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ। ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ, ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਆ ਉਹ ਹੂਤੀਆਂ ਦੇ ਕੋਲ ਜਾਂਦੀ ਹੈ, ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਈਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ, ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਹੈ ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੂਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂਹ ਮਨਸੂਰ ਹਾਦੀ, ਉਹਦੇ ਖਿਲਾਫ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਮਨਸੂਰ ਹਾਦੀ ਉਹ ਅਬਦੁੱਲਾ ਸਾਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਾਲੇਹ ਦੇ ਨਾਲ ਸਮਝੌਤਾ ਕਰ ਲਿਆ, ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ, ਸਾਲੇ ਦੇਖ ਤੇਰੀ ਤਾਂ ਸਾਡੀ ਬਣਦੀ ਨਹੀਂ ਸੀਗੀ, ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ, ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ, ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ, ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ, ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ, ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ, ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ, ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ ਹੀ UAE, ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ਼ ਟਾਕਰਾ ਕੀਤਾ ਸੀਗਾ ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ ਅਤੇ 2017 ਦੇ ਵਿੱਚ ਸਾਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਾਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ। ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ। ਐਸੇ ਅੱਜ ਇੰਨਾ ਸਮਾਂ ਹੈ ਨਹੀਂ ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼ ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ, ਉਹ ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ, ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ। ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ ਜਿਹੜੇ ਕਿ ਕਿਵੇਂ ਕਹਿੰਦੇ ਆਪਾਂ ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ। ਅਫਗਾਨਿਸਤਾਨ ਤੋਂ ਕਿਤੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ, ਅੱਜ ਦੇ ਸਮੇਂ 'ਚ ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ 7ਵੀਂ ਸਦੀ ਦਾ ਸਮਾਂ ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ। ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ ਜਿਹੜਾ ਸਲਤਨਤ ਜਿਹਦੇ ਕੋਲ ਸੀ ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਏ ਫਿਰ ਰਲ ਜਾਂਦੇ ਨੇ ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਹਾਂ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ ਜਿਹੜੇ ਵਿਰੋਧੀ ਕਬੀਲੇ ਸੀ ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ, ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕੇਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ, ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਇਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਹੀ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਦੀ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ, ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਅਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਅਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ, ਇੱਕ ਤਾਂ ਇਹ 1951 'ਚ। ਫਿਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ, ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ ਜਿਹੜਾ ਨੌਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਆਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ ਸੈਵਨਟੀਜ਼ ਦੇ ਵਿੱਚ 1973-74 ਦੇ ਵਿੱਚ ਆਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਆਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਆਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਆਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਂਦਾ ਸੀ। ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ, ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਆਹ ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ ਇਹ ਸਾਊਦੀ ਆਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ, ਔਰ ਇਨਫੈਕਟ ਦੁਨੀਆ ਦੇ ਇਤਿਹਾਸ ਦੇ ਵਿੱਚ ਸਟਾਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ ਆਈ ਪੀ ਓ ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਆਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 ਬਿਲੀਅਨ ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਆਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਆਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ ਫਿਊਲ ਤੋਂ ਇਲਾਵਾ, ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ, ਸੋ ਇਸ ਕਰਕੇ। ਅਤੇ ਹੂਤੀਆਂ ਨੇ ਆਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ ਆਰਾਮਕੋ ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ। ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ, ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ, ਔਰ ਮੱਕਾ, ਮਦੀਨਾ, ਜਿਦਾ, ਰਿਆਦ ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ। ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ। ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਜ਼ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ, ਅਤੇ ਇਸੇ ਕਰਕੇ ਸਾਊਦੀ ਅਰਬ ਦੀ, ਯੂ ਏ ਦੀ, ਬਹਿਰੀਨ ਦੀ, ਪਾਕਿਸਤਾਨ ਦੀ, ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ। ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਆਂ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।